ਬਠਿੰਡਾ ਐਫ ਐਮ 61.1 ਮੈਗਾਹਰਟਜ਼ ਤੇ ਅੱਜ ਦਿਨ ਵੀਰਵਾਰ ਸਖ ਸੰਵਤ 1948 ਵਿੱਚ ਜੇਠ ਮਹੀਨੇ ਦੀ ਅੱਜ 6 ਤਾਰੀਖ ਤੇ ਈਸਵੀ ਸੰਨ 2026 ਮਈ ਮਹੀਨੇ ਦੀ ਅੱਜ 28 ਤਾਰੀਖ ਏ। ਸਾਡੀ ਸਟੂਡੀਓ ਦੀ ਕੜੀ ਮੁਤਾਬਕ ਸਮਾਂ ਹੋ ਗਿਆ 5:58 ਤੇ 31 ਸਕਿੰਟ ਦਾ। ਸ਼ੁਰੂ ਕਰਨ ਜਾ ਰਹੇ ਹਾਂ ਸਾਡੀ ਅੱਜ ਦੀ ਇਹ ਪ੍ਰਸਾਰਣ ਸਭਾ। ਅੱਜ ਦੀ ਇਸ ਪ੍ਰਸਾਰਣ ਸਭਾ ਵਿੱਚ ਤੁਹਾਡਾ ਸਾਰਿਆਂ ਦਾ ਹੀ ਸਵਾਗਤ ਏ।

ਹੁਣੇ ਤੁਸੀਂ ਸੁਣ ਰਹੇ ਸੀ ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ। ਆਕਾਸ਼ਵਾਣੀ ਐਫ ਐਮ ਬਠਿੰਡਾ FM 106.1 MHz ਦੀ ਆਓ ਇੱਕ ਨਜ਼ਰ ਮਾਰਦੇ ਹਾਂ ਸਾਡੇ ਅੱਜ ਪ੍ਰਸਾਰਿਤ ਅਤੇ ਰਿਲੇਅ ਕੀਤੇ ਜਾਣ ਵਾਲੇ ਪ੍ਰੋਗਰਾਮਾਂ ਉੱਪਰ ਅਤੇ ਉਹਨਾਂ ਦੇ ਪ੍ਰਸਾਰਣ ਸਮੇਂ 'ਤੇ।

ਹੁਣ ਤੋਂ ਥੋੜ੍ਹੀ ਦੇਰ ਬਾਅਦ ਯਾਨੀ ਕਿ 6:15 'ਤੇ ਤੁਸੀਂ ਸਰਵਣ ਕਰੋਗੇ ਪ੍ਰੋਗਰਾਮ ਅੰਮ੍ਰਿਤ ਵੇਲਾ। 7 ਸਾਥੀਓ ਸਮਾਂ ਰਹੇਗਾ ਪ੍ਰੋਗਰਾਮ ਸੱਜਰੀ ਸਵੇਰ ਦਾ, ਅਤੇ ਅੱਜ ਪ੍ਰੋਗਰਾਮ ਸੱਜਰੀ ਸਵੇਰ ਦੌਰਾਨ ਤੁਸੀਂ ਸੁਣੋਗੇ ਸਾਡਾ ਹਫ਼ਤਾਵਾਰੀ ਸਿਲਸਿਲਾ ਸੁਰਲੀਆਂ। ਭਾਗ ਲੈਣ ਵਾਲੇ ਕਲਾਕਾਰ ਨੇ ਬਬਲੀ ਦੇ ਰੂਪ ਵਿੱਚ ਮਮਤਾ ਅਰੋੜਾ ਅਤੇ ਡੋਲੀ ਦੇ ਰੂਪ ਵਿੱਚ ਸੀਮਾ ਅਰੋੜਾ, ਬੀਬੋ ਭੂਆ ਦੇ ਰੂਪ ਵਿੱਚ ਸੰਦੀਪ ਸ਼ੇਰਗਿੱਲ। ਅਤੇ ਸਾਥੀਓ ਇਸੇ ਅੱਜ ਪ੍ਰੋਗਰਾਮ ਸੱਜਰੀ ਸਵੇਰ ਦੇ ਦੌਰਾਨ ਈਦ ਉਲ ਅਜ਼ਾ ਯਾਨੀ ਬਕਰੀਦ ਦੇ ਇਸ ਪਾਵਨ ਦਿਨ ਦੇ ਉੱਪਰ ਇੱਕ ਧਾਰਮਿਕ ਮਹੱਤਵ ਬਾਰੇ ਗੱਲਬਾਤ ਕਰਾਂਗੇ। ਮਹਿਮਾਨ ਹੋਣਗੇ ਇਸ ਦੇ ਵਿੱਚ ਜਨਾਬ ਰਮਜ਼ਾਨ ਸਈਦ ਅਤੇ ਇਹਨਾਂ ਨਾਲ ਗੱਲਬਾਤ ਕਰਨਗੇ ਮਨਦੀਪ ਰਜੋਰਾ। 8 ਤੁਸੀਂ ਸੁਣੋਗੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ ਸਮਾਚਾਰ ਪ੍ਰਭਾਤ, 8:15 ਅਤੇ ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ। 8:30 ਰਿਲੇਅ ਕਰਾਂਗੇ ਪੰਜਾਬੀ ਵਿੱਚ ਖਬਰਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ।

8 ਵਜ ਕੇ 40 ਮਿੰਟ 'ਤੇ ਪ੍ਰੋਗਰਾਮ ਰਹੇਗਾ ਦੋਸਤੋ, ਆਕਾਸ਼ਵਾਣੀ ਐਫ ਐਮ ਬਠਿੰਡਾ ਤਹਿਤ ਮਹਿਕ ਪੰਜਾਬ ਦੀ, ਅਤੇ ਤੁਸੀਂ ਆਨੰਦ ਮਾਣੋਗੇ ਸੂਫੀਆਨਾ ਸੰਗੀਤ ਦਾ। 9 ਵਜੇ ਰਿਲੀਜ਼ ਕਰਾਂਗੇ ਵਿਵਿਧ ਭਾਰਤੀ ਮੁੰਬਈ ਦੇ ਪ੍ਰਸਾਰਣ, ਜਿਸ 'ਤੇ ਅਸੀਂ 9 ਵਜੇ ਸੁਣੋਗੇ ਪ੍ਰੋਗਰਾਮ ਚਿੱਤਰ ਲੋਕ, 9 ਵਜੇ 30 ਮਿੰਟ 'ਤੇ ਪ੍ਰੋਗਰਾਮ ਆਜ ਕੇ ਫਨਕਾਰ। 10 ਵਜੇ ਆਕਾਸ਼ਵਾਣੀ ਐਫ ਐਮ ਬਠਿੰਡਾ ਤਹਿਤ ਰਹੇਗਾ ਪ੍ਰੋਗਰਾਮ ਗੀਤ ਪਿਟਾਰਾ, ਅਤੇ ਤੁਸੀਂ ਆਨੰਦ ਮਾਣੋਗੇ ਸਦਾ ਬਹਾਰ ਹਿੰਦੀ ਗੀਤਾਂ ਦਾ। 11 ਵਜੇ ਰਿਲੇਅ ਕਰਾਂਗੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ, ਔਰ 11:05 ਤੇ ਸੁਣਨ ਮਾਣੋ ਕਿ ਐਫ ਐਮ ਰੇਨਬੋ ਦਿੱਲੀ ਦੇ ਪ੍ਰਸਾਰਨਾਂ ਦਾ। 12 ਵਜੇ ਤੁਸੀਂ ਸੁਣੋਗੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ, ਔਰ 12:05 ਤੇ ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ। 12:10 ਤੇ ਆਕਾਸ਼ਵਾਣੀ ਐਫ ਐਮ ਬਠਿੰਡਾ ਤਹਿਤ ਰਹੇਗਾ ਪ੍ਰੋਗਰਾਮ ਲੈਟਸ ਰੋਕ ਐਂਡ ਡਾਂਸ। ਪ੍ਰੋਗਰਾਮ ਦਾ ਸੰਚਾਲਨ ਕਰਨਗੇ ਰਮਨਦੀਪ ਕੌਰ। ਬਾਰਾਂ ਵੱਜ ਕੇ 30 ਮਿੰਟ 'ਤੇ ਸਮਾਂ ਰਹੇਗਾ ਸਾਡੀਆਂ ਭੈਣਾਂ ਦੇ ਪ੍ਰੋਗਰਾਮ ਘਰ ਪਰਿਵਾਰ ਦਾ, ਸਿਲਸਿਲਾ ਰਹੇਗਾ ਦੋ ਗੱਲਾਂ ਕਰੀਏ। 1 ਵੱਜ

ਇਹ 10 ਮਿੰਟ ਦੀ ਪ੍ਰਦੇਸ਼ਿਕ ਖਬਰ ਜਾਣਗੀ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ। 1:15 ਤੇ ਆਕਾਸ਼ਵਾਣੀ ਐਫ ਐਮ ਬਠਿੰਡਾ ਤੇ ਤੁਸੀਂ ਆਨੰਦ ਮਾਣੋਗੇ ਪ੍ਰੋਗਰਾਮ ਹੈਲੋ ਫਰਮਾਇਸ਼। ਸਿਲਸਿਲਾ ਰਹੇਗਾ ਟੈਲੀਫੋਨ ਮਿਲਾਓ ਜੀ। 2 ਵਜੇ ਲੈ ਕਰਾਂਗੇ ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲਟਿਨ ਔਰ 2:15 ਤੇ ਸੁਣੋਗੇ ਹਿੰਦੀ ਵਿੱਚ ਖਬਰਾਂ ਦਾ ਬੁਲਟਿਨ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ। ਬਾਅਦ ਦੁਪਹਿਰ 2:30 ਤੇ ਆਕਾਸ਼ਵਾਣੀ ਐਫ ਐਮ ਬਠਿੰਡਾ ਤੇ ਰਹੇਗਾ ਪ੍ਰੋਗਰਾਮ ਦੋਸਤੋ ਸੁਰੀਲੀ ਦੁਪਹਿਰ। 3 ਵਜੇ ਲੈ ਕਰਾਂਗੇ ਵਿਵਿਧ ਭਾਰਤੀ ਮੁੰਬਈ ਦੇ ਪ੍ਰਸਾਰਣ, ਜਿਸ ਤਹਿਤ 3 ਵਜੇ ਸੁਣੋਗੇ ਪ੍ਰੋਗਰਾਮ ਸਖੀ ਸਹੇਲੀ ਤੇ 4 ਵਜੇ ਪ੍ਰੋਗਰਾਮ ਹੈਲੋ ਫਰਮਾਇਸ਼। ਪੰਜ ਵਜੇ ਆਕਾਸ਼ਵਾਣੀ ਐਫ ਐਮ ਬਠਿੰਡਾ ਤੇ ਰਹੇਗਾ ਸਾਡੇ ਕਿਸਾਨ ਵੀਰਾਂ ਦਾ ਪਹਿਲਾ ਪ੍ਰੋਗਰਾਮ ਕਿਸਾਨ ਬਾਣੀ। ਸਿਲਸਿਲਾ ਰਹੇਗਾ ਸਾਡਾ ਖੂਨ ਚਰਚਾ ਭਾਗ 380ਵਾਂ। ਵਿਸ਼ਾ ਰਹੇਗਾ ਸੀ ਕਿਸਾਨਾਂ ਨੂੰ ਜੈਵਿਕ ਖੇਤੀ ਦੇ ਲਾਭ। ਭਾਗ ਲੈਣ ਵਾਲੇ ਕਲਾਕਾਰ ਹੋਣਗੇ ਅੰਕਿਤ ਦੇ ਰੂਪ ਵਿੱਚ ਕੁਲਵਿੰਦਰ ਸਿੰਘ ਚਾਨੀ, ਤਰਸੇਮ ਸਿੰਘ ਬੁੱਟ ਨੰਬਰਦਾਰ ਦੇ ਰੂਪ ਵਿੱਚ ਅਤੇ ਫਿਲਾ ਕੁਲਵਿੰਦਰ ਸਿੰਘ ਔਲਖ ਅਰੇ ਕੁਲਵਿੰਦਰ ਸਿੰਘ ਚਾਨੀ, ਨਿਰਮਾਤਾ ਨਿਰਦੇਸ਼ਕ ਸ੍ਰੀ ਬਲਜੀਤ ਸ਼ਰਮਾ। 5:30 ਦੇ ਪ੍ਰੋਗਰਾਮ ਹੈਗਾ ਸਾਥੀਓ ਗੱਲਾਂ ਚੋਂ ਗੱਲ, ਸਿਰਸਾ ਰਹੇਗਾ ਹੈਲੋ ਫਰਮਾਇਸ਼। ਪ੍ਰੋਗਰਾਮ ਦਾ ਸੰਚਾਲਨ ਕਰਨਗੇ ਸੰਦੀਪ ਸ਼ੇਰਗਿੱਲ। 6:20 ਤੇ ਰਿਲੀ ਕਰਾਂਗੇ ਪ੍ਰਦੇਸ਼ਿਕ ਖਬਰਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ। 6:30 ਤੇ ਸਮਾਂ ਰਹੇਗਾ ਸਾਡੇ ਯੁਵਾ ਸਾਥੀਆਂ ਦੇ ਪ੍ਰੋਗਰਾਮ ਯੁਵ ਬਾਣੀ ਦਾ। 7 ਵਜੇ ਤੁਸੀਂ ਆਨੰਦ ਮਾਣੋਗੇ ਆਕਾਸ਼ਵਾਣੀ ਐਫ ਐਮ ਬਠਿੰਡਾ ਤਹਿਤ ਪ੍ਰੋਗਰਾਮ ਸ਼ਾਮ ਸੁਹਾਣੀ। 7:30 ਤੇ ਰਿਲੀ ਕਰਾਂਗੇ ਪੰਜਾਬੀ ਵਿੱਚ ਖਬਰਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ। 7:40 ਤੇ ਦੋਸਤੋ ਪ੍ਰੋਗਰਾਮ ਸ਼ਾਮ ਸੁਹਾਣੀ ਉਸੇ ਤਰ੍ਹਾਂ ਜਾਰੀ ਰਹੇਗਾ। 8 ਵਜੇ ਤੁਸੀਂ ਸੁਣੋਗੇ ਸਾਡਾ ਵਿਸ਼ੇਸ਼ ਸਪੋਂਸਰ ਪ੍ਰੋਗਰਾਮ ਉਮੰਗ ਬਾਈ NCERT ਭਾਗ 1294। 8:30 ਤੇ ਆਕਾਸ਼ਵਾਣੀ ਐਫ ਐਮ ਬਠਿੰਡਾ ਤਹਿਤ ਰਹੇਗਾ ਪ੍ਰੋਗਰਾਮ ਪੰਜ ਪਾਣੀਆਂ ਦੇ ਗੀਤ ਦਾ। 8:45 ਤੇ ਸੁਣੋਗੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ ਸਮਾਚਾਰ ਸੰਧਿਆ। 9 ਵਜੇ ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ। 9:15 ਰਿਲੇ ਕਰਾਂਗੇ ਵਿਵਿਧ ਭਾਰਤੀ ਦੇ ਪ੍ਰਸਾਰਣ, ਜਿਸ ਤਹਿਤ ਤੁਸੀਂ 9:15 ਤੇ ਸੁਣੋਗੇ ਪ੍ਰੋਗਰਾਮ ਆਪ ਕੇ ਲੀਏ। 9:30 ਤੇ ਪ੍ਰੋਗਰਾਮ ਛਾਇਆ ਗੀਤ। 10 ਵਜੇ ਪ੍ਰੋਗਰਾਮ ਆਜ ਕੇ ਫਨਕਾਰ ਔਰ 10:30 ਤੇ ਦੋਸਤੋ ਪ੍ਰੋਗਰਾਮ ਰਹੇਗਾ ਢਲਤੀ ਜਾਏ ਰਾਤ ਔਰ 11 ਵਜੇ ਸਾਡੀ ਸਭਾ ਦੀ ਸਮਾਪਤੀ ਹੋਏਗੀ। ਇਹ ਦੱਸਣ ਸਾਡੇ ਅੱਜ ਪ੍ਰਸਾਰਿਤ ਅਤੇ ਰਿਲੇ ਕੀਤੇ ਜਾਣ ਵਾਲੇ ਪ੍ਰੋਗਰਾਮਾਂ ਦਾ ਵੇਰਵਾ ਤੇ ਉਹਨਾਂ ਦਾ ਪ੍ਰਸਾਰਣ ਸਮਾਂ। ਤੁਸੀਂ ਟਿਊਨ ਕੀਤਾ ਆਕਾਸ਼ਵਾਣੀ ਐਫ ਐਮ ਬਠਿੰਡਾ ਐਫ ਐਮ ਬੈਂਡ 101.1 ਮੈਗਾਹਰਟਜ਼ ਤੇ। ਆਓ ਹੁਣ ਸਰਵਣ ਕਰਦੇ ਹਾਂ ਪ੍ਰੋਗਰਾਮ ਅੰਮ੍ਰਿਤ ਵੇਲਾ।

0: ਸ਼ਬਦ ਸਰਵਣ ਕਰ ਰਹੇ ਸੀ ਭਾਈ ਦਵਿੰਦਰ ਸਿੰਘ ਸੋਢੀ ਹੋਰਾਂ ਦੀ ਆਵਾਜ਼ ਦੇ ਵਿੱਚ। ਸਮਾਂ ਸਾਥੀਓ 6:58 ਤੇ 54 ਸੈਕਿੰਡ ਦਾ।
1: ਆਕਾਸ਼ਵਾਣੀ FM ਬਠਿੰਡਾ ਤੇ ਇਸ ਵਕਤ ਤੁਸੀਂ ਸਰਵਣ ਕਰ ਰਹੇ ਹੋ ਪ੍ਰੋਗਰਾਮ ਅੰਮ੍ਰਿਤ ਵੇਲਾ।
0: ਤੇ ਹੁਣ ਸ਼ਬਦ ਸਰਵਣ ਕਰਦੇ ਹਾਂ ਇਸ਼ਮੀਤ ਸਿੰਘ ਹੋਰਾਂ ਦੀ ਆਵਾਜ਼ ਦੇ ਵਿੱਚ।

ਇਹ ਸੀ ਸਾਡਾ ਅੱਜ ਦਾ ਪ੍ਰੋਗਰਾਮ ਅੰਮ੍ਰਿਤ ਵੇਲਾ। ਤੁਸੀਂ ਟਿਊਨ ਕੀਤਾ ਆਕਾਸ਼ਵਾਣੀ ਐਫ ਐਮ ਬਠਿੰਡਾ ਐਫ ਐਮ ਬੈਂਡ 101.1 ਮੈਗਾਹਰਟਜ਼ ਤੇ। ਸਟੂਡੀਓ ਦੀ ਘੜੀ ਮੁਤਾਬਕ ਸਮਾਂ ਜੀ 7:15 ਦਾ ਤੇ ਹੁਣ ਪੇਸ਼ ਹੈ ਪ੍ਰੋਗਰਾਮ ਸੱਜਰੀ ਸਵੇਰ।

0: Sweet. ਔਰ ਸਾਥੀਓ ਪ੍ਰੋਗਰਾਮ ਦੇ ਇਸ ਸਫ਼ਰ ਦੇ ਵਿੱਚ ਸਭ ਤੋਂ ਪਹਿਲਾਂ ਸੁਣਦੇ ਹਾਂ ਅੱਜ ਦੇ ਇਸ ਪਾਵਨ ਪਵਿੱਤਰ ਦਿਨ ਯਾਨੀ ਕਿ ਈਦ ਉਲ ਅਜ਼ਾ ਬਕਰੀਦ ਮੌਕੇ 'ਤੇ ਇਸ ਧਾਰਮਿਕ ਇਸਦੀ ਕੀ ਮਹੱਤਤਾ ਇਸ ਬਾਰੇ ਗੱਲਬਾਤ ਅਸੀਂ ਤੁਹਾਨੂੰ ਸੁਣਾਵਾਂਗੇ। ਮਹਿਮਾਨ ਹੈ ਜਨਾਬ ਰਮਜ਼ਾਨ ਸ਼ਹੀਦ ਅਤੇ ਨਾਲ ਗੱਲਬਾਤ ਕਰ ਰਹੇ ਨੇ ਜੀ ਮਨਦੀਪ ਰਜੋਰਾ।
1: ਸਰੋਤਿਓ, ਈਦ ਉਲ ਅਜ਼ਾ ਯਾਨੀ ਕਿ ਬਕਰੀਦ ਦੇ ਅੱਜ ਇਸ ਮੁਕੱਦਸ ਦਿਨ ਦੀ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ। ਈਦ ਉਲ ਅਜ਼ਾ ਜਾਂ ਬਕਰੀਦ ਬਾਰੇ ਹੋਰ ਜ਼ਿਆਦਾ ਜਾਣਕਾਰੀ ਲੈਣ ਲਈ ਆਕਾਸ਼ਵਾਣੀ ਬਠਿੰਡਾ ਵੱਲੋਂ ਰਾਬਤਾ ਕੀਤਾ ਗਿਆ ਜਨਾਬ ਰਮਜ਼ਾਨ ਸਈਦ ਹੋਰਾਂ ਦੇ ਨਾਲ, ਜੋ ਕਿ ਉਰਦੂ ਪੰਜਾਬੀ ਟੀਚਰ ਰਿਟਾਇਰ ਹੋਏ ਨੇ ਅਤੇ ਪੰਜਾਬੀ ਮਾਸਿਕ ਪੱਤਰਿਕਾ ਪੋਹ ਫੁਟਾਲਾ ਦੀ ਇਹਨਾਂ 12 ਸਾਲ ਸੰਪਾਦਨਾ ਕੀਤੀ। ਇਸਲਾਮੀ ਸਿੱਖਿਆਵਾਂ ਅਤੇ ਸੋਸ਼ਲ ਮੌਜੂਆਂ ਨਾਲ ਜੁੜੀਆਂ ਹੋਈਆਂ ਬਹੁਤ ਸਾਰੀਆਂ ਬਿਹਤਰੀਨ ਕਿਤਾਬਾਂ ਇਹਨਾਂ ਨੇ ਉਰਦੂ ਅਰਬੀ ਤੋਂ ਪੰਜਾਬੀ ਦੇ ਵਿੱਚ ਅਨੁਵਾਦ ਕੀਤੀਆਂ। ਬਹੁਤ ਸਾਰੀਆਂ ਕਿਤਾਬਾਂ ਦੇ ਤਰਜਮੇ ਦੇ ਨਾਲ ਨਾਲ ਇਹਨਾਂ ਨੇ ਪਾਕ ਕੁਰਾਨ ਮਜੀਦ ਦਾ ਵੀ ਪੰਜਾਬੀ ਤਰਜਮਾ ਕੀਤਾ। ਈਦ ਦੇ ਇਸ ਮੁਕੱਦਸ ਦਿਨ ਮੌਕੇ ਇਹਨਾਂ ਨਾਲ ਕੀਤੀ ਇਹ ਮੁਲਾਕਾਤ ਤੁਹਾਡੀ ਨਜ਼ਰ ਹੈ।
2: ਜਨਾਬ ਰਮਜ਼ਾਨ ਸਈਦ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਆਕਾਸ਼ਵਾਣੀ ਬਠਿੰਡਾ ਦੇ ਪ੍ਰਸਾਰਣ ਚ।
3: ਬਹੁਤ ਸ਼ੁਕਰੀਆ ਜਨਾਬ, ਬੜੀ ਮਿਹਰਬਾਨੀ।
2: ਤੁਹਾਨੂੰ ਈਦ ਉਲ ਅਜ਼ਾ ਬਕਰੀਦ ਦਾ ਇਹ ਜੋ ਤਿਉਹਾਰ ਹੈ ਇਸ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ।
3: ਮੈਂ ਹਜ਼ੂਰ ਆਪਣੇ ਵੱਲੋਂ ਤੁਹਾਨੂੰ, ਤੁਹਾਡੇ ਸਰੋਤਿਆਂ ਨੂੰ, ਆਕਾਸ਼ਵਾਣੀ ਦੇ ਸਰੋਤਿਆਂ ਨੂੰ ਸਭ ਨੂੰ ਆਪਣੇ ਵੱਲੋਂ ਈਦ ਦੀ ਮੁਬਾਰਕਬਾਦ ਪੇਸ਼ ਕਰ ਰਿਹਾ।
2: ਜਨਾਬ ਰਮਜ਼ਾਨ ਸਈਦ ਜੀ, ਅਸੀਂ ਬਕਰੀਦ ਦੇ ਧਾਰਮਿਕ ਇਤਿਹਾਸ ਤੋਂ ਜਾਣੂ ਹੋਣਾ ਚਾਹੁੰਦੇ ਹਾਂ, ਪਹਿਲਾਂ ਤੁਸੀਂ ਇਸ ਦੇ ਧਾਰਮਿਕ ਇਤਿਹਾਸ ਤੇ ਚਾਨਣਾ ਪਾਓ।
3: ਬਕਰੀਦ ਜੀ ਨੂੰ ਆਪਾਂ ਕਹਿੰਦੇ ਹਾਂ, ਇਸ ਦਾ ਅਸਲ ਟਾਈਟਲ ਈਦ ਉਲ ਅਜ਼ਹਾ ਹੈ
2: ਜੀ।
3: ਈਦ ਉਲ ਅਜ਼ਹਾ ਵੀ ਕਿਹਾ ਜਾਂਦਾ ਹੈ, ਪ੍ਰਚਲਿਤ ਈਦ ਉਲ ਜ਼ੁਹਾ ਵੀ ਹੈ। ਉਂਝ ਇਹਨੂੰ ਕੁਰਬਾਨੀ ਵਾਲੀ ਈਦ, ਬਕਰੀਦ ਇਸ ਨਾਂ ਨਾਲ ਆਪਣਾ ਪੰਜਾਬੀ ਸਮਾਜ ਇਹ ਤੋਂ ਜਾਣੂ ਹੈ ਸਾਰੇ
2: ਜੀ।
3: ਇਸਲਾਮ ਚ ਦੋ ਤਿਉਹਾਰ ਹਨ, ਈਦ ਉਲ ਫਿਤਰ ਹੈ, ਈਦ ਉਲ ਅਜ਼ਹਾ ਹੈ
2: ਜੀ।
3: ਈਦ ਉਲ ਫਿਤਰ ਨੂੰ ਸਾਡਾ ਪੰਜਾਬੀ ਸਮਾਜ ਮਿੱਠੀ ਈਦ ਕਹਿੰਦਾ ਹੈ
2: ਜੀ,
3: ਤੇ ਇਸ ਈਦ ਨੂੰ ਜਿਹੜੀ ਈਦ ਉਲ ਅਜ਼ਹਾ ਹੈ ਇਹਨੂੰ ਬਕਰੀਦ ਵੀ ਕਹਿੰਦੇ ਹਨ, ਕੁਰਬਾਨੀ ਵਾਲੀ ਈਦ ਵੀ ਕਹਿੰਦੇ ਹਨ
2: ਜੀ।
3: ਤੇ ਇਹਨਾਂ ਈਦਾਂ ਦਾ ਇਤਿਹਾਸ ਹੈ, ਕਿਉਂਕਿ ਆਪਾਂ ਹੁਣ ਇਸ ਵੇਲੇ ਬਕਰੀਦ ਬਾਰੇ ਗੱਲ ਕਰ ਰਹੇ ਹਾਂ, ਕੁਰਬਾਨੀ ਵਾਲੀ ਈਦ ਬਾਰੇ ਗੱਲ ਕਰ ਰਹੇ ਹਾਂ
2: ਜੀ।
3: ਇਹਦਾ ਇਤਿਹਾਸਕ ਪਿਛੋਕੜ ਹੈ, ਕਿਉਂਕਿ ਕੁਰਬਾਨੀ ਕੀਤੀ ਜਾਂਦੀ ਹੈ
2: ਜੀ,
3: ਇਸ ਕਰਕੇ ਇਹ ਇੱਕ ਘਟਨਾ ਨਾਲ ਜੁੜਿਆ ਹੋਇਆ ਹੈ
2: ਜੀ।
3: ਇਤਿਹਾਸਕ ਪਿਛੋਕੜ ਚ ਜਾਣ ਤੋਂ ਪਹਿਲਾਂ ਬਸ ਇੱਕ ਮਿੰਟ ਚ ਆਪਾਂ ਇਹ ਗੱਲ ਕਰਦੇ ਹਾਂ ਕਿ ਕੁਰਬਾਨੀ ਜਿਹਦੇ ਨਾਲ ਇਹ ਪਛਾਣੀ ਜਾਂਦੀ ਹੈ ਈਦ, ਉਹ ਕੀ ਹੈ। ਕੁਰਬਾਨੀ ਅਰਬੀ ਦਾ ਸ਼ਬਦ ਹੈ, ਕੁਰਬਾਨੀ ਕਹਿੰਦੇ ਹਨ ਕੁਰਬ ਨੂੰ, ਕੁਰਬ ਤੋਂ ਬਣਿਆ ਹੈ, ਧਾਤੂ ਕੁਰਬ ਹੈ, ਕੁਰਬ ਦਾ ਹੈ ਨੇੜਤਾ, ਭਾਵ ਖਲਕਤ ਵੱਲੋਂ ਆਪਣੇ ਖਾਲਕ ਦੇ ਨੇੜੇ ਪਹੁੰਚਣ ਦੀ ਕੋਸ਼ਿਸ਼
2: ਜੀ,
3: ਚੰਗੇ ਕੰਮਾਂ ਨਾਲ, ਇਬਾਦਤ, ਬੰਦਗੀ, ਪੂਜਾ ਆਰਾਧਨਾ ਨਾਲ
2: ਜੀ,
3: ਚੰਗਾ ਸਮਾਜ ਸਿਰਜਣ ਨਾਲ, ਨੇੜਤਾ ਪ੍ਰਾਪਤ ਕਰਨ ਖਾਤਰ ਜਿਹੜੀਆਂ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਉਹਨੂੰ ਕੁਰਬਾਨੀ ਕਹਿੰਦੇ ਹਨ
2: ਜੀ।
3: ਇਹ ਕੁਰਬਾਨੀ ਵੱਖ ਵੱਖ ਧਰਮਾਂ ਚ ਸ਼ੁਰੂ ਤੋਂ ਪ੍ਰਚਲਿਤ ਰਹੀ ਹੈ
2: ਜੀ।
3: ਤੇ ਇਹ ਜਿਹੜੀ ਇਹ ਕੁਰਬਾਨੀ ਹੈ, ਇਹ ਹਜ਼ਰਤ ਇਬਰਾਹੀਮ ਅਲੈਹਿ ਸਲਾਮ, ਜਿਹੜੇ ਰੱਬ ਦੇ ਬਹੁਤ ਮਹਾਨ ਪੈਗੰਬਰ ਹੋਏ ਆ
2: ਜੀ,
3: ਇਹ ਹਜ਼ਰਤ ਈਸਾ ਮਸੀਹ ਅਲੈਹਿ ਸਲਾਮ ਤੋਂ ਕੋਈ 2000 ਸਾਲ ਪਹਿਲਾਂ ਦਾ ਵਾਕਿਆ ਹੈ
2: ਜੀ।
3: ਭਾਵੇਂ ਸਮਝੋ ਵੀ ਜਿਸ ਵੇਲੇ ਆਪਾਂ ਗੱਲਾਂ ਕਰ ਰਹੇ ਹਾਂ ਆਪਣੇ ਸਰੋਤਿਆਂ ਨਾਲ, ਤੇ ਇਸ ਤੋਂ 4000 ਸਾਲ ਪਹਿਲਾਂ ਇਹ ਰੱਬ ਦੇ ਪੈਗੰਬਰ ਹਜ਼ਰਤ ਇਬਰਾਹੀਮ ਹੋਏ ਹਨ
2: ਜੀ।
3: ਜਿਹੜਾ ਅੱਜ ਇਰਾਕ ਦੇਸ਼ ਹੈ, ਇਹਦਾ ਇੱਕ ਸ਼ਹਿਰ ਸੀ ਉਸ ਵੇਲੇ ਉਰ, ਉਹਦਾ ਨਾਂ ਸੀ, ਉਹ ਕੈਪੀਟਲ ਵੀ ਸੀ, ਰਾਜਧਾਨੀ ਸੀ ਇਰਾਕ ਦੀ। ਉਸ ਸ਼ਹਿਰ ਚ ਇਹਨਾਂ ਦਾ ਜਨਮ ਹੋਇਆ, ਬਹੁਤ ਵੱਡਾ ਸ਼ਹਿਰ ਸੀ। ਇਹ ਹਜ਼ਰਤ ਇਬਰਾਹੀਮ ਦਾ ਜਿਸ ਪਰਿਵਾਰ ਚ ਜਨਮ ਹੋਇਆ
2: ਜੀ,
3: ਉਹ ਆਪਣੇ ਸਮਾਜ ਦਾ ਉੱਚਾ ਪਰਿਵਾਰ ਸੀ, ਪ੍ਰੀਸਟ ਪਰਿਵਾਰ ਸੀ, ਪੁਜਾਰੀ ਲੋਕ ਇਹਨਾਂ ਦੇ ਵੱਡੇ ਵਡੇਰੇ
2: ਜੀ,
3: ਬਾਦਸ਼ਾਹ ਦੇ ਬਹੁਤ ਨੇੜੇ ਸੀ। ਇਹ ਜਿਹੜਾ ਸੱਤਾਵਾਨ ਵਰਗ ਹੁੰਦਾ ਹੈ ਉਹਨਾਂ ਨਾਲ ਇਹਨਾਂ ਦੇ ਬੜੇ ਵਧੀਆ ਸੰਬੰਧ ਸੀ।
2: ਠੀਕ ਹੈ।
3: ਇਹਨਾਂ ਦੇ ਪਿਤਾ ਜੀ ਪੁਜਾਰੀ ਸੀ। ਉਸ ਵੇਲੇ ਇਰਾਕ ਦੇ ਸ਼ਹਿਰ ਚ ਨਨਾਰ ਇੱਕ ਦੇਵਤਾ ਸੀ ਉਹਨਾਂ ਦਾ, ਉਹਦੀ ਪੂਜਾ ਹੁੰਦੀ ਸੀ। ਨਨਾਰ ਉਹਨਾਂ ਦੀ ਭਾਸ਼ਾ ਚ ਚੰਦਰਮਾ ਨੂੰ ਕਿਹਾ ਜਾਂਦਾ ਹੈ।
2: ਠੀਕ ਹੈ ਜੀ।
3: ਯਾਨੀ ਗੋਆ ਜਿੱਦਾਂ ਚੰਦਰਬੰਸੀ ਜਾਂ ਇੱਦਾਂ ਦੀਆਂ ਚੀਜ਼ਾਂ, ਉੱਥੇ ਚੰਦ ਦੀ, ਸੂਰਜ ਦੀ, ਹੋਰ ਚੀਜ਼ਾਂ ਦੀ ਪੂਜਾ ਹੁੰਦੀ ਸੀ। ਇਹਨਾਂ ਦਾ ਪਿਓ ਜਿਹੜਾ ਸੀ ਆਜ਼ਰ
2: ਜੀ,
3: ਕੁਛ ਇਤਿਹਾਸਕਾਰਾਂ ਨੇ ਦੱਸਿਆ ਵੀ ਪਿਓ ਨਹੀਂ ਸੀ, ਚਾਚਾ ਸੀ, ਇਹਨੇ ਪਾਲਿਆ।

0: ਹਾਜ਼ਰ, ਉਹ ਵੀ ਇਹੀ ਕੰਮ ਕਰਦਾ ਸੀ। ਉਹ ਖੁਦ ਚੰਦਰਮਾ ਦੇਵਤਾ ਦੀਆਂ ਮੂਰਤੀਆਂ ਵੀ ਬਣਾਉਂਦਾ ਸੀ
1: ਜੀ
0: ਤੇ ਪੂਜਾ ਵੀ ਕਰਦਾ ਸੀ। ਇਹ ਹਜ਼ਰਤ ਇਬਰਾਹੀਮ ਦਾ ਸੁਭਾਅ ਮਾਨਵ ਸੁਭਾਅ ਨਾਲ ਮੇਲ ਖਾਂਦਾ ਸੀ। ਇਹ ਨੇਚਰ ਨੂੰ ਮੰਨਦੇ ਸੀ
1: ਜੀ
0: ਸ਼ੁਰੂ ਤੋਂ ਹੀ, ਬਚਪਨ ਤੋਂ ਹੀ। ਇਹ ਇਹਨਾਂ ਚੀਜ਼ਾਂ ਨੂੰ ਮੰਨਦੇ ਨਹੀਂ ਸੀ। ਪਿਓ ਨੇ, ਘਰ ਵਾਲਿਆਂ ਨੇ ਵਿਰੋਧ ਕੀਤਾ। ਉਹਨਾਂ ਨੇ ਇਹਨਾਂ ਨੂੰ ਬੜਾ ਇਹਨਾਂ ਨੂੰ ਨਕਾਰਿਆ, ਇਹਨਾਂ ਦੀ ਸੋਚ ਨੂੰ। ਇਹਨਾਂ ਨਾਲ ਚੰਗਾ ਸਲੂਕ ਨਹੀਂ ਕੀਤਾ। ਪਿਓ
1: ਜੀ
0: ਨੇ ਸ਼ਿਕਾਇਤ ਕਰਤੀ, ਬਾਦਸ਼ਾਹ ਇਹਨਾਂ ਦੇ ਵਿਰੁੱਧ ਹੋ ਗਿਆ। ਇਹਨਾਂ ਨੂੰ ਅੱਗ ਦੇ ਵਿੱਚ ਸਾੜਨ ਦੀ ਸਜ਼ਾ ਦੇ ਦਿੱਤੀ।
1: ਜੀ
0: ਚੰਗਾ ਉਲਾਓ ਰੋਸ਼ਨ ਕੀਤਾ ਗਿਆ, ਅੱਗ ਬਾਲੀ ਗਈ ਬਹੁਤ, ਉਹਦੇ ਵਿੱਚ ਇਹਨਾਂ ਨੂੰ ਸੁੱਟ ਦਿੱਤਾ।
1: ਜੀ
0: ਉਹ ਚਮਤਕਾਰ ਵਾਂਗ, ਜਿਹਨੂੰ ਮੌਜਜ਼ਾ ਕਹਿੰਦੇ ਹਨ ਅਰਬੀ ਚ, ਵੀ ਜਿਹੜਾ ਆਮ ਹਾਲਾਤ ਚ ਕਿਤੇ ਨਾ ਹੋਵੇ,
1: ਜੀ
0: ਅਚਾਨਕ ਕਦੇ ਹੋ ਜਾਵੇ, ਉਹਨੂੰ ਮੌਜਜ਼ਾ ਕਹਿੰਦੇ ਆ।
1: ਜੀ
0: ਇੱਕ ਮੌਜਜ਼ੇ ਰਾਹੀਂ ਇਹਨਾਂ ਨੂੰ ਰੱਬ ਨੇ ਬਚਾ ਲਿਆ ਤੇ ਆਪਣੀ ਘਰਵਾਲੀ ਨੂੰ, ਆਪਣੇ ਭਤੀਜੇ ਨੂੰ ਲੈ ਕੇ ਇਰਾਕ ਚੋਂ ਨਿਕਲ ਗਏ।
1: ਜੀ
0: ਸੀਰੀਆ ਜਿਹੜਾ ਅੱਜ ਦਾ ਫਿਲਸਤੀਨ ਹੈ, ਇੱਧਰ ਨੂੰ ਤੁਰ ਪਏ।
1: ਜੀ
0: ਰਾਹ ਚ ਜੋ ਕੁਛ ਇਹਨਾਂ ਦੀ ਸੋਚ ਸੀ ਉਹਦੇ ਮੁਤਾਬਕ ਵੀ ਇਹ ਖਲਕਤ ਨੂੰ ਖਾਲਕ ਨਾਲ ਜੋੜਨ ਦੀਆਂ ਕੋਸ਼ਿਸ਼ਾਂ ਚ ਰੁੱਝੇ ਸੀ।
1: ਜੀ
0: ਆਪਣੇ ਰੱਬ ਪਰ ਇਮਾਨ ਹੋਵੇ, ਉਹਦੇ ਪਰ ਵਿਸ਼ਵਾਸ ਹੋਵੇ, ਆਪਸ ਚ ਮੇਲ ਜੋਲ ਹੋਵੇ, ਇੱਕ ਦੂਜੇ ਦੇ ਜਿਹੜੇ ਹੱਕਾਂ ਨੂੰ ਉਹਨਾਂ ਨੂੰ ਪਛਾਣਿਆ ਜਾਵੇ, ਧੱਕਾ ਨਾ ਕੀਤਾ ਜਾਵੇ, ਜ਼ੁਲਮ ਤੋਂ ਬਾਜ਼ ਰਿਹਾ ਜਾਵੇ। ਰੱਬ ਦੀ ਪੂਜਾ ਉਸ ਵੇਲੇ ਜਿੱਦਾਂ ਵੀ 4,000 ਸਾਲ ਪਹਿਲਾਂ, ਜਿੱਦਾਂ ਵੀ ਹੋ, ਉਹਦੀ ਇਬਾਦਤ ਚ ਸ਼ਰੀਕ ਰਿਹਾ ਜਾਵੇ।
1: ਜੀ
0: ਉੱਥੋਂ ਤੁਰਦੇ ਹੋਏ ਆਪਣੇ ਭਤੀਜੇ ਨੂੰ ਤੇ ਉਹਦੀ ਘਰਵਾਲੀ ਨੂੰ, ਇਹ ਜਿਹੜਾ ਅੱਜ ਲਿਬਨਾਨ ਔਰ ਫਲਸਤੀਨ ਦੇ ਵਿਚਾਲੇ ਜਗ੍ਹਾ ਹੈ,
1: ਜੀ
0: ਇੱਥੇ ਛੱਡ ਕੇ ਇਹ ਅਰਬ ਵੱਲ ਨੂੰ ਤੁਰ ਪਏ।
1: ਜੀ
0: ਇਹਨਾਂ ਨੂੰ ਇਸ ਤਰ੍ਹਾਂ ਅਹਿਸਾਸ ਸੀ ਵੀ ਮੈਂ ਜਿਹੜੀ ਸੋਚ ਮੇਰੀ ਹੈ ਇਸ ਪੂਰੇ ਖਿੱਤੇ ਚ ਫੈਲ ਜਾਵੇ।
1: ਜੀ
0: ਇਹ ਜਿੱਥੇ ਅੱਜ ਮੱਕਾ ਹੈ, ਇਸ ਵਾਦੀ ਦੇ ਵਿੱਚ ਇਹ ਆਪਣੀ ਘਰਵਾਲੀ ਨੂੰ ਔਰ ਆਪਣੇ ਬੇਟੇ ਨੂੰ, ਜਿਹੜਾ ਬੇਟਾ ਸੀ ਇਹਨਾਂ ਦਾ ਇਸਮਾਇਲ ਸੀ ਉਹਦਾ ਨਾਂ,
1: ਜੀ ਜੀ
0: ਉਹਨੂੰ ਛੱਡ ਕੇ ਤੁਰਿਆ ਹੈ। ਉਹ ਬੱਚਾ ਛੋਟਾ ਸੀ।
1: ਜੀ
0: ਵਹੁਟੀ ਨੇ ਪੁੱਛਿਆ ਵੀ ਮੀਆਂ ਸਾਨੂੰ ਕਿਹਦੇ ਸਹਾਰੇ ਛੱਡ ਕੇ ਜਾ ਰਹੇ ਹੋ?
1: ਜੀ
0: ਕਹਿੰਦੇ ਜਿਹਦੇ ਹੁਕਮ ਨਾਲ ਇੱਥੇ ਆਇਆ ਸੀ ਉਹਦੇ ਹੀ ਨਾਂ ਤੇ, ਉਹਦੇ ਹੁਕਮ ਤੇ ਤੁਹਾਨੂੰ ਛੱਡ ਕੇ ਜਾ ਰਿਹਾ।
1: ਠੀਕ ਹੈ
0: ਉਹ
1: ਜੀ
0: ਵੀ ਸਾਬਰ ਸ਼ਾਕਰ ਬੀਬੀ ਸੀ, ਬੱਚੇ ਨੂੰ ਲੈ ਕੇ ਰਹੀ ਜਿੱਥੇ ਅੱਜ ਮੱਕਾਬਾਦ ਹੈ।
1: ਜੀ
0: ਇਹ 4,000 ਵਰੇ ਪਹਿਲਾਂ ਉੱਥੇ ਦੀ ਗੱਲ ਹੈ
1: ਜੀ
0: ਤੇ ਉੱਥੋਂ ਵਾਪਸ ਆ ਗਏ। ਇਹਨਾਂ ਦੀ ਪੂਰੀ ਜ਼ਿੰਦਗੀ ਹੈ ਜਿਹੜੀ ਇਹ ਇਹੀ ਇਸੇ ਘਾਲਨਾ ਚ ਗੁਜ਼ਰੀ।
1: ਜੀ
0: ਖਾਸੀ ਦੇਰ ਤੇ ਬਾਅਦ ਆਪਣੇ ਇਲਾਕੇ ਤੋਂ ਫੇਰ ਦੁਬਾਰਾ ਉਧਰ ਨੂੰ ਗਏ। ਉੱਥੇ ਬੇਟਾ ਵੱਡਾ ਹੋ ਗਿਆ ਸੀ,
1: ਜੀ
0: ਉਹਦੇ ਨਾਲ ਮਿਲ ਕੇ ਰੱਬ ਦੇ ਇੱਕ ਘਰ ਦੀ ਉਸਾਰੀ ਕੀਤੀ, ਜਿਹਨੂੰ ਅੱਜ ਆਪਾਂ ਕਾਬਾ ਕਹਿੰਦੇ ਹਾਂ।
1: ਜੀ
0: ਕਾਬਾ ਅਰਬੀ ਦਾ ਸ਼ਬਦ ਹੈ ਚੌਰਸ, ਇੱਕ ਚੌਰਸ ਜਿਹਾ ਘਰ ਛੋਟਾ ਜਿਹਾ ਬਣਾਇਆ
1: ਜੀ
0: ਰੱਬ ਦੀ ਬੰਦਗੀ ਲਈ। ਤੇ ਇਸ ਤਰ੍ਹਾਂ ਦੀ ਇਹਨਾਂ ਦੀ ਜ਼ਿੰਦਗੀ ਦੇ ਵਾਕਿਆਤ ਹਨ।
1: ਜੀ
0: ਇਹਨਾਂ ਨੂੰ ਖਾਬ ਆਇਆ, ਸੁਪਨੇ ਚ ਵੇਖਿਆ,
1: ਜੀ
0: ਰੱਬ ਨੇ ਇਹਨਾਂ ਨੂੰ ਕਿਹਾ ਵੀ ਤੂੰ ਮੇਰੇ ਰਸਤੇ ਚ ਆਪਣੀ ਜਿਹੜੀ ਮਨ ਭਾਉਂਦੀ ਚੀਜ਼ ਹੈ
1: ਜੀ
0: ਉਹਨੂੰ ਕੁਰਬਾਨ ਕਰ ਦੇ। ਇਹਨਾਂ ਨੇ ਸੋਚਿਆ ਮੇਰੇ ਡੰਗਰ ਪਸ਼ੂ, ਮੇਰਾ ਮਾਲ, ਮੇਰਾ ਘਰਬਾਰ, ਮੇਰੀ ਬੀਵੀ ਪਰਿਵਾਰ, ਸਾਰਿਆਂ ਨਾਲੋਂ ਵੱਧ ਤਾਂ ਜਿਹੜਾ ਇਸ ਬੁਢਾਪੇ ਚ ਮੈਨੂੰ ਬੇਟਾ ਮਿਲਿਆ ਹੈ ਇਹੀ ਸਭ ਤੋਂ ਪਿਆਰਾ ਹੈ।
1: ਜੀ
0: ਫਿਰ ਸੁਪਨਾ ਕਈ ਵਾਰ ਆਇਆ ਤਾਂ ਇਹਨਾਂ ਨੇ ਤੈਅ ਕਰ ਲਿਆ ਵੀ ਰੱਬ ਮੇਰੇ ਬੇਟੇ ਦੀ ਕੁਰਬਾਨੀ ਚਾਹੁੰਦਾ ਹੈ।
1: ਜੀ
0: ਉਹ ਆਪਣੇ ਆਪਣੇ ਜੀ ਚ ਸੋਚਿਆ। ਇਹਨਾਂ ਨੇ ਆਪਣੀ ਇਸ ਸੁਪਨੇ ਦੀ ਗੱਲ ਆਪਣੇ ਬੇਟੇ ਨੂੰ ਦੱਸੀ।
1: ਜੀ
0: ਬੇਟਾ ਮੈਂ ਇਦਾਂ ਦੇਖਿਆ ਹੈ, ਮੈਂ ਆਪਣੀ ਬਹੁਤ ਸਭ ਤੋਂ ਮਨ ਭਾਉਂਦੀ ਚੀਜ਼ ਪਿਆਰੀ ਆਪਣੇ ਰੱਬ ਦੇ ਰਸਤੇ ਵਿੱਚ ਕੁਰਬਾਨ ਕਰ ਰਿਹਾ ਹਾਂ।
1: ਜੀ
0: ਮੈਂ ਤੈਨੂੰ ਰੱਬ ਦੇ ਰਾਹ 'ਚ ਜ਼ਿਬਾ ਕਰ ਰਿਹਾ ਹਾਂ।
1: ਜੀ
0: ਬੇਟਾ ਵੀ ਬਹੁਤ ਫਰਮਾ ਬਰਦਾਰ ਸੀ, ਉਹਨੇ ਕਿਹਾ ਬਾਪੂ ਜੀ ਜਿੱਦਾਂ ਤੁਹਾਨੂੰ ਤੁਹਾਡੇ ਰੱਬ ਨੇ ਹੁਕਮ ਦਿੱਤਾ ਹੈ ਤੁਸੀਂ ਉਦਾਂ ਹੀ ਕਰੋ, ਤੁਸੀਂ ਮੈਨੂੰ ਸਬਰ ਕਰਨ ਵਾਲਾ ਪਾਓਗੇ।
1: ਜੀ
0: ਇਹ ਆਪਣੇ ਪੁੱਤਰ ਨੂੰ ਲੈ ਕੇ ਜ਼ਿਬਾ ਕਰਨ ਲਈ ਉਹ ਮੱਕੇ ਦੀ ਵਾਦੀ 'ਚੋਂ ਇੱਕ ਪਾਸੇ ਨੂੰ ਜਾ ਰਹੇ ਸੀ।
1: ਜੀ
0: ਇਹਨਾਂ ਦੀ ਵਹੁਟੀ ਨੇ ਪੁੱਛਿਆ ਕਿੱਧਰ ਨੂੰ ਚਾਲੇ ਪਾਏ ਹਨ?
1: ਜੀ
0: ਉਹਨਾਂ ਨੇ ਦੱਸਿਆ ਵੀ ਮੈਂ ਤਾਂ ਆਪਣੇ ਬੇਟੇ ਨੂੰ ਰੱਬ ਦੇ ਰਸਤੇ 'ਚ ਕੁਰਬਾਨ, ਕਹਿੰਦੇ ਜੇ ਰੱਬ ਦੇ ਹੁਕਮ ਨਾਲ ਹੈ ਫਿਰ ਤਾਂ ਜਾਓ ਤੁਸੀਂ।
1: ਜੀ
0: ਪਤਨੀ ਨੇ ਵੀ ਇਹ ਲੈ ਗਏ ਉਹ ਵਾਦੀ 'ਚ ਜਾ ਕੇ ਰੋਹੀ 'ਚ
1: ਜੀ
0: ਜਿੱਥੇ ਮੱਕੇ ਦੇ ਕੋਲ,
1: ਜੀ
0: ਉਹਨੂੰ ਜ਼ਬਾ ਕਰਨ ਲਈ, ਕੁਰਬਾਨ ਕਰਨ ਲਈ। ਪੁੱਤ ਨੇ ਕਿਹਾ ਬਾਪੂ ਜੀ ਮੈਨੂੰ ਸਿੱਧਾ ਨਾ ਰੱਖ ਕੇ ਕੁਰਬਾਨ ਕਰੋ, ਮੈਂ ਤੁਹਾਡੀ ਛੁਰੀ ਨਾਲ ਮੇਰੇ ਹੱਥ ਹਿੱਲ ਜਾਣਗੇ, ਉਹਨੂੰ ਵੀ ਤਰਸ ਆਊਗਾ, ਇਹਨੂੰ ਮੂਧਾ ਪਾ ਲਓ
1: ਜੀ
0: ਪਰ ਮੇਰੇ ਹੱਥ ਬੰਨ ਦਿਓ, ਹੱਥ ਪੈਰ
1: ਜੀ
0: ਬੰਨ ਦਿਓ, ਮੈਂ ਤੜਫਾ ਨਾ।
1: ਜੀ
0: ਉਹ ਤੇ ਇੱਕ ਕੁਰਬਾਨੀ ਦਾ ਤਾਂ ਇੱਕ ਵਸੀਲਾ ਸੀ ਰੱਬ ਵੱਲੋਂ, ਜਿਹੜਾ ਉਹ ਦੇਖਣਾ ਚਾਹੁੰਦਾ ਸੀ ਵੀ ਮੇਰਾ ਬੰਦਾ ਜਿਹਨੇ ਆਪਣੇ ਪਿਓ ਨਾਲ, ਪਰਿਵਾਰ ਨਾਲ, ਬਾਦਸ਼ਾਹ ਨਾਲ ਵਿਰੋਧ ਮੁੱਲ ਲਿਆ, ਆਪਣਾ ਦੇਸ਼ ਛੱਡਿਆ,

0: ਮੇਰੇ ਨਾਂ ਤੇ ਆਪਣੀ ਬੀਵੀ ਛੱਡੀ, ਬੱਚਾ ਛੱਡਿਆ ਇਸ ਥਾਂ ਪਰ, ਵੀ ਕੀ ਉਹ ਇਸ ਬੱਚੇ ਨੂੰ ਮੇਰੇ ਕਹੇ ਤੇ ਕੁਰਬਾਨ ਕਰ ਸਕਦਾ?
1: ਜੀ
0: ਸੋ ਰੱਬ ਨੇ ਉਹ ਜਿੱਦਾਂ ਇਤਿਹਾਸ ਧਰਮ ਕਿਤਾਬਾਂ ਚ ਦੱਸਿਆ, ਫਰਿਸ਼ਤੇ ਰਾਹੀਂ ਇੱਕ ਦੁੰਬਾ ਭੇਜ ਦਿੱਤਾ ਮੇਢਾ,
1: ਜੀ
0: ਇਹ ਪਿਓ ਪਿਓ ਦੇ ਹੱਥੋਂ ਉਹ ਬੱਚਾ ਛੁਡਵਾ ਲਿਆ ਤੇ ਉਹ ਮੇਢੇ ਦੀ ਕੁਰਬਾਨੀ ਹੋ ਗਈ।
1: ਜੀ
0: ਇਹ ਉਹ ਇੱਕ ਘਟਨਾ ਹੈ 4000 ਸਾਲ ਦੀ,
1: ਜੀ
0: ਜਿਹੜੀ ਅੱਜ ਤੋਂ 1500 ਸਾਲ ਪਹਿਲਾਂ, ਜਦ ਹਜ਼ਰਤ ਮੁਹੰਮਦ ਸਾਹਿਬ ਮਦੀਨੇ ਗਏ,
1: ਜੀ
0: ਮੱਕੇ ਦਾ ਤਿਆਗ ਕੀਤਾ ਸੀ ਨਾ, ਮੱਕੇ ਵਾਲਿਆਂ ਨੇ ਹਜ਼ਰਤ ਮੁਹੰਮਦ ਸਾਹਿਬ ਨੂੰ ਕੱਢ ਦਿੱਤਾ ਸੀ,
1: ਜੀ
0: ਫਿਰ ਉਹ ਛੱਡ ਕੇ ਮਦੀਨੇ ਚਲੇ। ਉੱਥੇ ਜਾ ਕੇ ਉਹਨਾਂ ਨੇ ਹਜ਼ਰਤ ਇਬਰਾਹੀਮ ਦੀ ਇਹ ਰਸਮ, ਜਿਹੜੀ ਇਹ ਧਾਰਮਿਕ ਰਸਮ ਸੀ ਆਪਣੀ ਹਰ ਚੀਜ਼ ਨੂੰ ਰੱਬ ਦੇ ਰਾਹ ਚ ਕੁਰਬਾਨ ਕਰਨ ਦੀ, ਉੱਥੇ ਜਾ ਕੇ ਇਸ ਨੂੰ ਸ਼ੁਰੂ ਕੀਤਾ
1: ਜੀ
0: ਔਰ ਲੋਕਾਂ ਨੂੰ ਹੁਕਮ ਦਿੱਤਾ। ਹੁਣ ਹਜ਼ਰਤ ਮੁਹੰਮਦ ਸਾਹਿਬ ਪਰ ਜਿਹੜੀ ਉਹਨਾਂ ਨੇ ਸ਼ਰਧਾ ਧਾਰਨ ਕੀਤੀ ਹੈ, ਪੂਰੇ ਸੰਸਾਰ ਚ ਜਿਹੜੇ ਦੇਸ਼ ਚ ਜਿੱਥੇ ਵੀ ਰਹਿੰਦੇ ਹਨ,
1: ਜੀ
0: ਉਹ ਹਰ ਸਾਲ ਅਰਬੀ ਮਹੀਨਾ ਹੈ ਹਿਜਰੀ ਸਨ ਦਾ, ਜ਼ੁਲ ਹਿੱਜਾ ਕਹਿੰਦੇ ਉਹਨੂੰ,
1: ਜੀ
0: ਜਿਹੜਾ ਜਿਹੜਾ ਹੁਣ ਚੱਲ ਰਿਹਾ ਹੈ,
1: ਹਾਂਜੀ,
0: ਉਹਦੀ ਅੱਜ 9 ਤਰੀਕ ਹੈ।
1: ਜੀ
0: ਇਹਦੀ 10 ਤਰੀਕ ਨੂੰ ਬਾਕਾਇਦਾ ਸਾਰੀ ਦੁਨੀਆਂ ਦੇ ਜਿਹੜੇ ਖਾਂਦੇ ਪੀਂਦੇ ਸਰਦੇ ਪੂਜਦੇ ਮੁਸਲਿਮ ਹੁੰਦੇ ਹਨ,
1: ਜੀ
0: ਮੁਹੰਮਦ ਸਾਹਿਬ ਪਰ ਜਿਹਨਾਂ ਨੇ ਸ਼ਰਧਾ ਧਾਰਨ ਕੀਤੀ ਹੈ,
1: ਜੀ
0: ਤੇ ਉਹ ਲੋਕੀ ਕੁਰਬਾਨੀ ਕਰਦੇ ਹਨ,
1: ਜੀ
0: ਆਪਣੇ ਪਸ਼ੂਆਂ ਦੀ ਕੁਰਬਾਨੀ ਕਰਦੇ ਹਨ। ਕੁਰਬਾਨੀ ਦੇ ਪਿੱਛੇ ਫਲਸਫਾ ਇਹੀ ਹੈ, ਕੁਰਬਾਨੀ ਕਰਾਉਣਾ ਜ਼ਰੂਰੀ ਨਹੀਂ ਹੈ,
1: ਜੀ
0: ਉਹ ਮਕਸਦ ਨਹੀਂ ਹੈ। ਮਕਸਦ ਇਹ ਹੈ ਵੀ ਖਲਕਤ ਨਾਲ ਬੰਦਾ ਜੁੜੇ, ਆਪਣੀਆਂ ਭਾਵਨਾਵਾਂ ਨੇ ਆਪਣੇ ਹਿੱਤਾਂ ਨੂੰ, ਆਪਣੇ ਨਫੇ ਨੁਕਸਾਨ ਨੂੰ ਕੁਰਬਾਨ ਕਰਨ ਲਈ ਤਿਆਰ ਹੋਵੇ।
1: ਜੀ
0: ਅਗਰ ਜਾਨਵਰ ਦੀ ਕੁਰਬਾਨੀ ਕੀਤੀ ਜਾਵੇ ਤੇ ਇਹਨਾਂ ਚੀਜ਼ਾਂ ਨੂੰ ਨਾ ਛੱਡਿਆ ਜਾਵੇ, ਤਾਂ ਉਹ ਕੁਰਬਾਨੀ ਦਾ ਕੋਈ ਫਾਇਦਾ ਨਹੀਂ ਹੈ।
1: ਜੀ
0: ਇਸ ਕਰਕੇ ਜਿਹੜੇ ਵਿਦਵਾਨ ਹਨ, ਉਹ ਆਮ ਜਨਤਾ ਨੂੰ ਪ੍ਰਚਾਰ ਚ ਵੀ ਇਹ ਗੱਲਾਂ ਕਹਿੰਦੇ ਹਨ।
1: ਜੀ ਸਈਦ ਸਾਹਿਬ, ਤੁਸੀਂ ਦਰੁਸਤ ਫਰਮਾਇਆ, ਜੋ ਉਹਨਾਂ ਦੇ ਉੱਤੇ ਇਹ ਅਜ਼ਮਾਇਸ਼ ਨਾਜ਼ਰ ਹੋਈ ਉਸ ਦੇ ਵਿੱਚ ਉਹ ਖਰੇ ਉਤਰੇ, ਤੇ ਅਸੀਂ ਹੁਣ ਇਹ ਜਾਣਨਾ ਚਾਹੁੰਦੇ ਹਾਂ ਕਿ ਕੁਰਬਾਨੀ ਦਾ ਤੁਸੀਂ ਮਾਇਨੇ ਜਿਹੜੇ ਆ ਉਹ ਸਾਨੂੰ ਦੱਸ ਦਿੱਤੇ। ਅਸੀਂ ਚਾਹੁੰਦੇ ਹਾਂ ਕਿ ਸਮਾਜਿਕ ਤੌਰ ਤੇ ਬਕਰੀਦ ਦਾ ਤਿਉਹਾਰ ਕਿਵੇਂ ਮਨਾਇਆ ਜਾਂਦਾ ਹੈ, ਪਰ ਅਸਲ ਮਾਨਿਆਂ ਦੇ ਵਿੱਚ ਹੋਣਾ ਕੀ ਚਾਹੀਦਾ, ਕਿਵੇਂ ਮਨਾਇਆ ਜਾਣਾ ਚਾਹੀਦਾ ਹੈ, ਇਸ ਦੇ ਉੱਤੇ ਮੁਹੰਮਦ ਸਾਹਿਬ ਦਾ ਜਾਂ ਪਾਕ ਕੁਰਾਨ ਦਾ ਕੀ ਕਹਿਣਾ ਹੈ, ਅਸੀਂ ਇਹ ਜਾਣਨਾ ਚਾਹੁੰਦੇ।
0: ਹਜ਼ਰਤ ਮੁਹੰਮਦ ਸਾਹਿਬ ਨੇ ਜਿੱਥੇ ਜਾਨਵਰਾਂ ਦੀ ਕੁਰਬਾਨੀ ਕਰਨ ਦਾ ਹੁਕਮ ਦਿੱਤਾ, ਤੇ ਉੱਥੇ ਨਾਲ ਇਹ ਵੀ ਦੱਸਿਆ ਹੈ ਵੀ ਇਹਦਾ ਗੋਸ਼ਤ ਜੋ ਕੁਛ ਹੈ ਇਹ ਸਾਰਾ ਆਪ ਨਹੀਂ ਵਰਤਣਾ। ਇਹ ਆਪਾਂ 1500 ਸਾਲ ਪਹਿਲਾਂ ਜਾ ਕੇ ਦੇਖੀਏ ਵੀ ਉਸ ਵੇਲੇ ਕਿਹਾ ਗਿਆ ਹੈ ਕਿ ਇਹਦਾ ਗੋਸ਼ਤ ਵਗੈਰਾ ਦੇ 3 ਹਿੱਸੇ ਕਰ ਲਓ,
1: ਜੀ,
0: ਇੱਕ ਹਿੱਸਾ ਆਪਣੇ ਘਰ ਪਰਿਵਾਰ ਲਈ,
1: ਠੀਕ ਹੈ ਜੀ,
0: ਦੂਜਾ ਹਿੱਸਾ ਆਪਣੇ ਰਿਸ਼ਤੇਦਾਰਾਂ ਔਰ ਗੁਆਂਢੀਆਂ ਲਈ,
1: ਜੀ,
0: ਤੀਜਾ ਹਿੱਸਾ ਜਿਹੜੇ ਨਿਰਧਨ ਲੋਕ ਹਨ, ਨਿਤਾਣੇ ਨਿਮਾਣੇ ਹਨ, ਗਰੀਬ ਗੁਰਬੇ ਹਨ,
1: ਜੀ,
0: ਸਾਰਾ ਇੱਕ ਭਾਗ ਉਹਨਾਂ ਚ ਦਿਓ।
1: ਜੀ
0: ਇਹ ਸਮਾਜ ਲਈ ਵੀ ਹੈ ਵੀ ਆਪਾਂ ਨੂੰ ਜੋ ਕੁਛ ਮਿਲਿਆ ਹੈ ਆਪਾਂ ਉਹਨੂੰ ਵੰਡ ਕੇ ਖਾਈਏ,
1: ਜੀ,
0: ਸਭ ਕੁਛ ਆਪਾਂ ਨਾਲ ਸਮੇਟ ਲਈਏ। ਇੱਕ ਤਾਂ ਇਹ ਚੀਜ਼ ਮਿਲਦੀ ਹੈ ਇਹਤੋਂ, ਦੂਜੀ ਇਹ ਚੀਜ਼ ਮਿਲਦੀ ਹੈ ਵੀ ਦੂਸਰਿਆਂ ਨੂੰ ਆਪਣੀ ਖੁਸ਼ੀ ਵਿੱਚ ਸ਼ਾਮਿਲ ਕਰੀਏ।
1: ਠੀਕ ਹੈ ਜੀ,
0: ਈਦ ਮੇਰੀ ਹੈ, ਇਸਲਾਮ ਨੂੰ ਮੰਨਣ ਵਾਲੇ ਦੀ ਹੈ,
1: ਜੀ,
0: ਲੇਕਿਨ ਮੇਰਾ ਗੁਆਂਢੀ ਭਰਾ ਜਿਹੜਾ ਹੈ ਉਹ ਇਸਲਾਮ ਨੂੰ ਮੰਨਣ ਵਾਲਾ ਨਹੀਂ ਹੈ, ਉਹ ਸਿੱਖ ਭਰਾ ਹੈ, ਕੋਈ ਹਿੰਦੂ ਭਰਾ ਹੈ, ਦਲਿਤ ਹੈ, ਕ੍ਰਿਸਚਨ ਹੈ, ਤਾਂ ਮੈਂ ਉਸ ਖੁਸ਼ੀ ਚ ਵੀ ਜਿੱਦਾਂ ਉਸ ਗੋਸ਼ਟ ਦੇ 3 ਹਿੱਸੇ ਹਨ, ਇਸ ਖੁਸ਼ੀ ਨੂੰ ਵੀ ਭਾਗਾਂ ਚ ਵੰਡ ਕੇ ਦੂਜਿਆਂ ਨੂੰ ਸ਼ਰੀਕ ਕਰਾਂ।
1: ਜੀ
0: ਆਪਾਂ ਸਮਾਜ ਚ ਰਹਿੰਦੇ ਹਾਂ, ਆਪਾਂ ਨੂੰ ਸਭ ਨਾਲ ਵਾਹ ਪੈਂਦਾ ਹੈ, ਆਪਾਂ ਸਾਰੇ ਇਸ ਭਾਰਤ ਦੇ ਵਾਸੀ ਹਾਂ, ਆਪਾਂ ਪੰਜਾਬੀ ਹਾਂ, ਆਪਾਂ ਵੱਡੇ ਦਿਲ ਵਾਲੇ ਹਾਂ। ਇਹ ਕੁਰਬਾਨੀ ਦਾ ਫਲਸਫਾ ਸਾਡੇ ਲਈ ਵੀ ਹੈ
1: ਜੀ
0: ਕਿ ਅਸੀਂ ਜੋ ਕੁਛ ਸਾਨੂੰ ਮਿਲਿਆ ਹੈ ਅਸੀਂ ਸਮਾਜ ਦੇ ਵਿੱਚ ਉਹਨੂੰ ਵੰਡੀਏ। ਉਹ ਜਿਹੜਾ ਵੰਡ ਕੇ ਛਕਣ ਦਾ ਹੈ ਉਹਦੇ ਨਾਲ ਮਿਲਦੀ ਜੁਲਦੀ ਰੀਤ ਹੈ ਜਿਹੜੀ 1500 ਸਾਲ ਪਹਿਲਾਂ ਹਜ਼ਰਤ ਮੁਹੰਮਦ ਸਾਹਿਬ ਨੇ ਪਾਈ। ਨਾਲ ਉਹਨਾਂ ਨੇ ਐਂ ਵੀ ਕਿਹਾ ਜੋ ਕੁਛ ਤੁਹਾਡੀ ਸਾਰ ਭਰ ਦੀ ਆਮਦਨੀ ਹੈ ਉਹਦੇ ਵਿੱਚੋਂ ਇੱਕ ਹਿੱਸਾ ਆਪਣੇ ਸਮਾਜ ਦੇ ਇਹ ਜਿਹੜੇ ਨਿਰਤਨ ਲੋਕ ਹਨ ਇਹਨਾਂ ਨੂੰ ਦਿਓ, ਉਹਨੂੰ ਜ਼ਕਾਤ ਕਹਿੰਦੇ ਹਨ, ਜਿਵੇਂ ਇਹਨੂੰ ਕੁਰਬਾਨੀ ਕਹਿੰਦੇ ਹਨ।
1: ਬਿਲਕੁਲ ਸਈਦ ਸਾਹਿਬ, ਜ਼ਕਾਤ ਦਾ, ਖੈਰਾਤ ਦਾ, ਸਦਕੇ ਦਾ ਬੜਾ ਇਹਦੇ ਵਿੱਚ ਸਬਾਬ ਦੱਸਿਆ ਗਿਆ ਹੈ, ਬੜੀ ਅਹਿਮੀਅਤ ਹੈ। ਅਸੀਂ ਮੰਨਦੇ ਹਾਂ ਸਾਡੇ ਸਮਾਜ ਦੇ ਵਿੱਚ, ਮੁਸਲਿਮ ਭਾਈਚਾਰੇ ਦੇ ਵਿੱਚ, ਸਾਡੇ ਜੋ ਧਾਰਮਿਕ ਗ੍ਰੰਥ ਨੇ ਮੁਸਲਿਮ ਭਾਈਚਾਰੇ ਦੇ, ਉਹ ਵੀ ਇਹਨਾਂ ਦਾ ਬੜਾ ਧਾਰਮਿਕ ਮਹੱਤਵ ਮੰਨਦੇ ਨੇ। ਅਸੀਂ ਮੁਹੰਮਦ ਸਾਹਿਬ ਹੋਰਾਂ ਦੀ ਜ਼ਿੰਦਗੀ ਦੇ ਵਿੱਚੋਂ ਅੱਜ ਦੇ ਇਸ ਮੁਕੱਦਸ ਦਿਨ ਦੇ ਉੱਤੇ ਇੱਕ ਕੋਈ ਅਜਿਹਾ ਵਾਕਿਆਤ ਤੁਹਾਡੇ ਤੋਂ ਸੁਣਨਾ ਚਾਹਾਂਗੇ ਜੋ ਸਾਨੂੰ ਯਾਦ ਰਹੇ, ਜਿਸ ਨੂੰ ਅਸੀਂ ਦਿਲ ਦੇ ਵਿੱਚ ਸਮੋ ਲਈਏ, ਰੱਬ ਦੀ ਰਾਹ ਤੇ ਅੱਗੇ ਵੱਧਦੇ ਹੋਏ ਉਸ ਵਾਕੇ ਨੂੰ ਅਸੀਂ ਹਮੇਸ਼ਾ ਯਾਦ ਰੱਖੀਏ।
0: ਮੁਹੰਮਦ ਸਾਹਿਬ ਦਾ ਤਾਂ ਹਜ਼ੂਰ ਸਾਰਾ ਜੀਵਨ ਜਿਹੜਾ ਹੈ ਇਸੇ ਤਿਆਗ ਨਾਲ ਭਰਿਆ ਪਿਆ ਹੈ।
1: ਜੀ
0: ਉਸ ਵੇਲੇ 1500 ਸਾਲ ਪਹਿਲਾਂ ਜੋ ਕੁਛ ਸਮਾਜ ਸੀ ਅਰਬ ਦਾ, ਉਹਦੀ ਕਾਇਆ ਕਲਪ ਕਿੱਦਾਂ ਕੀਤੀ, ਜਾਤੀਵਾਦ ਨੂੰ ਦੂਰ ਕੀਤਾ,

0: ਹੁਣੇ ਤੁਸੀਂ ਸੁਣ ਰਹੇ ਸੀ ਈਦ ਉਲ ਅਜ਼ਾ ਬਕਰੀਦ ਦੇ ਇਸ ਪਾਵਨ ਦਿਨ ਦੇ ਉੱਪਰ ਇੱਕ ਵਿਸ਼ੇਸ਼ ਗੱਲਬਾਤ ਜਨਾਬ ਰਮਜ਼ਾਨ ਸਈਦ ਦੇ ਨਾਲ ਅਤੇ ਇਹਨਾਂ ਗੱਲਬਾਤ ਕਰ ਰਹੇ ਸਨ ਮਨਦੀਪ ਰਜੋਰਾ। ਸਮਾਂ ਸਾਥੀਓ 7:31 ਅਤੇ 49 ਸੈਕਿੰਡ ਦਾ ਜੀ। ਆਕਾਸ਼ਵਾਣੀ FM ਬਠਿੰਡਾ ਦੇ ਦੋਸਤੋ ਜਾਰੀ ਹੈ ਪ੍ਰੋਗਰਾਮ ਸੱਜਰੀ ਸਵੇਰ ਦਾ ਇਹ ਸਫ਼ਰ।
1: अर्क गुलाब अर्क केवड़ा चंदन तेल एवं खस तेल से निर्मित हर्बल शरबत मौज बहार तन मन को ताजा कर जाए।
2: ਪ੍ਰੋਗਰਾਮਾਂ ਸੰਬੰਧੀ ਸੂਚਨਾ ਮਿਤੀ 31 ਮਈ ਦਿਨ ਐਤਵਾਰ ਸਵੇਰੇ 11 ਵਜੇ ਮਾਣਯੋਗ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਜੀ ਦੇਸ਼ ਵਾਸੀਆਂ ਨਾਲ ਸਾਂਝੇ ਕਰਨਗੇ ਆਪਣੇ ਮਨ ਕੀ ਬਾਤ ਤੇ ਉਸ ਤੋਂ ਤੁਰੰਤ ਬਾਅਦ ਮਾਣਯੋਗ ਪ੍ਰਧਾਨ ਮੰਤਰੀ ਜੀ ਦੀ ਮਨ ਕੀ ਬਾਤ ਦਾ ਪੰਜਾਬੀ ਰੂਪਾਂਤਰ ਪੇਸ਼ ਕੀਤਾ ਜਾਵੇਗਾ ਤੇ ਪੰਜਾਬੀ ਰੂਪਾਂਤਰ ਦਾ ਮੁੜ ਪ੍ਰਸਾਰਣ ਇਸੇ ਹੀ ਦਿਨ ਸ਼ਾਮੀ 8 ਵਜੇ ਪ੍ਰਸਾਰਿਤ ਕੀਤਾ ਜਾਵੇਗਾ।
3: ਸਰੋਤਿਓ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣਾਂ ਬਾਰੇ ਤੁਸੀਂ ਵੀ ਸਾਡੇ ਨਾਲ ਮਸ਼ਵਰਾ ਕਰ ਸਕਦੇ ਹੋ। ਤੁਸੀਂ ਆਪਣੇ ਨੇਕ ਸੁਝਾਅ ਸਾਡੇ ਨਾਲ ਸਾਂਝੇ ਕਰਨ ਲਈ ਖਤ ਸਾਨੂੰ ਲਿਖ ਸਕਦੇ ਹੋ। ਸਾਡੇ ਪਤੇ ਇੰਚਾਰਜ ਪ੍ਰੋਗਰਾਮ ਸਰੋਤਾ ਮੰਚ ਮਾਰਫਤ ਕੇਂਦਰ ਨਿਰਦੇਸ਼ਕ ਆਕਾਸ਼ਵਾਣੀ ਬਠਿੰਡਾ ਤੇ ਅਤੇ ਖਤਾਂ ਦੇ ਨਾਲ ਹੀ ਸਾਡੇ ਵਟਸਐਪ ਨੰਬਰ 7713-73-146 ਦੇ ਉੱਤੇ ਵੀ ਵਟਸਐਪ ਸੁਨੇਹਾ ਸਾਨੂੰ ਭੇਜ ਸਕਦੇ ਹੋ। ਇਸ ਦੇ ਨਾਲ ਨਾਲ ਤੁਸੀਂ ਚੱਲਦੇ ਪ੍ਰੋਗਰਾਮ ਵਿੱਚ 0164-22-40-331 ਨੰਬਰ ਡਾਇਲ ਕਰਕੇ ਵੀ ਆਪਣੇ ਕੀਮਤੀ ਸੁਝਾਅ ਸਾਡੇ ਨਾਲ ਸਾਂਝੇ ਕਰ ਸਕਦੇ ਹੋ। ਸੋ ਜ਼ਰੂਰ ਸੁਣੋ ਆਕਾਸ਼ਵਾਣੀ FM ਬਠਿੰਡਾ ਦਾ ਪ੍ਰੋਗਰਾਮ ਸਰੋਤਾ ਮੰਚ ਤੇ ਦਿਓ ਆਪਣੇ ਨੇਕ ਸੁਝਾਅ। ਪ੍ਰੋਗਰਾਮ ਦਾ ਸਮਾਂ ਹਰ ਮੰਗਲਵਾਰ ਦੁਪਹਿਰ 1:15 ਤੋਂ 2 ਵਜੇ ਤੱਕ ਅਤੇ ਸ਼ੁੱਕਰਵਾਰ ਦੁਪਹਿਰ 12:10 ਤੋਂ 1:10 ਤੱਕ।

ਬਿਲਕੁਲ ਸਾਥੀਓ, ਤੁਸੀਂ ਆਪਣੀ ਆਪਣੀ ਘੜੀ ਦੀਆਂ ਸੂਈਆਂ ਤੇ ਮੋਬਾਈਲ ਤੇ ਵੀ ਸਮਾਂ ਮਿਲਾ ਸਕਦੇ ਹੋ ਜੀ 7:33:48 ਤੇ ਦੋਸਤੋ ਨਾਲ ਨਾਲ ਆਪਣੇ ਕੰਮਕਾਰ ਵੀ ਕਰਦੇ ਰਹੋ, ਚਾਹ ਦੀਆਂ ਚੁਸਕੀਆਂ ਦਾ ਆਨੰਦ ਵੀ ਲੈਂਦੇ ਰਹੋ ਤੇ ਆਕਾਸ਼ਵਾਣੀ FM ਬਠਿੰਡਾ ਦਾ ਵੀ। ਸੋ ਜੀ, ਹੁਣ ਸਮਾਂ ਸਾਡੇ ਹਫ਼ਤਾਵਾਰੀ ਸਿਲਸਿਲਾ ਛੁੱਟੀਆਂ ਦਾ। ਬਿਲਕੁਲ ਦੋਸਤੋ, ਪਾਗਲਣ ਵਾਲੇ ਕਲਾਕਾਰ ਨੇ ਜੀ, ਬਬਲੀ ਦੇ ਰੂਪ ਵਿੱਚ ਮਮਤਾ ਅਰੋੜਾ, ਡੋਲੀ ਦੇ ਰੂਪ ਵਿੱਚ ਸੀਮਾ

0: ਮਹਿਰਾ ਤੇ ਬੀਬਾ ਭੂਆ ਯਾਨੀ ਕਿ ਸੰਦੀਪ ਸ਼ੇਰਗਿੱਲ। ਸੋ ਜੀ ਆਨੰਦ ਮਾਣਦੇ ਹਾਂ ਜੀ ਸਿਲਸਿਲਾ ਸੁਰਲੀਆਂ ਦਾ।
1: ਡੋਲੀ ਕਿੱਥੇ ਸੀ ਕੱਲ, ਫੋਨ ਵੀ ਨਹੀਂ।

0: ਅੱਜਕਲ ਡੋਲੀ ਡਾਕਟਰਾਂ ਦਾ ਵੀ ਕੋਈ ਹਾਲ ਨਹੀਂ ਰਿਹਾ।
1: ਹੈ, ਕਿਵੇਂ, ਕੀ ਹੋ ਗਿਆ?
0: ਕੱਲ ਮੇਰੀ ਮੇਡ ਵੀ ਬਿਮਾਰ ਹੋ ਗਈ ਸੀ, ਓਹਨੂੰ ਮੈਂ ਡਾਕਟਰ ਕੋਲ ਦਿਖਾਉਣ ਲੈ ਗਈ, ਉੱਥੇ ਵੀ ਇੱਕ ਪੇਸ਼ੈਂਟ ਬੈਠਾ ਹੋਇਆ ਸੀ।
1: ਫੇਰ
0: ਡਾਕਟਰ ਕਹਿੰਦੇ, ਹਾਂਜੀ ਬਈ ਦੱਸੋ ਬਿਮਾਰੀ ਕੀ ਹੈ?
1: ਫੇਰ ਪੇਸ਼ੈਂਟ ਨੇ ਕੀ ਕਿਹਾ?
0: ਪੇਸ਼ੈਂਟ ਅੱਗੋਂ ਡਾਕਟਰ ਤੋਂ ਵੀ ਸਿਆਣਾ ਸੀ, ਉਹ ਕਹਿੰਦਾ ਡਾਕਟਰ ਮੈਂ ਆ ਕੇ ਤੁਸੀਂ ਦੱਸੋ ਮੈਨੂੰ ਬਿਮਾਰੀ ਕੀ ਹੈ।
1: ਫੇਰ ਡਾਕਟਰ ਸਾਹਿਬ ਨੇ ਕੀ ਕਿਹਾ?
0: ਡਾਕਟਰ ਪਹਿਲਾਂ ਤਾਂ 2 ਮਿੰਟ ਉਹਨੂੰ ਘੂਰਦਾ ਰਿਹਾ, ਫਿਰ ਨਰਸ ਨੂੰ ਉਹਨੇ ਆਵਾਜ਼ ਮਾਰੀ, ਕਹਿੰਦਾ ਜੀ ਇਹਨੂੰ ਲੈ ਜਾਓ ਤੇ ਇਹਦੀਆਂ 2 ਕਿਡਨੀਆਂ ਬਾਹਰ ਕੱਢ ਦਿਓ।
1: ਓ ਮਾਈ ਗੋਡ, ਫੇਰ ਕੀ ਹੋਇਆ?
0: ਪੇਸ਼ੈਂਟ ਤਾਂ ਭਾਈ ਡਰ ਗਿਆ, ਕਹਿੰਦਾ ਡਾਕਟਰ ਸਾਹਿਬ ਦਰਦ ਤਾਂ ਮੇਰੇ ਪੈਰਾਂ ਚ ਆ, ਕਿਡਨੀਆਂ ਕਿਉਂ ਕੱਢਣੀਆਂ?
1: ਅੱਛਾ, ਫੇਰ ਅੱਗੋਂ ਦੱਸੋ ਅੱਗੋਂ ਕੀ ਹੋਇਆ?
0: ਡਾਕਟਰ ਹੱਸ ਪਿਆ, ਕਹਿੰਦਾ ਬਸ ਮੈਂ ਤਾਂ ਤੇਰੀ ਬਿਮਾਰੀ ਪਤਾ ਕਰਨੀ ਸੀ, ਉਹ ਪਤਾ ਲੱਗ ਗਈ, ਤੂੰ ਆਪੇ ਤਾਂ ਕਿਹਾ ਸੀ ਕਿ ਤੁਸੀਂ ਬੁੱਝੋ ਮੈਨੂੰ ਬਿਮਾਰੀ ਕੀ ਆ, ਮੈਂ ਬੁੱਝ ਲਈ।
1: ਵਾਹ ਜੀ ਵਾਹ, ਕੀ ਬਾਤ ਹੈ, ਡਾਕਟਰ ਬੜਾ ਸਿਆਣਾ ਨਿਕਲਿਆ।
0: ਹੋਰ ਕੀ, ਫਿਰ ਡਾਕਟਰ ਨੇ ਉਹਨੂੰ ਪੈਰਾਂ ਦੇ ਦਰਦ ਲਈ ਦਵਾਈ ਲਿਖ ਕੇ

0: ਦੇ ਦਿੱਤੀ
1: ਤੇ ਫਿਰ ਉਹ ਪੇਸ਼ੈਂਟ ਜਿਹੜਾ ਸੀਗਾ ਉਹ ਮੰਨ ਗਿਆ।
2: ਉਹ ਤਾਂ ਮੰਨ ਗਿਆ, ਇੱਕ ਦੂਸਰਾ ਪੇਸ਼ੈਂਟ ਬੈਠਾ ਹੋਇਆ ਸੀ, ਉਹ ਡਾਕਟਰ ਨੂੰ ਪੁੱਛੀ ਜਾਵੇ ਵਿੱਚੋ ਵਿੱਚੋ ਵਾਰ ਵਾਰ ਤੰਗ ਕਰ ਕਰਕੇ, ਡਾਕਟਰ ਸਾਹਿਬ ਮੈਨੂੰ ਇੱਕ ਗੱਲ ਦੱਸੋ ਮੈਂ ਪੀਜ਼ਾ ਖਾ ਸਕਦਾ, ਡਾਕਟਰ ਸਾਹਿਬ ਤੁਸੀਂ ਮੈਨੂੰ ਫਿਰ ਦੱਸ ਦੋ ਮੈਂ ਪੀਜ਼ਾ ਖਾ ਸਕਦਾ।
1: ਲੈ ਇਹ ਤਾਂ ਮੈਂ ਵੀ ਪੁੱਛਦੀ ਹੁੰਦੀ ਆ, ਜਦੋਂ ਡਾਕਟਰ ਕੋਲ ਜਾਵਾਂ ਉਦੋਂ ਪੁੱਛਦੀ ਹੁੰਦੀ ਆ ਮੈਂ।
2: ਤੇ ਡਾਕਟਰ ਨੇ ਅੱਗੇ ਜਵਾਬ ਦਿੱਤਾ ਸੀ, ਨਹੀਂ ਤੁਸੀਂ ਪੀਜ਼ਾ ਨਹੀਂ ਖਾ ਸਕਦੇ, ਤੁਹਾਡੇ ਪੇਟ ਵਿੱਚ ਇਨਫੈਕਸ਼ਨ ਹੈ ਤੇ ਮੈਂ ਤੁਹਾਨੂੰ ਤੁਹਾਡੇ ਪੇਟ ਦੀ ਇਨਫੈਕਸ਼ਨ ਦੀ ਦਵਾਈ ਦਿੱਤੀ ਹੈ, ਇਸ ਕਰਕੇ ਤੁਸੀਂ ਹਲਕਾ ਖਾਣਾ ਖਾਓ।
1: ਤੇ ਫਿਰ ਅੱਗੋ ਪੇਸ਼ੈਂਟ ਨੇ ਕੀ ਕਿਹਾ?
2: ਕਹਿੰਦਾ ਡਾਕਟਰ ਸਾਹਿਬ ਪੀਜ਼ੇ ਤੇ ਦੇਖੋ ਸਬਜ਼ੀਆਂ ਲੱਗੀਆਂ ਹੁੰਦੀਆਂ, ਇਹ ਪਨੀਰ ਲੱਗਾ ਹੁੰਦਾ, ਸਾਰੀਆਂ ਚੀਜ਼ਾਂ ਤਾਂ ਸਿਹਤ ਵਾਲੀਆਂ, ਲੈ ਦੱਸੋ ਜੇ ਮੈਂ ਖਾ ਵੀ ਲਊਂਗਾ ਪੀਜ਼ਾ ਤੇ ਮੇਰੇ ਪੇਟ ਵਾਸਤੇ ਮੇਰੀ ਸਿਹਤ ਵਾਸਤੇ ਸਹੀ ਤਾਂ ਗੱਲ ਹੈ?
1: ਗੱਲ ਤਾਂ ਸਹੀ ਹੈ ਪਬਲਿਸਿਸ, ਲੌਜਿਕ ਤਾਂ ਪੇਸ਼ੈਂਟ ਨੇ ਸਹੀ ਦਿੱਤਾ ਸੀ, ਉੱਪਰ ਕਿੰਨੀਆਂ ਸਬਜ਼ੀਆਂ ਲੱਗੀਆਂ ਹੁੰਦੀਆਂ, ਕਿੰਨਾ ਹਰਾ ਭਰਾ ਹੁੰਦਾ ਪੀਜ਼ਾ।
2: ਤੇ ਫਿਰ ਅੱਗੋ ਡਾਕਟਰ ਦੀ ਗੱਲ ਸੁਣ ਲੈ, ਡਾਕਟਰ ਕਹਿੰਦੇ ਅੱਛਾ ਇੱਕ ਗੱਲ ਸੁਣ, ਤੂੰ ਗਰਾਊਂਡ ਫਲੋਰ ਤੇ ਯਾਨੀ ਕਿ ਥੱਲੇ ਖੜਾ ਹੋਏ ਤੇ ਮੈਂ ਫਸਟ ਫਲੋਰ ਤੇ ਯਾਨੀ ਕਿ ਬੰਨੇ ਦੇ ਉੱਤੇ ਖੜਾ ਹੋਵਾਂ, ਤੇ ਛੱਤ ਤੋਂ ਖੜੇ ਹੋ ਕੇ ਇੱਕ ਮੁੱਠੀ ਮਿੱਟੀ ਦੀ ਮੈਂ ਤੇਰੇ ਤੇ ਪਾ ਦਿਆਂ ਤੇ ਕੋਈ ਨੁਕਸਾਨ ਹੋਊਗਾ?
1: ਲੈ ਉਹਨੇ ਕਿਹਾ ਹੋਣਾ ਨਹੀਂ ਹੋਣਾ।
2: ਹਾਂ ਬਿਲਕੁਲ, ਪੇਸ਼ੈਂਟ ਕਹਿੰਦਾ ਲੈ ਜੀ ਇੱਕ ਮੁੱਠੀ ਮਿੱਟੀ ਨਾਲ ਮੈਨੂੰ ਕੀ ਫਰਕ ਪੈਣਾ। ਅੱਗੋ ਕਹਿੰਦਾ ਚੰਗਾ ਇੱਕ ਕੰਮ ਕਰਦਾ, ਜੇ ਇੱਕ ਗਲਾਸ ਪਾਣੀ ਤੇਰੇ ਤੇ ਸੁੱਟ ਦਾ ਤੇ ਫੇਰ ਕੀ ਫਰਕ ਪਊਗਾ?
1: ਲੈ ਉਹਨੇ ਪੱਕਾ ਕਿਹਾ ਹੋਣਾ ਬਿਲਕੁਲ ਨਹੀਂ।
2: ਹਾਂ ਬਿਲਕੁਲ, ਤੇਰੇ ਵਰਗਾ ਹੀ ਪੇਸ਼ੈਂਟ ਸੀ। ਉਹ ਕਹਿੰਦਾ ਡਾਕਟਰ ਸਾਹਿਬ ਇੱਕ ਗਲਾਸ ਪਾਣੀ ਨਾਲ ਮੇਰੇ ਐਡੇ ਵੱਡੇ ਸਰੀਰ ਦਾ ਕੀ ਬਣਨਾ, ਕੋਈ ਫਰਕ ਨਹੀਂ ਪੈਣਾ। ਫੇਰ ਅੱਗੋ ਡਾਕਟਰ ਕਹਿੰਦਾ ਅੱਛਾ ਇੱਕ ਕੰਮ ਕਰਾਂ, ਜੇ ਮੈਂ ਉਹੀ ਗਲਾਸ ਪਾਣੀ ਦਾ ਲੈ ਕੇ ਉਹੀ ਇੱਕ ਮਿੱਠੀ ਮਿੱਟੀ ਦੀ ਲੈ ਕੇ ਉਹਨੂੰ ਗੁੰਨ ਕੇ ਉਹਦੀ ਚੰਗੀ ਤਰ੍ਹਾਂ ਇੱਟ ਬਣਾ ਕੇ ਅਤੇ ਉਹ ਜਿਹੜੀ ਇੱਟ ਆ ਤੇਰੇ ਸਿਰ ਚ ਮਾਰਾਂ, ਫੇਰ
1: ਤਾਂ ਬੰਡੋ ਸਿੱਧਾ ਹੋਸਪਿਟਲ ਚ।
2: ਇਹੀ ਪੇਸ਼ੈਂਟ ਨੇ ਕਿਹਾ, ਕਹਿੰਦਾ ਡਾਕਟਰ ਸਾਹਿਬ ਫੇਰ ਤਾਂ ਸਮਝ ਲੋ ਕਿ ਮੇਰਾ ਤਾਂ ਕੰਮ ਤਮਾਮ। ਤੇ ਡਾਕਟਰ ਨੇ ਅੱਗੋ ਕਿਹਾ ਇਸੇ ਕਰਕੇ ਮੈਂ ਇਹੀ ਕਹਿਣਾ ਕਿ ਪੀਜ਼ਾ ਨਾ ਹੁਣ ਤੂੰ ਭੁੱਲ ਜਾ, ਨਾ ਲਈ ਪੀਜ਼ੇ ਦਾ, ਤੇ ਜਾ ਕੇ ਨਾ ਚੁੱਪ ਚਾਪ ਖੁਸ਼ਕ ਰੋਟੀਆਂ ਦੇ ਨਾਲ ਮੂੰਗੀ ਧੋਤੀ ਦਾਲ ਖਾ।
1: ਵੈਸੇ ਇੱਕ ਗੱਲ ਹੈ ਬਬਲਿਸਿਸ, ਅੱਜ ਕੱਲ ਨਾ ਪੈਰਾਂ ਦੇ ਦਰਦ ਵਾਲੇ ਬੜੇ ਪੇਸ਼ੈਂਟ ਆ ਰਹੇ ਡਾਕਟਰਾਂ ਕੋਲ।
2: ਅੱਛਾ ਕੀ ਤੇਰੇ ਪੈਰਾਂ 'ਚ ਦਰਦ ਹੈ ਜਿਹੜਾ ਤੂੰ ਡਾਕਟਰ ਕੋਲ ਗਈ ਸੀ?
1: ਨਹੀਂ ਮੈਂ ਨੀ ਗਈ ਸੀ, ਇੱਕ ਪੇਸ਼ੈਂਟ ਆਇਆ ਸੀ ਜਦੋਂ ਮੈਂ ਡਾਕਟਰ ਕੋਲ ਬੈਠੀ ਸੀ, ਉਹਦੇ ਵੀ ਪੈਰਾਂ ਦੇ ਵਿੱਚ ਬਹੁਤ ਦਰਦ ਹੋ ਰਿਹਾ ਸੀ।
2: ਅੱਛਾ ਫੇਰ ਡਾਕਟਰ ਨੇ ਕੀ ਕਿਹਾ?
1: ਡਾਕਟਰ ਨੇ ਅੱਗੋ ਪੁੱਛਿਆ ਹਾਂਜੀ ਦੱਸੋ ਕੀ ਬਿਮਾਰੀ ਹੈ ਤੁਹਾਨੂੰ?
2: ਤੇ ਪੇਸ਼ੈਂਟ ਨੇ ਕਿਹਾ ਹੋਊਗਾ ਮੇਰੇ ਪੈਰਾਂ 'ਚ ਦਰਦ ਹੈ।
1: ਬਿਲਕੁਲ, ਉਹ ਕਹਿੰਦਾ ਡਾਕਟਰ ਸਾਹਿਬ ਮੇਰੇ ਪੈਰਾਂ 'ਚ ਬਹੁਤ ਦਰਦ ਹੈ।
2: ਫਿਰ ਡਾਕਟਰ ਨੇ ਚੈੱਕਅਪ ਕੀਤਾ ਹੋਊਗਾ?
1: ਬਿਲਕੁਲ, ਡਾਕਟਰ ਨੇ ਬੜੇ ਆਰਾਮ ਨਾਲ ਉਹਦੇ ਪੈਰ ਵੇਖੇ, ਫਿਰ ਕਹਿੰਦਾ ਉਹ ਭਾਈ ਸੱਜੇ ਪੈਰ ਦਾ ਬੂਟ ਤੂੰ ਖੱਬੇ ਪੈਰ 'ਚ ਪਾਇਆ ਤੇ ਖੱਬੇ ਪੈਰ ਦਾ ਬੂਟ ਤੂੰ ਸੱਜੇ ਪੈਰ 'ਚ ਪਾਇਆ।
2: ਹਾਏ ਵੇ ਮੇਰੇ ਰੱਬਾ, ਲੈ ਦੱਸ ਫੇਰ ਉਹ ਇਸ ਤਰ੍ਹਾਂ ਪੁੱਠੇ ਬੂਟ ਪਾ ਕੇ ਤੁਰਿਆ ਫਿਰਦਾ ਸੀ, ਪੈਰਾਂ 'ਚ ਤਾਂ ਦਰਦ ਹੋਣਾ ਹੀ ਸੀ ਨਾ, ਫੇਰ ਡਾਕਟਰ ਨੇ ਕੀ ਕਿਹਾ?
1: ਲੈ ਡਾਕਟਰ ਨੇ ਕੀ ਕਹਿਣਾ ਸੀ, ਡਾਕਟਰ ਕਹਿੰਦੇ ਭਾਈ ਸਾਹਿਬ ਪੈਰਾਂ 'ਚ ਦਰਦ ਨਹੀਂ ਹੋਊਗਾ ਤਾਂ ਹੋਰ ਕੀ ਹੋਊਗਾ, ਤੁਸੀਂ ਪੈਰਾਂ 'ਚ ਬੂਟ ਉਲਟੇ ਪੁਲਟੇ ਪਾਏ ਹੋਏ ਹੈ।
2: ਫੇਰ ਡਾਕਟਰ ਨੇ ਉਹਨੂੰ ਕਿਹਾ ਹੋਣਾ ਕਿ ਭਾਈ ਬੂਟ ਸਿੱਧੇ ਪਾ ਲਾ ਤੇ ਪੈਰਾਂ ਦਾ ਦਰਦ ਠੀਕ ਹੋ ਜਾਊਗਾ।
1: ਲੈ ਅੱਗੋ ਪੇਸ਼ੈਂਟ ਦੀ ਗੱਲ ਸੁਣ ਲੋ, ਕਹਿੰਦਾ ਡਾਕਟਰ ਸਾਹਿਬ ਮੇਰੇ ਤੋਂ ਬੂਟ ਬਾਟ ਨਹੀਂ ਬਦਲੇ ਜਾਂਦੇ, ਬਸ ਮੈਂ ਇੱਕ ਵਾਰੀ ਪਾ ਲਏ ਹੁਣ ਨਹੀਂ ਮੈਂ ਬਦਲ ਸਕਦਾ, ਕੋਈ ਇਲਾਜ ਹੈ ਤਾਂ ਦੱਸੋ ਇਸਦਾ।
2: ਆਏ ਵੇ ਮੇਰੇ ਰੱਬਾ, ਆਹ ਪੇਸ਼ੈਂਟ ਬਹੁਤ ਵਧੀਆ ਸੀ। ਲੈ ਦੱਸ ਕੰਮ ਸੌਖਾ ਸੀ, ਸੱਜੇ ਵਾਲਾ ਬੂਟ ਜਿਹੜਾ ਸੀ ਖੱਬੇ 'ਚ ਪਾਇਆ ਸੀ ਤੇ ਖੱਬੇ ਵਾਲਾ ਸੱਜੇ 'ਚ ਪਾਇਆ ਸੀ, ਸਿੱਧੇ ਕਰਕੇ ਪਾ ਲੈਂਦਾ ਤੇ ਵਧੀਆ ਤੁਰ ਲੈਂਦਾ ਨਾ। ਡਾਕਟਰ ਨੇ ਫਿਰ ਇਲਾਜ ਕੀ ਦੱਸਿਆ?
1: ਲੈ ਇਲਾਜ ਦੱਸਿਆ ਡਾਕਟਰ ਨੇ, ਡਾਕਟਰ ਕਹਿੰਦੇ ਚੰਗਾ ਹੈ ਦੋਨਾਂ ਲੱਤਾਂ ਨੂੰ ਕ੍ਰੋਸ ਕਰ ਲੈ ਤੇ ਤੁਰਨਾ ਸ਼ੁਰੂ ਕਰ ਦੇ, ਤੇਰੇ ਪੈਰ ਸਹੀ ਹੋ ਜਾਣਗੇ।
2: ਕੀ ਆ ਡਾਕਟਰ ਨੇ ਰਾਏ ਦਿੱਤੀ ਕਿ ਦੋਨਾਂ ਲੱਤਾਂ ਨੂੰ ਕ੍ਰੋਸ ਕਰਕੇ ਤੂੰ ਇਸ ਤਰ੍ਹਾਂ ਤੁਰ ਜਿਵੇਂ ਆ ਜਿਹੜੀ ਪਾਥੀਆਂ ਦੇ ਤੇ ਕਾਂ ਉੱਡ ਉੱਡ ਕੇ ਤੁਰਿਆ ਫਿਰਦਾ ਨਾ? ਫੇਰ ਪੇਸ਼ੈਂਟ ਨੇ ਕੀ ਕਿਹਾ?
1: ਤੇ ਜਿਵੇਂ ਮਾਡਲਿੰਗ ਕਰਦੇ ਆ ਰੈਂਪ ਮਾਡਲਿੰਗ ਕਰਦੇ ਆ ਮਾਡਲ, ਓਵੇਂ ਤੁਰਨਾ ਪਊਗਾ ਉਸਨੂੰ?
2: ਨੀ ਡੋਲੀ, ਤੁਕਾਵਾਂ ਦਾ ਤੇ ਰੈਂਪ ਵਾਕ ਵਾਲੇ ਮਾਡਲਸ ਆ ਇੱਕੋ ਜਿਹਾ ਰਾਹ ਬਣਾਤਾ, ਛੱਡ ਨੀ ਨਾ, ਅੱਗੋ ਗੱਲ ਦੱਸ ਬਣਿਆ ਕੀ? ਤੂੰ ਉਹ ਛੱਡ, ਇਹ ਦੱਸ ਕਿ ਉਸ ਤਰ੍ਹਾਂ ਉਹਦਾ ਦਰਦ ਠੀਕ ਹੋ ਜਾਣਾ ਸੀ?
1: ਬਬਲਿਸਿਸ, ਡਾਕਟਰ ਨੇ ਅੱਗੋ ਉਹਨੂੰ ਕਿਹਾ ਮੈਨੂੰ ਦਰਦ ਦਾ ਪਤਾ ਨੀ, ਪਰ ਜਦੋਂ ਤੈਨੂੰ ਦੇਖ ਕੇ ਲੋਕੀ ਹੱਸਣਗੇ ਤੇ ਤੇਰਾ ਦਰਦ ਆਪਣੇ ਆਪਣੇ ਨੂੰ ਭੁੱਲ ਜੂਗਾ।
2: ਓ ਡੋਲੀ, ਕੱਲ ਨਾ ਇੱਕ ਹੋਰ ਹਾਸਾ ਪੈ ਗਿਆ ਮੱਲੇ ਚ।
1: ਹੈਂ, ਕੀ ਹੋਇਆ? ਮੈਨੂੰ ਵੀ ਦੱਸੋ।
2: ਮੇਰੇ ਘਰ ਆਲਾ ਯਾਨੀ ਕਿ ਤੇਰੇ ਭਾਜੀ ਕੱਲ ਛੱਤ ਤੇ ਖੜੇ ਸੀ ਤੇ ਬੀਬੋ ਦਾ ਘਰ ਆਲਾ ਕੱਲ ਭਾਂਡੇ ਮਾਂਜੀ ਜਾਵੇ।
1: ਓ ਮਾਈ ਗੋਡ, ਸੱਚੀ?
2: ਹੋਰ ਕੀ, ਤੇ ਮੇਰੇ ਘਰ ਆਲੇ ਨੇ ਉੱਚੀ ਸਾਰੀ ਆਵਾਜ਼ ਮਾਰੀ, ਕਹਿੰਦੇ ਭਾਈ ਸਾਹਿਬ ਆ ਤੁਸੀਂ ਭਾਂਡੇ ਮਾਂਜੀ ਜਾਂਦੇ ਹੋ, ਆ ਤੁਹਾਨੂੰ ਸ਼ਰਮ ਨੀ ਆਉਂਦੀ?
1: ਤੇ ਫੇਰ ਉਹਨਾਂ ਨੇ ਕੀ ਕਿਹਾ?
2: ਅੱਗੋ ਕਹਿੰਦੇ ਲੈ ਸ਼ਰਮ ਕਾਹਦੀ।
1: ਹਾਂ ਸਹੀ ਹੈ ਗੱਲ, ਭਾਂਡੇ ਮਾਂਜ ਕਾਹਦੀ ਸ਼ਰਮ।
2: ਉਹ ਕਹਿੰਦੇ ਜੀ ਘਰ ਮੇਰਾ, ਭਾਂਡੇ ਮੇਰੇ, ਹੱਥ

0: ਨੇਰੇ ਤੇ ਮੈਂ ਆਪੇ ਮਾਂਜ ਰਿਹਾ, ਇਸ ਵਿੱਚ ਸ਼ਰਮ ਕਾਹਦੀ?
1: ਇਹ ਤਾਂ ਵਧੀਆ ਜਵਾਬ ਦਿੱਤਾ ਭਾਈ ਸਾਹਿਬ ਨੇ।
0: ਤੇ ਅੱਗੋਂ ਮੇਰੇ ਘਰ ਵਾਲਿਆਂ ਨੇ ਪੁੱਛਿਆ, ਚੱਲ ਉਹ ਤਾਂ ਗੱਲ ਸਹੀ ਹੈ, ਤੁਸੀਂ ਭਾਂਡੇ ਮਾਂਜਦੇ ਹੋ, ਭਾਂਡੇ ਮਾਂਜਣ ਚ ਕੋਈ ਸ਼ਰਮ ਨੀ, ਇਹ ਦੱਸ ਦਿਓ ਬੀਬੋ ਕਿੱਥੇ ਹੈ?
1: ਤੇ ਫੇਰ ਅੱਗੋਂ ਭਾਜੀ ਨੇ ਕੀ ਜਵਾਬ ਦਿੱਤਾ?
0: ਕਹਿੰਦੇ ਜੀ ਬੀਬੋ ਇਸ ਘਰ ਦੇ ਵਿੱਚ ਪਰਾਈ ਹੈ। ਲੈ ਦੱਸ, ਅਸੀਂ ਹੁਣ ਪਰਾਇਆ ਕੋਲੋਂ ਯਾਨੀ ਕਿ ਮਹਿਮਾਨਾਂ ਕੋਲੋਂ ਕੰਮ ਕਰਵਾਵਾਂਗੇ, ਅਸੀਂ ਉਹਦੇ ਕੋਲੋਂ ਨੀ ਭਾਂਡੇ ਮੰਜਵਾਣੇ।
1: ਵਾਹ, ਕਿਆ ਜਵਾਬ ਦਿੱਤਾ ਭਾਜੀ ਨੇ।
0: ਹੋਰ ਕੀ, ਅੱਗੋਂ ਮੇਰੇ ਘਰ ਵਾਲੇ ਨੇ ਕਿਹਾ, ਇਹ ਤਾਂ ਚੱਲ ਠੀਕ ਹੈ, ਪਰ ਭਾਈ ਤੇਰਾ ਬਾਪੂ ਨਾਰਾਜ਼ ਤਾਂ ਨਹੀਂ ਹੁੰਦਾ ਕਿਤੇ ਕਵੇ ਕਿ ਤੂੰ ਘਰ ਵਾਲੀ ਮਗਰ ਲੱਗਾ ਹੋਇਆ ਤੇ ਆਪ ਭਾਂਡੇ ਮਾਂਜੀ ਜਾਂਦਾ ਤੇ ਘਰ ਵਾਲੀ ਅੰਦਰ ਰੈਸਟ ਕਰਦੀ ਪਈ ਹੈ?
1: ਅੱਛਾ, ਫੇਰ ਅੱਗੋਂ ਉਹਨਾਂ ਨੇ ਕੀ ਜਵਾਬ ਦਿੱਤਾ?
0: ਲੈ ਅਗਲਾ ਜਵਾਬ ਸੁਣ ਕੇ ਤੈਨੂੰ ਹੋਰ ਮਜ਼ਾ ਆਊਗਾ। ਉਹ ਕਹਿੰਦੇ ਜੀ ਮੇਰੇ ਬਾਪੂ ਜੀ ਨੇ ਕੀ ਕਹਿਣਾ, ਉਹ ਤਾਂ ਹੁਣੇ ਪੋਚਾ ਮਾਰ ਕੇ ਆਟਾ ਗੁੰਨਣ ਗਏ ਹੋਏ ਆ।
1: ਸੀ ਨੇਲੇ ਦੇ ਡੇਲਾ।

0: ओके ओके ठीक है हुण मैं कोशिश करांगी कि मैं डॉग्स तो घट डरा।
1: बस यही सिखिया है कि जानवरां नाल नफरत नहीं समझदारी ते दया रखो क्योंकि कई बार इंसान तो वध इंसानियत जानवरां च मिल जांदी है।
0: बबली सिस मेरा चीजू भी कहंदा सी मम्मा मम्मा आपां डॉगी लेके आईए उन्हां नूं पालिए।
1: वैसे गल दसा डॉली कोई गल नहीं जे जानवरां नूं पालना है तां पालो पर जे जानवर पालने है तां उन्हां दा बकायदा ध्यान भी रखो। नसल चंगी दा कुत्ता पालो एडा खतरनाक नसल दा ना पालो कि ਲੰਘ ਦੇ ਟੱਪਦੇ ਨੂੰ ਵੱਡੇ। ਹੋਰ ਤਾਂ ਹੋਰ ਹਰ ਮਹੀਨੇ ਉਹਦਾ ਪ੍ਰੋਪਰ ਇਲਾਜ ਚੈੱਕਅਪ ਹੋਣਾ ਚਾਹੀਦਾ। ਵੈਕਸੀਨੇਸ਼ਨ ਕੁੱਤਿਆਂ ਦੀ ਪ੍ਰੋਪਰ ਹੋਣੀ ਚਾਹੀਦੀ ਹੈ। ਤੀਸਰੀ ਇੱਕ ਹੋਰ ਗੱਲ ਕਿ ਇਹ ਵੀ ਧਿਆਨ ਰੱਖੋ ਕਿ ਘਰ ਦੇ ਕੁੱਤੇ ਤਾਂ ਲੋਕਾਂ ਨੇ ਏਸੀ ਥੱਲੇ ਪਾਏ ਹੁੰਦੇ ਨੇ ਤੇ ਆਪਣੇ ਜਿਹੜੇ ਘਰ ਦੇ ਬਜ਼ੁਰਗ ਨੇ ਉਹ ਵਿਚਾਰੇ ਦਰਵਾਜ਼ਿਆਂ ਤੇ ਬੈਠੇ ਹੁੰਦੇ ਨੇ। ਇਸ ਚੀਜ਼ ਦਾ ਵੀ ਧਿਆਨ ਰੱਖੋ। ਕੁੱਤਿਆਂ ਨੂੰ ਵੀ ਪਿਆਰ ਕਰੋ ਪਰ ਘਰ ਦੇ ਜੀਆਂ ਨੂੰ ਵੀ ਪਿਆਰ ਕਰੋ।
0: ਬਿਲਕੁਲ ਐਗਰੀ ਕਰਦੀ ਹਾਂ ਮੈਂ ਤੁਹਾਡੇ ਨਾਲ ਬਬਲੀ ਸਿਸ, ਬਹੁਤ ਵਧੀਆ ਸੁਣੀ ਹੈ ਇਹ ਤਾਂ।
1: ਚੱਲ ਡੋਲੀ ਗੱਲਾਂ ਤਾਂ ਬਥੇਰੀਆਂ ਹੋ ਗਈਆਂ। ਡਾਕਟਰ ਨੇ ਭਾਜੀ ਨੂੰ ਕਿਹਾ ਸੀ ਕਿ 2 ਸੂਟ ਇਹਨੂੰ ਸਵੇਰੇ ਲੈ ਦਿਓ ਤੇ 2 ਸ਼ਾਮ ਨੂੰ ਤੇ ਜੇ ਠੀਕ ਹੋ ਗਈ ਤਾਂ ਠੀਕ ਹੈ ਨਹੀਂ ਤਾਂ 2 ਅਗਲੇ ਦਿਨ ਲੈ ਦਿਓ। ਹੁਣ ਇਸ ਗੱਲ ਤੇ ਆ ਭਾਜੀ ਨੇ ਸੂਟ ਦੀਵਾਨ ਲੈ ਕੇ ਗਏ ਕਿ ਨਹੀਂ ਲੈ ਕੇ ਗਏ।
0: ਮੈਂ ਹਸਪਤਾਲ ਤੋਂ ਨਿਕਲੀ ਆ ਮੈਂ ਆਪਣੇ ਹਬੀ ਨੂੰ ਕਿਹਾ ਚਲੋ ਮਾਰਕੀਟ ਚੱਲੀ ਆ ਸਿੱਧਾ ਤੇ ਮੈਂ ਆਪਣੇ ਹਬੀ ਨੂੰ ਕਿਹਾ ਕਿ ਦੇਖੋ ਹਬੀ ਜੀ ਮੈਨੂੰ ਇਹ ਜਿਹਾ ਸੂਟ ਲੈ ਕੇ ਦਿਓ ਕਿ ਜਦੋਂ ਮੈਂ ਪਾ ਕੇ ਨਿਕਲਾਂ ਤੇ ਸਾਰਾ ਪਿੰਡ ਮੇਰੇ ਵੱਲ ਵੇਖੇ।
1: ਅੱਛਾ
0: ਫੇਰ ਦੇਖੀ ਤੂੰ ਅੱਗੇ ਅੱਗੇ ਸਾਰਾ ਪਿੰਡ ਤੇਰੇ ਪਿੱਛੇ ਪਿੱਛੇ।
2: ਬਿਲਕੁਲ ਸੋਤੇ ਸੀ ਰਨ ਮਾਰੇ ਸਾਡਾ ਹਫਤਾਵਾਰੀ ਸਿਲਸਿਲਾ ਸ਼ੁਰਲੀਆਂ ਸਮਾਂ ਸਾਥੀਓ 7:58 ਤੇ 34 ਸਕਿੰਟ ਦਾ ਜੀ। ਸੋ ਜੀ ਘੜੀ ਦੀਆਂ ਸੂਈਆਂ ਸਾਨੂੰ ਇਸ਼ਾਰਾ ਕਰ ਰਹੀਆਂ ਨੇ ਕਿ ਸੱਚੀ ਸਵੇਰ ਦਾ ਸਾਥੀਓ ਸਮਾਂ ਇੱਥੇ ਹੀ ਮੁਕਤਾ ਹੈ। ਮੈਂ ਧੰਨਵਾਦ ਕਰਨਾ ਚਾਹੂੰਗਾ ਸਾਡੀ ਟੈਕਨੀਕਲ ਟੀਮ ਦਾ, ਪ੍ਰੋਗਰਾਮ ਦੇ ਨਿਰਮਾਤਾ ਨਿਰਦੇਸ਼ਕ ਸ਼੍ਰੀ ਬਲਜੀਤ ਸ਼ਰਮਾ।

ਆਕਾਸ਼ਵਾਣੀ ਐਫ ਐਮ ਬਠਿੰਡਾ ਐਫ ਐਮ ਬੈਂਡ 101.1 ਮੈਗਾਹਰਟਜ਼ ਤੇ ਹੁਣ ਤੋਂ ਥੋੜੀ ਦੇਰ ਬਾਅਦ ਯਾਨੀ ਕਿ 8 ਵਜੇ ਤੁਸੀਂ ਸੁਣੋਗੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ ਸਮਾਚਾਰ ਪ੍ਰਭਾਤ। 8:15 ਤੇ ਸੁਣੋਗੇ ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ ਮਾਰਨਿੰਗ ਨਿਊਜ਼ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ। 8:30 ਤੇ ਰਿਲੇ ਕਰਾਂਗੇ ਪੰਜਾਬੀ ਵਿੱਚ ਖਬਰਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ। ਸੋ ਸੁਣਦੇ ਹਾਂ ਜੀ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ ਸਮਾਚਾਰ ਪ੍ਰਭਾਤ ਹੁਣ ਤੋਂ ਥੋੜੀ ਦੇਰ ਬਾਅਦ।

0: इंटरनेशनल टेक्नोलॉजी का यूज करके पब्लिक डिस्ट्रीब्यूशन सिस्टम को हम कैसे मॉडर्नाइज कर सकते हैं।
1: ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @RNE ਜਲੰਧਰ ਅਤੇ ਯੂਟਿਊਬ ਤੇ ਸਾਡਾ ਚੈਨਲ ਹੈ @RNE ਜਲੰਧਰ। ਰਾਸ਼ਟਰੀ ਮਹਿਲਾ ਕਮਿਸ਼ਨ ਨੇ ਭਾਰਤ ਵਿਚ ਮੁਸਲਿਮ ਔਰਤਾਂ ਦੇ ਅਧਿਕਾਰਾਂ ਬਾਰੇ ਆਪਣੀਆਂ ਸਿਫਾਰਸ਼ਾਂ ਵਾਲੀ ਇਕ ਵੇਰਵੇ ਸਮੇਤ ਰਿਪੋਰਟ ਗ੍ਰਹਿ ਮੰਤਰਾਲੇ, ਮਹਿਲਾ ਤੇ ਬਾਲ ਵਿਕਾਸ ਮੰਤਰਾਲੇ ਅਤੇ ਘੱਟ ਗਿਣਤੀ ਮਾਮਲਿਆਂ ਦੇ ਮੰਤਰਾਲੇ ਨੂੰ ਸੌਂਪ ਦਿੱਤੀ ਹੈ। ਵਿਆਪਕ ਵਿਚਾਰ ਵਟਾਂਦਰੀ ਤੋਂ ਬਾਅਦ ਤਿਆਰ ਕੀਤੀ ਗਈ ਇਸ ਰਿਪੋਰਟ ਦਾ ਉਦੇਸ਼ ਦੇਸ਼ ਭਰ ਵਿਚ ਮੁਸਲਿਮ ਭਾਈਚਾਰੇ ਦੀਆਂ ਔਰਤਾਂ ਦੇ ਕਾਨੂੰਨੀ, ਸਮਾਜਿਕ ਅਤੇ ਸੰਵਿਧਾਨਕ ਅਧਿਕਾਰਾਂ ਨੂੰ ਮਜ਼ਬੂਤ ਕਰਨਾ ਹੈ। ਕਮਿਸ਼ਨ ਨੇ ਕਿਹਾ ਕਿ ਹਾਲ ਹੀ ਵਿਚ ਹੋਏ ਕਾਨੂੰਨੀ ਸੁਧਾਰਾਂ ਨੇ ਔਰਤਾਂ ਦੇ ਅਧਿਕਾਰਾਂ ਨੂੰ ਮਜ਼ਬੂਤ ਕੀਤਾ ਹੈ, ਪਰ ਕਾਨੂੰਨੀ ਜਾਗਰੂਕਤਾ ਅਤੇ ਨਿਆਂ ਤੱਕ ਪਹੁੰਚ ਨੂੰ ਹੋਰ ਬਿਹਤਰ ਬਣਾਉਣ ਦੀ ਜ਼ਰੂਰਤ ਹੈ। ਸਰਵਉੱਚ ਅਦਾਲਤ ਦੇ ਕੋਲਸੀਅਮ ਨੇ 4 ਹਾਈ ਕੋਰਟਾਂ ਦੇ ਮੁੱਖ ਜੱਜਾਂ ਤੇ ਸੀਨੀਅਰ ਵਕੀਲ ਵੀ ਮੋਹਨਾ ਨੂੰ ਸੁਪਰੀਮ ਕੋਰਟ ਦੇ ਜੱਜਾਂ ਵਜੋਂ ਤਰੱਕੀ ਦੇਣ ਦੀ ਸਿਫਾਰਿਸ਼ ਕੀਤੀ ਹੈ। ਸਰਵਉੱਚ ਅਦਾਲਤ ਦੀ ਵੈਬਸਾਈਟ ਤੇ ਅਪਲੋਡ ਕੀਤੇ ਗਏ ਇੱਕ ਬਿਆਨ ਮੁਤਾਬਕ ਚੀਫ ਜਸਟਿਸ ਸੂਰਿਆਕਾਂਤ ਦੀ ਪ੍ਰਧਾਨਗੀ ਵਾਲੀ ਕੋਲਸੀਅਮ ਨੇ 22 ਅਤੇ 27 ਮਈ ਨੂੰ ਮੀਟਿੰਗ ਕੀਤੀ ਤੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਚੀਫ ਜਸਟਿਸ ਸ਼ੀਲ ਨਾਗੂ, ਬੰਬੇ ਹਾਈ ਕੋਰਟ ਦੇ ਚੀਫ ਜਸਟਿਸ ਚੰਦਰ ਸ਼ੇਖਰ, ਮੱਧ ਪ੍ਰਦੇਸ਼ ਹਾਈ ਕੋਰਟ ਦੇ ਚੀਫ ਜਸਟਿਸ ਸੰਜੀਵ ਸਚਦੇਵਾ, ਜੰਮੂ ਕਸ਼ਮੀਰ ਤੇ ਲੱਦਾਖ ਹਾਈ ਕੋਰਟ ਦੇ ਚੀਫ ਜਸਟਿਸ ਅਰੁਣਪੱਲੀ ਤੇ ਸੀਨੀਅਰ ਵਕੀਲ ਵੀ ਮੋਹਨਾ ਨੂੰ ਸੁਪਰੀਮ ਕੋਰਟ ਦੇ ਜੱਜਾਂ ਵਜੋਂ ਤਰੱਕੀ ਦੇਣ ਦੀ ਸਿਫਾਰਿਸ਼ ਕੀਤੀ। ਸਰਵਉੱਚ ਅਦਾਲਤ ਵਿਚ ਇਸ ਸਮੇਂ ਚੀਫ ਜਸਟਿਸ ਸਮੇਤ 32 ਜੱਜ ਨੇ। ਵਿਦੇਸ਼ ਮੰਤਰੀ ਡਾ. ਐਸ ਜੈਸ਼ੰਕਰ ਯੂਰਪੀਅਨ ਯੂਨੀਅਨ ਦੇ ਵਿਦੇਸ਼ ਮੰਤਰੀਆਂ ਦੀ ਗੈਰ ਰਸਮੀ ਮੀਟਿੰਗ ਜ਼ਿਮਨਿਚ ਵਿਚ ਹਿੱਸਾ ਲੈਣ ਲਈ ਸਾਈਪ੍ਰਸ ਪਹੁੰਚੇ ਨੇ। ਇਕ ਸੋਸ਼ਲ ਮੀਡੀਆ ਪੋਸਟ ਵਿਚ ਵਿਦੇਸ਼ ਮੰਤਰੀ ਨੇ ਯੂਰਪੀਅਨ ਕਮਿਸ਼ਨ ਦੇ ਉਪਰਧਾਨ ਕਾਜ਼ਾਕਲੌਸ ਤੇ ਸਾਈਪ੍ਰਸ ਦੇ ਵਿਦੇਸ਼ ਮੰਤਰੀ ਡਾ. ਕੋਨਸਟੈਂਟੀਨੋਸ ਕੋਮਬੋਸ ਦਾ ਸਦਾ ਪੱਤਰ ਦੇਣ ਲਈ ਧੰਨਵਾਦ ਕੀਤਾ। ਕੇਂਦਰੀ ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਅੱਜ ਨਵੀਂ ਦਿੱਲੀ ਚ ਸੌਣੀ ਮੁਹਿੰਮ 2026 ਲਈ ਖੇਤੀਬਾੜੀ ਦੇ ਰਾਸ਼ਟਰੀ ਸੰਮੇਲਨ ਦਾ ਉਦਘਾਟਨ ਕਰਨਗੇ। ਦੋ ਦਿਨਾਂ ਸਮਾਗਮ ਚ ਵਿਸ਼ੇ ਸਬੰਧੀ ਵਿਚਾਰ ਵਟਾਂਦਰੇ, ਰਾਜਵਾਰ ਭਾਗੀਦਾਰੀ ਤੇ ਮਹੱਤਵਪੂਰਨ ਖੇਤੀਬਾੜੀ ਅਤੇ ਸਬੰਧਤ ਮੁੱਦਿਆਂ ਤੇ ਪੇਸ਼ਕਾਰੀਆਂ ਸ਼ਾਮਲ ਹੋਣਗੀਆਂ। ਕੇਂਦਰੀ ਸੈਕੰਡਰੀ ਸਿੱਖਿਆ ਬੋਰਡ CBSE ਨੇ ਹੈਦਰਾਬਾਦ ਸਥਿਤ ਕੰਪਨੀ ਕੁਐਂਪਟ ਐਜੂਕੇਟ ਨੂੰ ਪ੍ਰੀਖਿਆ ਮੁਲਾਂਕਣ ਦਾ ਠੇਕਾ ਦੇਣ ਸਬੰਧੀ ਇਲਜ਼ਾਮਾਂ ਨੂੰ ਰੱਦ ਕਰ ਦਿੱਤੈ। ਇਕ ਸੋਸ਼ਲ ਮੀਡੀਆ ਪੋਸਟ ਵਿਚ ਬੋਰਡ ਨੇ ਇਨ੍ਹਾਂ ਇਲਜ਼ਾਮਾਂ ਨੂੰ ਗੁੰਮਰਾਹਕੁੰਨ ਤੇ ਬੇਬੁਨਿਆਦ ਕਰਾਰ ਦਿੱਤਾ ਹੈ। ਬੋਰਡ ਨੇ ਕਿਹੈ ਕਿ ਉਸਨੇ ਕੰਪਨੀ ਨੂੰ ਠੇਕਾ ਦੇਣ ਵਿਚ ਆਮ ਵਿੱਤੀ ਨਿਯਮਾਂ ਦੀ ਪੂਰੀ ਤਰ੍ਹਾਂ ਪਾਲਣਾ ਕੀਤੀ ਹੈ। ਬੋਰਡ ਨੇ ਸਪਸ਼ਟ ਕੀਤਾ ਹੈ ਕਿ 2026 ਦੀਆਂ ਬੋਰਡ ਪ੍ਰੀਖਿਆਵਾਂ ਲਈ ਉੱਤਰ ਪੱਤਰੀਆਂ ਦੇ ਡਿਜੀਟਲ ਮੁਲਾਂਕਣ ਵਾਸਤੇ ਸਰਕਾਰੀ ਨਿਯਮਾਂ ਦੇ ਮੁਤਾਬਕ ਟੈਂਡਰ ਮੰਗੇ ਗਏ ਸਨ। ਮੌਸਮ ਵਿਭਾਗ ਨੇ ਪੂਰਬੀ ਮੱਧ ਪ੍ਰਦੇਸ਼ ਤੇ ਵਿਦਰਭ ਚ ਅੱਜ ਲੂ ਚੱਲਣ ਬਾਰੇ ਰੈੱਡ ਅਲਰਟ ਜਾਰੀ ਕੀਤਾ। ਵਿਭਾਗ ਨੇ ਅੱਜ ਪੰਜਾਬ, ਹਰਿਆਣਾ, ਚੰਡੀਗੜ੍ਹ, ਹਿਮਾਚਲ ਪ੍ਰਦੇਸ਼, ਦਿੱਲੀ, ਰਾਜਸਥਾਨ ਤੇ ਉੱਤਰ ਪ੍ਰਦੇਸ਼ ਚ ਵੀ ਲੂ ਦੇ ਹਾਲਾਤ ਰਹਿਣ ਦੀ ਸੰਭਾਵਨਾ ਜਤਾਈ ਹੈ। ਅੱਜ ਰਾਤ ਰਾਜਸਥਾਨ ਦੇ ਉੱਤਰ ਪ੍ਰਦੇਸ਼ ਵਿਚ ਵੀ ਧੂੜ ਭੜੀ ਹਨੇਰੀ ਆਉਣ ਦੀ ਉਮੀਦ ਜਤਾਈ ਗਈ ਹੈ। ਇਸੇ ਦੌਰਾਨ ਮੌਸਮ ਵਿਭਾਗ ਨੇ ਅੱਜ ਤੋਂ ਪੰਜਾਬ ਤੇ ਹਰਿਆਣਾ ਚ ਗਰਜ ਚਮਕ ਨਾਲ ਮੀਂਹ ਦੀ ਪੇਸ਼ੀਨਗੋਈ ਵੀ ਕੀਤੀ ਹੈ, ਜਦਕਿ ਅਗਲੇ ਦੋ ਦਿਨਾਂ ਚ ਚੰਡੀਗੜ੍ਹ, ਹਿਮਾਚਲ ਪ੍ਰਦੇਸ਼, ਉੱਤਰਾਖੰਡ, ਦਿੱਲੀ, ਉੱਤਰ ਪ੍ਰਦੇਸ਼, ਪੱਛਮੀ ਬੰਗਾਲ ਦੇ ਗੰਗਾ ਦੇ ਮੈਦਾਨਾਂ ਚ ਗਰਜ ਚਮਕ ਨਾਲ ਗੜੇਮਾਰੀ ਦੀ ਪੇਸ਼ੀਨਗੋਈ ਕੀਤੀ ਗਈ ਹੈ। ਇਸੇ ਦੌਰਾਨ ਅੱਜ ਪੰਜਾਬ ਦੇ ਵੱਖ ਵੱਖ ਜ਼ਿਲ੍ਹਿਆਂ ਚ ਬਦਲਵਾਈ ਬਣੀ ਹੋਈ ਹੈ। ਉਧਰ ਦਿੱਲੀ ਲਈ ਵੱਧ ਤੋਂ ਵੱਧ ਤਾਪਮਾਨ 42 ਤੋਂ 44 ਡਿਗਰੀ ਸੈਲਸੀਅਸ, ਜਦਕਿ ਘੱਟੋ ਘੱਟ ਤਾਪਮਾਨ 27 ਤੋਂ 29 ਡਿਗਰੀ ਸੈਲਸੀਅਸ ਨੇੜੇ ਰਹਿਣ ਦੀ ਉਮੀਦ ਜਤਾਈ ਗਈ ਹੈ। ਅੱਜ ਦੇਸ਼ ਦੇ ਵੱਖ ਵੱਖ ਹਿੱਸਿਆਂ ਚ ਈਦ ਉਲ ਅਜ਼ਹਾ ਧਾਰਮਿਕ ਉਤਸ਼ਾਹ ਤੇ ਸ਼ਰਧਾ ਨਾਲ ਮਨਾਈ ਜਾ ਰਹੀ ਹੈ। ਇਸ ਨੂੰ ਬਕਰੀਦ ਵੀ ਕਿਹਾ ਜਾਂਦਾ ਹੈ। ਸ਼ਰਧਾਲੂ ਈਦਗਾਹਾਂ ਤੇ ਵੱਡੀਆਂ ਮਸਜਿਦਾਂ ਦੇ ਵਿਚ ਈਦ ਦੀ ਨਮਾਜ਼ ਅਦਾ ਕਰ ਰਹੇ ਨੇ। ਸ਼ਾਂਤਮਈ ਜਸ਼ਨ ਨੂੰ ਯਕੀਨੀ ਬਣਾਉਣ ਤੇ ਕਾਨੂੰਨ ਵਿਵਸਥਾ ਬਣਾਈ ਰੱਖਣ ਲਈ ਇਸ ਮੌਕੇ ਵਿਆਪਕ ਸੁਰੱਖਿਆ ਦੇ ਪ੍ਰਬੰਧ ਕੀਤੇ ਗਏ ਨੇ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਈਦ ਉਲ ਅਜ਼ਹਾ ਮੌਕੇ ਰਾਸ਼ਟਰ ਨੂੰ ਵਧਾਈ ਦਿੱਤੀ ਹੈ। ਆਪਣੇ ਸੁਨੇਹੇ ਚ ਉਨ੍ਹਾਂ ਕਿਹਾ ਕਿ ਇਹ ਤਿਉਹਾਰ ਸ਼ਰਧਾ, ਕੁਰਬਾਨੀ ਤੇ ਨਿਸਵਾਰਥ ਭਾਵਨਾ ਦਾ ਪ੍ਰਤੀਕ ਹੈ। ਉਨ੍ਹਾਂ ਕਿਹਾ ਕਿ ਇਹ ਤਿਉਹਾਰ ਨਾਗਰਿਕਾਂ ਨੂੰ ਮਨੁੱਖਤਾ, ਖਾਸ ਕਰਕੇ ਦਬੇ ਕੁਚਲੇ ਲੋਕਾਂ ਦੀ ਸੇਵਾ ਕਰਨ ਲਈ ਪ੍ਰੇਰਿਤ ਕਰਦਾ ਹੈ। IPL ਦੇ ਐਲੀਮੀਨੇਟਰ ਮੁਕਾਬਲੇ ਚ ਬੀਤੀ ਰਾਤ ਰਾਜਸਥਾਨ ਰਾਇਲਸ ਨੇ ਸਨਰਾਈਜ਼ਰਸ ਹੈਦਰਾਬਾਦ ਨੂੰ 47 ਦੌੜਾਂ ਦੇ ਨਾਲ ਹਰਾਇਆ। ਨਿਊ ਚੰਡੀਗੜ੍ਹ ਚ ਪਹਿਲਾਂ ਬੱਲੇਬਾਜ਼ੀ ਕਰਦਿਆਂ ਰਾਜਸਥਾਨ ਨੇ ਆਪਣੇ ਨਿਰਧਾਰਤ 20 ਓਵਰਾਂ ਚ 8 ਵਿਕਟਾਂ ਤੇ 243 ਦੌੜਾਂ ਬਣਾਈਆਂ। ਜਵਾਬ ਚ ਸਨਰਾਈਜ਼ਰਸ ਹੈਦਰਾਬਾਦ ਆਖਰੀ ਓਵਰ ਚ 196 ਦੌੜਾਂ ਤੇ ਆਲ ਆਊਟ ਹੋ ਗਿਆ। ਰਾਜਸਥਾਨ ਲਈ ਵੈਬ ਸੂਰਿਆਵੰਸ਼ੀ ਨੇ 29 ਗੇਂਦਾਂ ਚ 97 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ। ਵੈਬ ਨੂੰ ਪਲੇਅਰ ਆਫ ਦਾ ਮੈਚ ਚੁਣਿਆ ਗਿਆ। ਬੈਂਗਲੁਰੂ ਵਿਚ 8ਵੀਂ ਇੰਡੀਅਨ ਓਪਨ ਇੰਟਰਨੈਸ਼ਨਲ ਪੈਰਾ ਅਥਲੈਟਿਕ ਚੈਂਪੀਅਨਸ਼ਿਪ ਚ ਮਰਦਾਂ ਦੇ ਜੈਵਲਿਨ ਥਰੋ ਐਫ 64 ਸ਼੍ਰੇਣੀ ਚ ਦੋ ਵਾਰ ਦੇ ਪੈਰਾਲੰਪਿਕ ਚੈਂਪੀਅਨ ਸੁਮਿਤ ਅੰਤਿਲ ਨੇ ਸੋਨ ਤਮਗਾ ਜਿੱਤਿਆ। ਤੇ ਆਖਿਰ ਚ ਖਾਸ ਖਬਰਾਂ ਇਕ ਵਾਰ ਫਿਰ ਤੋਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨਵੀਂ ਦਿੱਲੀ ਚ 51ਵੀਂ ਪ੍ਰਗਤੀ ਮੀਟਿੰਗ ਦੀ ਪ੍ਰਧਾਨਗੀ ਕੀਤੀ। ਕਰੀਬ 30,000 ਕਰੋੜ ਰੁਪਏ ਦੀ ਲਾਗਤ ਵਾਲੇ 7 ਮਹੱਤਵਪੂਰਨ ਬੁਨਿਆਦੀ ਢਾਂਚੇ ਦੇ ਪ੍ਰੋਜੈਕਟਾਂ ਦੀ ਕੀਤੀ ਸਮੀਖਿਆ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅਧਿਕਾਰੀਆਂ ਨੂੰ ਕੌਮਾਂਤਰੀ ਸਰਹੱਦਾਂ ਦੇ 15 ਕਿਲੋਮੀਟਰ ਦੇ ਅੰਦਰ ਸਾਰੇ ਗੈਰ ਕਾਨੂੰਨੀ ਢਾਂਚੇ ਢਾਉਣ ਲਈ ਕਿਹਾ। ਮੌਸਮ ਵਿਭਾਗ ਨੇ ਅੱਜ ਤੋਂ ਪੰਜਾਬ ਤੇ ਹਰਿਆਣਾ ਚ ਕਈ ਥਾਵਾਂ ਤੇ ਗਰਜ ਚਮਕ ਨਾਲ ਮੀਂਹ ਦੀ ਪੇਸ਼ੀਨਗੋਈ ਕੀਤੀ। ਤੇ ਇਸ ਦੇ ਨਾਲ ਹੀ ਰਾਸ਼ਟਰੀ ਖਬਰਾਂ ਖਤਮ ਹੋਈਆਂ। ਨਮਸਕਾਰ।

ਤੁਸੀਂ ਸੁਣ ਰਹੇ ਸੀ ਪੰਜਾਬੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ। ਆਕਾਸ਼ਵਾਣੀ ਐਫ ਐਮ ਬਠਿੰਡਾ ਐਫ ਐਮ ਬੈਂਡ 101.1 ਮੈਗਾਹਰਟਜ਼ ਤੇ ਸਟੂਡੀਓ ਦੀ ਘੜੀ ਮੁਤਾਬਕ ਸਮਾਂ ਸਾਥੀਓ 8:40 ਤੇ 35 ਸਕਿੰਟ ਦਾ ਤੁਹਾਨੂੰ ਪੇਸ਼ ਹੈ ਪ੍ਰੋਗਰਾਮ ਮਹਿਕ ਪੰਜਾਬ ਦੀ। ਸੋ ਅੱਜ ਪ੍ਰੋਗਰਾਮ ਮਹਿਕ ਪੰਜਾਬ ਦੀ ਤਹਿਤ ਤੁਸੀਂ ਸੁਣੋਗੇ ਸਾਡਾ ਸਿਲਸਿਲਾ ਸੂਫੀਆਨਾ ਸੰਗੀਤ।

ਸੁਣ ਚਰਕੇ ਦੀ ਮਿੱਠੀ ਮਿੱਠੀ ਕੂਕ ਮਹੀਆ ਮੈਨੂੰ ਯਾਦ ਆਉਂਦਾ। ਤੁਸੀਂ ਸੁਣ ਰਹੇ ਸੀ ਇਹ ਸੂਫੀਆਨਾ ਅੰਦਾਜ਼ ਨੁਸਰਤ ਫਤਿਹ ਅਲੀ ਖਾਨ ਦੀ ਆਵਾਜ਼ ਦੇ ਵਿੱਚ। ਅਤੇ ਹੁਣ ਪ੍ਰੋਗਰਾਮ ਦੇ ਆਖਿਰ 'ਤੇ ਸੁਣਦੇ ਹਾਂ ਵਡਾਲੀ ਬੰਦੂ ਹੋਰਾਂ ਦੀ ਆਵਾਜ਼ ਦੇ ਵਿੱਚ ਇਹ ਸੂਫੀਆਨਾ ਸੰਗੀਤ।

ਆਕਾਸ਼ਵਾਣੀ ਐਫ ਐਮ ਬਠਿੰਡਾ ਐਫ ਐਮ ਬੈਂਡ 101.1 ਮੈਗਾਹਰਟਜ਼ ਤੇ ਹੁਣ ਤੋਂ ਥੋੜ੍ਹੀ ਦੇਰ ਬਾਅਦ ਯਾਨੀ ਕਿ 9 ਵਜੇ ਤੁਸੀਂ ਸੁਣੋਗੇ ਵਿਵਿਧ ਭਾਰਤੀ ਮੁੰਬਈ ਦੇ ਪ੍ਰਸਾਰਣ, ਜਿਸ ਦਾ ਅਸੀਂ 9 ਵਜੇ ਸੁਣੋਗੇ ਪ੍ਰੋਗਰਾਮ ਚਿੱਤਰ ਲੋਕ ਅਤੇ 9:30 ਤੇ ਪ੍ਰੋਗਰਾਮ ਆਜ ਕੇ ਫਨਕਾਰ। ਸੋ ਸੁਣਦੇ ਹਾਂ ਅਗਲਾ ਪ੍ਰਸਾਰਣ ਵਿਵਿਧ ਭਾਰਤੀ ਮੁੰਬਈ ਤੋਂ ਹੁਣ ਤੋਂ ਥੋੜ੍ਹੀ ਦੇਰ ਬਾਅਦ।

ਹੁਣੇ ਤੁਸੀਂ ਸੁਣ ਰਹੇ ਸੀ ਵਿਵਿਧ ਭਾਰਤੀ ਦੇ ਪ੍ਰਸਾਰਣਾਂ ਤਹਿਤ ਪ੍ਰੋਗਰਾਮ ਆਜ ਕੇ ਫਨਕਾਰ ਆਕਾਸ਼ਵਾਣੀ ਐਫ ਐਮ ਬਠਿੰਡਾ ਐਫ ਐਮ ਬੈਂਡ 101.1 ਮੈਗਾਹਰਟਜ਼ ਤੇ ਸਟੂਡੀਓ ਦੀ ਕੜੀ ਮੁਤਾਬਕ ਸਮਾਂ ਜੀ 10:31 ਤੇ 31 ਸਕਿੰਟ ਦਾ ਤੁਹਾਨੂੰ ਪੇਸ਼ ਹੈ ਪ੍ਰੋਗਰਾਮ ਗੀਤ ਪਿਟਾਰਾ।

ਤੁਸੀਂ ਸੁਣ ਰਹੇ ਸੀ ਮੁਹੰਮਦ ਰਫੀ ਦੀ ਆਵਾਜ਼ ਦੇ ਵਿੱਚ ਫਿਲਮ ਆਨ ਮਿਲੋ ਸੱਜਣਾ ਦਾ ਇਹ ਗੀਤ। ਗੀਤ ਰਚਨਾ ਸੀ ਆਨੰਦ ਬਖਸ਼ੀ ਦੀ ਅਤੇ ਗੀਤ ਨੂੰ ਸੰਗੀਤ ਨਾਲ ਸਜਾਇਆ ਸੀ ਲਕਸ਼ਮੀ ਕਾਂਤ ਪਿਆਰੇਲਾਲ ਨੇ। ਜਾਓ ਸੁਣਦੇ ਪ੍ਰੋਗਰਾਮ ਦਾ ਅਗਲਾ ਗੀਤ। ਲਤਾ ਮੰਗੇਸ਼ਕਰ ਅਤੇ ਕਿਸ਼ੋਰ ਕੁਮਾਰ ਦੀਆਂ ਆਵਾਜ਼ਾਂ ਦੇ ਵਿੱਚ।

0: ਪ੍ਰੋਗਰਾਮਾਂ ਸਬੰਧੀ ਸੂਚਨਾ ਮਿਤੀ 31 ਮਈ ਦਿਨ ਐਤਵਾਰ ਸਵੇਰੇ 11 ਵਜੇ ਮਾਣਯੋਗ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਜੀ ਦੇਸ਼ ਵਾਸੀਆਂ ਨਾਲ ਸਾਂਝੇ ਕਰਨਗੇ ਆਪਣੇ ਮਨ ਕੀ ਬਾਤ ਤੇ ਉਸ ਤੋਂ ਤੁਰੰਤ ਬਾਅਦ ਮਾਣਯੋਗ ਪ੍ਰਧਾਨ ਮੰਤਰੀ ਜੀ ਦੀ ਮਨ ਕੀ ਬਾਤ ਦਾ ਪੰਜਾਬੀ ਰੂਪਾਂਤਰ ਪੇਸ਼ ਕੀਤਾ ਜਾਵੇਗਾ ਤੇ ਪੰਜਾਬੀ ਰੂਪਾਂਤਰ ਦਾ ਮੁੜ ਪ੍ਰਸਾਰਣ ਇਸੇ ਹੀ ਦਿਨ ਸ਼ਾਮੀ 8 ਵਜੇ ਪ੍ਰਸਾਰਿਤ ਕੀਤਾ ਜਾਵੇਗਾ।
1: ਸਰੋਤੇ ਆਕਾਸ਼ਵਾਣੀ ਐਫ ਐਮ ਬਠਿੰਡਾ ਦੇ ਪ੍ਰਸਾਰਣਾਂ ਬਾਰੇ ਤੁਸੀਂ ਵੀ ਸਾਡੇ ਨਾਲ ਮਸ਼ਵਰਾ ਕਰ ਸਕਦੇ ਹੋ। ਤੁਸੀਂ ਆਪਣੇ ਨੇਕ ਸੁਝਾਅ ਸਾਡੇ ਨਾਲ ਸਾਂਝੇ ਕਰਨ ਲਈ ਖਤ ਸਾਨੂੰ ਲਿਖ ਸਕਦੇ ਹੋ। ਸਾਡੇ ਪਤੇ ਇੰਚਾਰਜ ਪ੍ਰੋਗਰਾਮ ਸਰੋਤਾ ਮੰਚ ਮਾਰਫਤ ਕੇਂਦਰ ਨਿਰਦੇਸ਼ਕ ਆਕਾਸ਼ਵਾਣੀ ਬਠਿੰਡਾ ਤੇ ਅਤੇ ਖਤਾਂ ਦੇ ਨਾਲ ਹੀ ਸਾਡੇ ਵਟਸਐਪ ਨੰਬਰ 7173 73 146 ਦੇ ਉੱਤੇ ਵੀ ਵਟਸਐਪ ਸੁਨੇਹਾ ਸਾਨੂੰ ਭੇਜ ਸਕਦੇ ਹੋ। ਇਸ ਦੇ ਨਾਲ ਨਾਲ ਤੁਸੀਂ ਚਲਦੇ ਪ੍ਰੋਗਰਾਮ ਵਿੱਚ 0164-2240-331 ਨੰਬਰ ਡਾਇਲ ਕਰਕੇ ਵੀ ਆਪਣੇ ਕੀਮਤੀ ਸੁਝਾਅ ਸਾਡੇ ਨਾਲ ਸਾਂਝੇ ਕਰ ਸਕਦੇ ਹੋ। ਸੋ ਜ਼ਰੂਰ ਸੁਣੋ ਆਕਾਸ਼ਵਾਣੀ ਐਫ ਐਮ ਬਠਿੰਡਾ ਦਾ ਪ੍ਰੋਗਰਾਮ ਸਰੋਤਾ ਮੰਚ ਤੇ ਦਿਓ ਆਪਣੇ ਨੇਕ ਸੁਝਾਅ। ਪ੍ਰੋਗਰਾਮ ਦਾ ਸਮਾਂ ਹਰ ਮੰਗਲਵਾਰ ਦੁਪਹਿਰ 1:15 ਤੋਂ 2 ਵਜੇ ਤੱਕ ਅਤੇ ਸ਼ੁੱਕਰਵਾਰ ਦੁਪਹਿਰ 12:10 ਤੋਂ 1:10 ਤੱਕ।
0: ਆਕਾਸ਼ਵਾਣੀ ਐਫ਼ਐਮ ਬਠਿੰਡਾ ਐਫ਼ਐਮ ਬੈਂਡ 101.1 ਮੈਗਾਹਰਟਜ਼ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਆਨੰਦ ਮਾਣ ਰਹੇ ਹੋ ਪ੍ਰੋਗਰਾਮ ਗੀਤ ਪਿਟਾਰਾ ਦਾ।
2: ਬਿਲਕੁਲ ਸਾਥੀਓ, ਸਮਾਂ 10:14 ਦਾ ਤੇ ਆਓ ਸੁਣਦੇ ਹਾਂ ਪ੍ਰੋਗਰਾਮ ਦਾ ਅਗਲਾ ਗੀਤ ਜਿਸ ਨੂੰ ਲਿਆ ਗਿਆ ਫਿਲਮ ਬੇਨਾਮ ਦੇ ਵਿੱਚੋਂ। ਗੀਤ ਰਚਨਾ ਸਾਥੀਓ ਮਜਰੂਦੀ ਤੇ ਗੀਤ ਨੂੰ ਸੰਗੀਤ ਨਾਲ ਸਜਾਇਆ ਹੈ ਰਾਹੁਲ ਦੇ ਬਰਮਨ ਨੇ।

ਤੇ ਸੁਣ ਰਹੇ ਸੀ ਨਰਿੰਦਰ ਚੰਚਲ ਦੀ ਆਵਾਜ਼ ਦੇ ਵਿੱਚ ਫਿਲਮ ਬੇਨਾਮ ਦਾ ਇਹ ਗੀਤ। ਤਿਉਂ ਸੁਣਦਿਆਂ ਪ੍ਰੋਗਰਾਮ ਦਾ ਅਗਲਾ ਗੀਤ ਜਿਸ ਨੂੰ ਆਵਾਜ਼ ਦਿੱਤੀ ਹੈ ਲਤਾ ਮੰਗੇਸ਼ਕਰ ਨੇ। ਗੀਤ ਰਚਨਾ ਸਾਥੀਓ ਸਾਹਿਰ ਦਿੱਤੇ ਗੀਤ ਨੂੰ ਸੰਗੀਤ ਨਾਲ ਸਜਾਇਆ ਲਕਸ਼ਮੀਕਾਂਤ ਪਿਆਰੇ ਲਾਲ ਨੇ। ਫਿਲਮ ਹੈ ਦਾਗ।

ਹੁਣੇ ਤੁਸੀਂ ਸੁਣ ਰਹੇ ਸੀ ਲਤਾ ਮੰਗੇਸ਼ਕਰ, ਮਾਫ ਕਰਨਾ, ਆਸ਼ਾ ਭੋਸਲੇ ਅਤੇ ਕਿਸ਼ੋਰ ਕੁਮਾਰ ਦੀ ਆਵਾਜ਼ ਦੇ ਵਿੱਚ ਫਿਲਮ ਦੋਸਤਾਨਾ ਦਾ ਇਹ ਗੀਤ ਰਚਨਾ ਸਾਥੀ ਆਨੰਦ ਬਖਸ਼।

ਕੀਤੀ ਅਤੇ ਗੀਤ ਨੂੰ ਸੰਗੀਤ ਨਾਲ ਸਜਾਇਆ ਸੀ ਲਕਸ਼ਮੀ ਕਾਂਤ ਪਿਆਰੇਲਾਲ ਨੇ। ਤਿਉਂ ਸੁਣਦਿਆਂ ਪ੍ਰੋਗਰਾਮ ਦਾ ਅਗਲਾ ਗੀਤ ਜਿਸ ਨੂੰ ਆਵਾਜ਼ਾਂ ਦਿੱਤੀਆਂ ਨੇ ਮੁਹੰਮਦ ਰਫੀ, ਕਿਸ਼ੋਰ ਕੁਮਾਰ, ਲਤਾ ਐਂਡ ਨਿਤਿਨ ਮੁਕੇਸ਼। ਫਿਲਮ ਹੈ ਦੋਸਤੋ ਕ੍ਰਾਂਤੀ।

0: ਪ੍ਰੋਗਰਾਮਾਂ ਸਬੰਧੀ ਸੂਚਨਾ ਮਿਤੀ 31 ਮਈ ਦਿਨ ਐਤਵਾਰ ਸਵੇਰੇ 11 ਵਜੇ ਮਾਣਯੋਗ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਜੀ ਦੇਸ਼ ਵਾਸੀਆਂ ਨਾਲ ਸਾਂਝੇ ਕਰਨਗੇ ਆਪਣੇ ਮਨ ਕੀ ਬਾਤ ਤੇ ਉਸ ਤੋਂ ਤੁਰੰਤ ਬਾਅਦ ਮਾਣਯੋਗ ਪ੍ਰਧਾਨ ਮੰਤਰੀ ਜੀ ਦੀ ਮਨ ਕੀ ਬਾਤ ਦਾ ਪੰਜਾਬੀ ਰੂਪਾਂਤਰ ਪੇਸ਼ ਕੀਤਾ ਜਾਵੇਗਾ ਤੇ ਪੰਜਾਬੀ ਰੂਪਾਂਤਰ ਦਾ ਮੁੜ ਪ੍ਰਸਾਰਣ ਇਸੇ ਹੀ ਦਿਨ ਸ਼ਾਮੀ 8 ਵਜੇ ਪ੍ਰਸਾਰਿਤ ਕੀਤਾ ਜਾਵੇਗਾ।
1: ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਰੋਸ਼ਨ ਪ੍ਰਿੰਸ। ਤੁਸੀਂ ਸੁਣ ਰਹੇ ਹੋ ਮਾਲਵੇ ਦੀ ਸ਼ਾਨ, ਸਰੋਤਿਆਂ ਦੀ ਜ਼ੁਬਾਨ, ਆਕਾਸ਼ਵਾਣੀ FM ਬਠਿੰਡਾ, FM ਬੈਂਡ 101.1 MHz 'ਤੇ।

ਬਿਲਕੁਲ ਸਾਥੀਓ, ਸਮਾਂ ਤੁਸੀਂ ਆਪਣੀ ਆਪਣੀ ਘੜੀ ਦੀ ਸੂਈਆਂ 'ਤੇ ਮਿਲਾ ਸਕਦੇ ਹੋ ਜੀ। 10:39 ਅਤੇ 23 ਸੈਕਿੰਡ 'ਤੇ ਜੀ ਆਕਾਸ਼ਵਾਣੀ FM ਬਠਿੰਡਾ ਯਾਨੀ ਕਿ 101.1 MHz 'ਤੇ ਦੋਸਤੋ ਜਾਰੀ ਹੈ ਪ੍ਰੋਗਰਾਮ ਗੀਤ ਪਿਟਾਰਾ ਦਾ ਇਹ ਸਫ਼ਰ। ਅਤੇ ਦੋਸਤੋ, ਇਸ ਪ੍ਰੋਗਰਾਮ ਦੇ ਸਫ਼ਰ ਵਿੱਚ ਅੱਜ ਮੈਂ ਤੁਹਾਡੇ ਨਾਲ ਹਾਂ, ਤੁਹਾਡਾ ਆਪਣਾ ਰੇਡੀਓ ਦੋਸਤ, ਇਸ ਪ੍ਰੋਗਰਾਮ ਦਾ ਹੋਸਟ, ਤੁਹਾਡਾ ਆਪਣਾ RJ ਪਵਨ। ਸੋ ਸੁਣਦਿਆਂ ਜੀ ਪ੍ਰੋਗਰਾਮ ਦਾ ਅਗਲਾ ਗੀਤ, ਜਿਸ ਨੂੰ ਆਵਾਜ਼ਾਂ ਦਿੱਤੀਆਂ ਨੇ ਅਲਕਾ ਯਾਗਨਿਕ ਅਤੇ ਅਭਿਜੀਤ ਨੇ, ਔਰ ਫਿਲਮ ਹੈ ਦੋਸਤੋ ਜੁਦਾਈ।

ਤਿਆਂ ਸੁਣਦੇ ਹਾਂ ਪ੍ਰੋਗਰਾਮ ਦਾ ਅਗਲਾ ਗੀਤ ਜਿਸ ਨੂੰ ਆਵਾਜ਼ਾਂ ਦਿੱਤੀਆਂ ਨੇ ਲਤਾ ਮੰਗੇਸ਼ਕਰ ਅਤੇ ਪੰਕਜ ਉਦਾਸ ਨੇ। ਫਿਲਮ ਹੈ ਦੋਸਤੋ ਘਾਇਲ, ਗੀਤ ਰਚਨਾ ਅਨਜਾਨ ਦੀ ਅਤੇ ਗੀਤ ਨੂੰ ਸੰਗੀਤ ਨਾਲ ਸਜਾਇਆ ਭੱਪੀ ਲਹਿਰੀ ਨੇ।

ਤੇ ਹੁਣ ਪ੍ਰੋਗਰਾਮ ਦੇ ਆਖਿਰ ਵਿੱਚ ਸੁਣਦੇ ਹਾਂ ਲੱਕੀ ਅਲੀ ਦੀ ਆਵਾਜ਼ ਦੇ ਵਿੱਚ ਫਿਲਮ ਕਹੋ ਨਾ ਪਿਆਰ ਹੈ ਦਾ ਇਹ ਗੀਤ।

0: प्यास है, मिलने की आस है, दिलबरों का मगर कहां कोई ठिकाना है मेरे
1: दिल। जय सत्यो फिल्म कहो ना प्यार है देश की दिनार ही प्रोग्राम गीत पिटारा दा विला हुण मुक्ता अपने रेडियो दोस्त पवन दो इजाजत। ਆਕਾਸ਼ਵਾਣੀ ਐਫ ਐਮ ਬਠਿੰਡਾ ਐਫ ਐਮ ਬੈਂਡ 101.1 ਮੈਗਾਹਰਟਜ਼ ਤੇ ਹੁਣ ਤੋਂ ਥੋੜ੍ਹੀ ਦੇਰ ਬਾਅਦ ਯਾਨੀ ਕਿ 11 ਵਜੇ ਤੁਸੀਂ ਸੁਣੋਗੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ। 11:05 ਤੇ ਰਿਲੇਅ ਕਰਾਂਗੇ ਐਫ ਐਮ ਰੇਨਬੋ ਦਿੱਲੀ ਦੇ ਪ੍ਰਸਾਰਣ। ਸੋ ਸੁਣਦੇ ਹਾਂ ਹਿੰਦੀ ਵਿੱਚ ਖਬਰਾਂ ਹੁਣ ਤੋਂ ਥੋੜ੍ਹੀ ਦੇਰ ਬਾਅਦ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ।

0: ਚੰਗਾ ਚੰਗਾ। ਕੁੱਤੇ ਨੂੰ ਸੁੱਕੀ ਰੋਟੀ ਪਾਉਂਦੇ ਹੋ ਜਾਂ ਦੁੱਧ ਵੀ ਪਿਲਾਉਂਦੇ ਹੋ ਕਦੀ?
1: ਨਹੀਂ, ਸੁੱਕੀ ਰੋਟੀ ਨੀ, ਕਈ ਵਾਰ ਜਿਵੇਂ ਪਹਿਲਾਂ ਸਾਡੇ ਬਲੈਕ ਡੌਗ ਸੀਗਾ ਇੱਥੇ ਗਲੀ ਚ ਹੁੰਦਾ ਸੀ, ਉਹਨੂੰ ਸਬਜ਼ੀ ਬਣਾ ਕੇ ਚੂਰੀ ਕੁੱਟ ਕੇ ਵੀ ਪਾ ਦਿੰਦੇ ਸੀ,
0: ਵਧੀਆ
1: ਦੁੱਧ ਵਗੈਰਾ ਲੱਸੀ ਪਾਉਂਦੇ ਸੀਗੇ ਜੀ।
0: ਚਲੋ ਤੁਸੀਂ ਬਟਿੰਡਾ, ਮੈਨੂੰ ਕਾਲ ਕੀਤਾ ਬਟਿੰਡੇ ਤੋਂ, ਰੇਨਬੋ ਸਾਡਾ ਚੈਨਲ ਸੁਣਦੇ ਰਹਿੰਦੇ ਹੋ ਕਿ ਨਹੀਂ?
1: ਹਾਂਜੀ ਸੁਣਦੇ ਰਹਿੰਦੇ ਜੀ।
0: ਚਲੋ ਬਹੁਤ ਚੰਗਾ ਲੱਗਿਆ।
1: ਹਾਂਜੀ ਮੇਰਾ ਪਿੰਡ ਪੁੱਛੋ ਕਲਾ ਜੀ।
0: ਹਾਂਜੀ ਪੁੱਛੋ ਕਲਾ
1: ਬਠਿੰਡਾ ਜੀ।
0: ਬਹੁਤ ਚੰਗਾ ਲੱਗਿਆ ਜੀ ਤੁਹਾਡੇ ਨਾਲ ਗੱਲ ਕਰਕੇ, ਇਸੇ ਤਰ੍ਹਾਂ ਸਾਡੇ ਨਾਲ ਜੁੜੇ ਰਹਿਣਾ। ਥੈਂਕ ਯੂ ਸੋ ਮਚ।
1: ਤੇ ਠੀਕ ਹੈ ਸਰ, ਥੈਂਕ ਯੂ।
0: ਤੁਹਾਨੂੰ ਸ਼ੁਭਕਾਮਨਾਏ, ਅੱਜ ਤੁਸੀਂ ਬੰਦੇ ਹੋ ਬਾਲੀਵੁੱਡ ਸਰਤਾਜ।
1: थैंक यू सर, थैंक यू।
0: थैंक यू जी, तुहाडा दिन शुभ होए। और बस इसी तरह से हम चाहेंगे कि आप हमारे साथ यूं ही जुड़े रहें। तो देखिए, आप बहुत सारे मैसेजेस आए हैं, कुछ नाम मैं लूंगा, बट थोड़ी देर में अगला गाना साहू फिल्म से, श्रद्धा की ही फिल्म से। आप सुन रहे हैं आकाशवाणी रेनबो पर 102.6 मेगाहर्ट्ज़।

0: ਉਹ ਸੇਠ ਜੀ, ਅੱਜ ਕੱਲ ਕੰਮ ਚਲਾਉਣੇ ਕਿਹੜਾ ਸੌਖੇ ਨੇ?
1: ਉਹ ਭਾਈ ਸਹੀ ਕਿਹਾ ਗਿਆਨ ਸਿਆ, ਅੱਜ ਕੱਲ ਦੇ ਦੌਰ 'ਚ ਬਿਜ਼ਨਸ ਕਰਨੇ ਕੋਈ ਖਾਲਾ ਜੀ ਦਾ ਬਾੜਾ ਨਹੀਂ ਹੈਗਾ। ਮਾਲ ਵੀ ਪਾ ਲਓ, ਨਵੀਆਂ ਸਕੀਮਾਂ ਵੀ ਲਿਆਓ, ਖੁੱਲੇ ਖੁੱਲੇ ਆਫਰ ਦਿਓ, ਗੱਫੇ ਵੰਡੋ, ਤੇ ਕੰਮ ਫੇਰ ਵੀ ਨਹੀਂ ਚੱਲਦਾ ਤੇ ਸਮਝ ਨਹੀਂ ਆਉਂਦੀ ਵੀ ਇਹ ਕੰਮ ਲੋਕਾਂ ਤੱਕ ਪਹੁੰਚਾਇਆ ਕਿਵੇਂ ਜਾਵੇ।
2: ਤੁਸੀਂ ਦੋਵੇਂ ਪਰੇਸ਼ਾਨ ਕਿਉਂ? ਆਕਾਸ਼ਵਾਣੀ ਐਫ ਐਮ ਬਠਿੰਡਾ ਹੈ ਨਾ ਸਾਰੇ ਮਸਲਿਆਂ ਦਾ ਹੱਲ।
0: ਨਾ ਕੰਮ ਚਲਾਉਣ ਲਈ ਤੇਰਾ ਆਕਾਸ਼ਵਾਣੀ ਐਫ ਐਮ ਬਠਿੰਡਾ ਕੀ ਮਦਦ ਕਰੇਗਾ?
2: ਲੈ ਕੱਲਾ ਬਠਿੰਡਾ ਹੀ ਨਹੀਂ, ਬਠਿੰਡਾ ਦੇ ਨੇੜੇ ਤੇੜੇ ਲਗਭਗ 70 ਕਿਲੋਮੀਟਰ ਦੇ ਦਾਇਰੇ ਵਿੱਚ ਜਾਵੇਗੀ ਤੁਹਾਡੀ ਆਵਾਜ਼। ਆਪਣਾ ਬਿਜ਼ਨਸ ਚਲਾਉਣਾ ਹੋਵੇ ਜਾਂ ਕੋਈ ਨਵੀਂ ਸਕੀਮ ਲੈ ਕੇ ਆਏ ਹੋਵੋ ਤਾਂ ਲੋਕਾਂ ਤੱਕ ਪਹੁੰਚਾਉਣ ਲਈ ਆਕਾਸ਼ਵਾਣੀ ਐਫ ਐਮ ਬਠਿੰਡਾ ਦਾ ਲਓ ਸਹਾਰਾ।
1: ਪਰ ਬੀਬਾ ਜੀ ਉਹ ਕਿਵੇਂ?
2: ਇਹ ਤਾਂ ਬਿਲਕੁਲ ਸੌਖਾ ਲਾਲਾ ਜੀ, 78-379-63-306 ਨੰਬਰ ਕਰੋ ਡਾਇਲ ਤੇ ਆਕਾਸ਼ਵਾਣੀ ਐਫ ਐਮ ਬਠਿੰਡਾ ਦੀ ਕਮਰਸ਼ੀਅਲ ਟੀਮ ਦੱਸੇਗੀ ਤੁਹਾਨੂੰ ਅਗਲਾ ਰਸਤਾ। ਨੰਬਰ ਇੱਕ ਵਾਰੀ ਫੇਰ ਨੋਟ ਕਰ ਲਓ, 78-379-63-306। ਵਧੇਰੇ ਜਾਣਕਾਰੀ ਲਈ ਤੁਸੀਂ ਈਮੇਲ ਵੀ ਕਰ ਸਕਦੇ ਹੋ AIRFM.BTI@gmail.com।

ਪ੍ਰੋਗਰਾਮਾਂ ਸਬੰਧੀ ਸੂਚਨਾ ਮਿਤੀ 31 ਮਈ ਦਿਨ ਐਤਵਾਰ ਸਵੇਰੇ 11 ਵਜੇ ਮਾਣਯੋਗ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਜੀ ਦੇਸ਼ ਵਾਸੀਆਂ ਨਾਲ ਸਾਂਝੀ ਕਰਨਗੇ ਆਪਣੇ ਮਨ ਕੀ ਬਾਤ ਤੇ ਉਸ ਤੋਂ ਤੁਰੰਤ ਬਾਅਦ ਮਾਣਯੋਗ ਪ੍ਰਧਾਨ ਮੰਤਰੀ ਜੀ ਦੀ ਮਨ ਕੀ ਬਾਤ ਦਾ ਪੰਜਾਬੀ ਰੂਪਾਂਤਰ ਪੇਸ਼ ਕੀਤਾ ਜਾਵੇਗਾ ਤੇ ਪੰਜਾਬੀ ਰੂਪਾਂਤਰ ਦਾ ਮੁੜ ਪ੍ਰਸਾਰਣ ਇਸੇ ਹੀ ਦਿਨ ਸ਼ਾਮੀ 8 ਵਜੇ ਪ੍ਰਸਾਰਿਤ ਕੀਤਾ ਜਾਵੇਗਾ।

ਸਰੋਤਿਓ ਆਕਾਸ਼ਵਾਣੀ ਐਫ ਐਮ ਬਠਿੰਡਾ ਦੇ ਪ੍ਰਸਾਰਣਾਂ ਬਾਰੇ ਤੁਸੀਂ ਵੀ ਸਾਡੇ ਨਾਲ ਮਸ਼ਵਰਾ ਕਰ ਸਕਦੇ ਹੋ। ਤੁਸੀਂ ਆਪਣੇ ਨੇਕ ਸੁਝਾਅ ਸਾਡੇ ਨਾਲ ਸਾਂਝੇ ਕਰਨ ਲਈ ਖਤ ਸਾਨੂੰ ਲਿਖ ਸਕਦੇ ਹੋ। ਸਾਡੇ ਪਤੇ ਇੰਚਾਰਜ ਪ੍ਰੋਗਰਾਮ ਸਰੋਤਾ ਮੰਚ ਮਾਰਫਤ ਕੇਂਦਰ ਨਿਰਦੇਸ਼ਕ ਆਕਾਸ਼ਵਾਣੀ ਬਠਿੰਡਾ ਤੇ ਅਤੇ ਖਤਾਂ ਦੇ ਨਾਲ ਹੀ ਸਾਡੇ ਵਟਸਐਪ ਨੰਬਰ 7713 7346 ਦੇ ਉੱਤੇ ਵੀ ਵਟਸਐਪ ਸੁਨੇਹਾ ਸਾਨੂੰ ਭੇਜ ਸਕਦੇ ਹੋ। ਇਸ ਦੇ ਨਾਲ ਨਾਲ ਤੁਸੀਂ ਚੱਲਦੇ ਪ੍ਰੋਗਰਾਮ ਵਿੱਚ 0164-2240-3131 ਨੰਬਰ ਡਾਇਲ ਕਰਕੇ ਵੀ ਆਪਣੇ ਕੀਮਤੀ ਸੁਝਾਅ ਸਾਡੇ ਨਾਲ ਸਾਂਝੇ ਕਰ ਸਕਦੇ ਹੋ। ਸੋ ਜ਼ਰੂਰ ਸੁਣੋ ਆਕਾਸ਼ਵਾਣੀ ਐਫ ਐਮ ਬਠਿੰਡਾ ਦਾ ਪ੍ਰੋਗਰਾਮ ਸਰੋਤਾ ਮੰਚ ਤੇ ਦਿਓ ਆਪਣੇ ਨੇਕ ਸੁਝਾਅ। ਪ੍ਰੋਗਰਾਮ ਦਾ ਸਮਾਂ ਹਰ ਮੰਗਲਵਾਰ ਦੁਪਹਿਰ 1:15 ਤੋਂ 2 ਵਜੇ ਤੱਕ ਅਤੇ ਸ਼ੁੱਕਰਵਾਰ ਦੁਪਹਿਰ 12:10

FM ਬਠਿੰਡਾ ਦੇ ਪਿਆਰੇ ਸਰੋਤਿਓ, 29 ਮਈ ਦਿਨ ਸ਼ੁੱਕਰਵਾਰ ਸ਼ਾਮ 5 ਵਜੇ ਪ੍ਰੋਗਰਾਮ ਪਿੰਡਾਂ ਵਾਲੇ ਦੇ ਵਿੱਚ ਸਾਡਾ ਵਿਸ਼ਾ ਹੋਵੇਗਾ ਪੰਜਾਬ ਦੀ ਲੋਕ ਗਾਇਕਾ ਗੀਤਕਾਰ ਤੇ ਪੰਜਾਬ ਦੀ ਕੋਇਲ ਸੁਰਿੰਦਰ ਕੌਰ।

0: ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਲੈਟਸ ਰੌਕ ਐਂਡ ਡਾਂਸ FM ਬੈਂਡ 101.1 ਮੈਗਾਹਰਟਸ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ ਸਮਾਂ ਹੋ ਰਿਹਾ 12:30 ਦਾ ਹੁਣ ਪੇਸ਼ ਹੈ ਪ੍ਰੋਗਰਾਮ ਘਰ ਪਰਿਵਾਰ
1: ਪ੍ਰੋਗਰਾਮ ਘਰ ਪਰਿਵਾਰ
0: ਜੀ ਦੋਸਤੋ ਨਮਸਕਾਰ ਮੈਂ ਰਮਨਦੀਪ ਕੌਰ ਹਾਜ਼ਰ ਹਾਂ ਪ੍ਰੋਗਰਾਮ ਘਰ ਪਰਿਵਾਰ ਲੈ ਕੇ ਤੇ ਅੱਜ ਰਹੇਗਾ ਸਿਲਸਿਲਾ ਦੋ ਗੱਲਾਂ ਕਰੀਏ ਜੀ ਸਿਲਸਿਲਾ ਭਾਵੇਂ ਦੋ ਗੱਲਾਂ ਕਰੀਏ ਪਰ ਅਸੀਂ ਆਪਣੀਆਂ ਭੈਣਾਂ ਨਾਲ ਸਿਰਫ ਦੋ ਗੱਲਾਂ ਹੀ ਨਹੀਂ ਕਰਾਂਗੇ ਉਹਨਾਂ ਦੀ ਨਿੱਜੀ ਜ਼ਿੰਦਗੀ ਦੇ ਤਜ਼ਰਬੇ ਸਾਂਝੇ ਕਰਾਂਗੇ ਉਹਨਾਂ ਦੇ ਮਨ ਹਲਕਾ ਕਰਨ ਦੀ ਕੋਸ਼ਿਸ਼ ਕਰਾਂਗੇ ਕਿਉਂਕਿ ਸਾਡੀਆਂ ਭੈਣਾਂ ਮੈਨੂੰ ਲੱਗਦਾ ਗਰਮੀ ਦੇ ਵਿੱਚ ਪੂਰੇ ਗੁੱਸੇ ਦੇ ਵਿੱਚ ਹੋਣਗੀਆਂ ਕਿ ਕਦੋਂ ਇਹ ਗਰਮੀ ਹੈ ਜਿਹੜੀ ਥੋੜ੍ਹੀ ਘਟੂਗੀ ਅਤੇ ਥੋੜ੍ਹਾ ਜਿਹਾ ਚੈਨ ਦਾ ਸਾਹ ਆਊਗਾ ਕਿਉਂਕਿ ਗਰਮੀ ਦੇ ਵਿੱਚ ਮੈਨੂੰ ਲੱਗਦਾ ਸਭ ਤੋਂ ਔਖਾ ਕੰਮ ਤਾਂ ਚੁੱਲ੍ਹੇ ਦੇ ਨੇੜੇ ਹੋ ਕੇ ਰੋਟੀ ਪਕਾਉਣਾ ਹੀ ਹੈ ਤਾਂ ਸਾਡੀਆਂ ਭੈਣਾਂ ਨੂੰ ਮੈਂ ਨਿਮੰਤਰਣ ਦਿੰਦੀ ਹਾਂ ਕਿ ਉਹ ਸਾਡੇ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋ ਸਕਦੀਆਂ ਨੇ ਅਤੇ ਸ਼ਾਮਿਲ ਹੋਣ ਲਈ ਤੁਸੀਂ ਕਰਨਾ ਹੈ ਫੋਨ ਡਾਇਲ ਅਤੇ ਸਾਡੇ ਸਟੂਡੀਓ ਦਾ ਨੰਬਰ ਹੈ 0164-2240-331 ਇਸ ਨੰਬਰ 'ਤੇ ਡਾਇਲ ਕਰਕੇ ਸਾਡੀਆਂ ਭੈਣਾਂ ਸਾਡੇ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋ ਸਕਦੀਆਂ ਨੇ ਅਤੇ ਦੋਸਤੋ ਬੇਨਤੀ ਹੈ ਕਿ ਸਿਰਫ ਅਤੇ ਸਿਰਫ ਭੈਣਾਂ ਹੀ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਣ ਅਤੇ ਪ੍ਰੋਗਰਾਮ ਦੇ ਸ਼ੁਰੂਆਤ ਦੇ ਵਿੱਚ ਅਸੀਂ ਤੁਹਾਨੂੰ ਸੁਣਾ ਰਹੇ ਹਾਂ ਗੁਰਦਾਸ ਮਾਨ ਦੀ ਆਵਾਜ਼ ਦੇ ਵਿੱਚ ਇਹ ਗੀਤ

0: ਕੀ ਤੁਸੀਂ ਆਪਣੇ ਕਾਰੋਬਾਰ ਨੂੰ ਨਵੀਂ ਜਾਨ ਦੇਣਾ ਚਾਹੁੰਦੇ ਹੋ?
1: ਕੀ ਤੁਸੀਂ ਆਪਣੇ ਗ੍ਰਾਹਕਾਂ ਦੇ ਨਾਲ ਨਿੱਘਾ ਰਿਸ਼ਤਾ ਬਣਾਉਣਾ ਚਾਹੁੰਦੇ ਹੋ?
0: ਜੇਕਰ ਹਾਂ ਤਾਂ ਰੇਡੀਓ ਤੁਹਾਡੇ ਲਈ ਸਭ ਤੋਂ ਵਧੀਆ ਮੰਚ ਹੈ।
1: ਰੇਡੀਓ ਸਿਰਫ ਇੱਕ ਮਾਧਿਅਮ ਨਹੀਂ, ਇਹ ਤੁਹਾਡੇ ਬ੍ਰਾਂਡ ਦੀ ਆਵਾਜ਼ ਹੈ।
0: ਇਹ ਤੁਹਾਡੇ ਗਾਹਕਾਂ ਦੇ ਦਿਲਾਂ ਤੱਕ ਪਹੁੰਚਣ ਦਾ ਸਭ ਤੋਂ ਤੇਜ਼ ਤਰੀਕਾ ਹੈ।
1: ਰੇਡੀਓ ਦੇ ਜ਼ਰੀਏ ਤੁਸੀਂ ਆਪਣੇ ਉਤਪਾਦਾਂ ਅਤੇ ਸੇਵਾਵਾਂ ਬਾਰੇ ਲੋਕਾਂ ਨੂੰ ਜਾਣੂ ਕਰਵਾ ਸਕਦੇ ਹੋ,
0: ਆਪਣੇ ਬ੍ਰਾਂਡ ਦੀ ਪਹਿਚਾਣ ਬਣਾ ਸਕਦੇ ਹੋ ਤੇ ਸਭ ਤੋਂ ਮਹੱਤਵਪੂਰਨ ਆਪਣੇ ਕਾਰੋਬਾਰ ਨੂੰ ਵਧਾ ਸਕਦੇ ਹੋ।
1: ਰੇਡੀਓ ਸਾਰੇ ਵਰਗਾਂ ਦੇ ਲੋਕਾਂ ਤੱਕ ਪਹੁੰਚਦਾ ਹੈ, ਚਾਹੇ ਉਹ ਘਰ ਵਿੱਚ ਹੋਣ, ਕਾਰ ਵਿੱਚ ਹੋਣ ਤੇ ਜਾਂ ਫਿਰ ਆਪਣੇ ਕੰਮਾਂ ਕਾਜਾਂ ਤੇ।
0: ਰੇਡੀਓ ਦਾ ਵਿਗਿਆਪਨ ਦੂਸਰੇ ਸਾਧਨਾਂ ਦੇ ਮੁਕਾਬਲੇ ਕਾਫੀ ਕਿਫਾਇਤੀ ਹੁੰਦਾ ਹੈ।
1: ਤਾਂ ਫਿਰ ਇੰਤਜ਼ਾਰ ਕਿਉਂ? ਅੱਜ ਹੀ ਕਾਲ ਕਰੋ 78379 63306
0: ਅਤੇ ਆਪਣੇ

0: ਕਾਰੋਬਾਰ ਨੂੰ ਨਵੀਆਂ ਉਚਾਈਆਂ ਤੇ ਲੈ ਕੇ ਜਾਓ। ਵਧੇਰੇ ਜਾਣਕਾਰੀ ਲਈ ਈਮੇਲ ਵੀ ਨੋਟ ਕਰੋ, aarfm.bti@gmail.com।
1: ਪੇਸ਼ ਹੈ ਸਭ ਕਾ ਫੇਵਰੇਟ
2: ਅਰਕ ਗੁਲਾਬ, ਅਰਕ ਕੇਵੜਾ, ਚੰਦਨ ਤੇਲ ਏਵਮ ਖਸ ਤੇਲ ਸੇ ਨਿਰਮਿਤ ਹਰਬਲ ਸ਼ਰਬਤ ਮੌਜ ਬਹਾਰ, ਤਨ ਮਨ ਕੋ ਤਾਜ਼ਾ ਕਰ ਜਾਏ।
3: ਜੀ ਦੋਸਤੋ, ਸਵਾਗਤ ਕਰਦੇ ਹਾਂ ਪਹਿਲੀ ਭੈਣ ਦਾ ਜਿਨ੍ਹਾਂ ਦਾ ਫੋਨ ਲੱਗਿਆ ਪ੍ਰੋਗਰਾਮ ਦੇ ਵਿੱਚ।
4: ਹੈਲੋ, ਸਤਿ ਸ਼੍ਰੀ ਅਕਾਲ ਮੈਮ।
3: ਸਤਿ ਸ਼੍ਰੀ ਅਕਾਲ ਜੀ, ਕੌਣ ਬੋਲ ਰਹੇ ਹੋ?
4: ਮੈਮ, ਨਰਵਾਣਾ ਰੋਡ ਦਸ਼ਮੇਸ਼ ਨਗਰ ਤੋਂ ਰਾਣੀ ਬੋਲ ਰਹੀ ਹਾਂ ਮੈਮ।
3: ਜੀ ਜੀ, ਰਾਣੀ ਜੀ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ।
4: ਥੈਂਕ ਯੂ ਮੈਮ, ਥੈਂਕ ਯੂ।
3: ਤੇ ਬੜੇ ਚਹਿਚਾ ਰਹੇ ਹੋ, ਬੜੇ ਖੁਸ਼ ਹੋ, ਕੀ ਗੱਲ ਹੈ?
4: ਮੈਮ, ਅੱਜ ਮੇਰੇ ਵੱਡੇ ਬੇਟੇ ਦਾ ਬਰਥਡੇ ਅੱਜ।
3: ਅੱਛਾ ਜੀ, ਬਹੁਤ ਬਹੁਤ ਵਧਾਈਆਂ, ਮੁਬਾਰਕਾਂ ਤੁਹਾਨੂੰ ਤੇ ਤੁਹਾਡੇ ਬੇਟੇ ਨੂੰ ਵੀ ਫਿਰ।
4: ਥੈਂਕ ਯੂ ਮੈਮ, ਥੈਂਕ ਯੂ। ਮੈਂ ਫੋਨ

0: ਕਹਿੰਦਾ ਜਿਨ੍ਹਾਂ ਦਾ ਫੋਨ ਲੱਗਿਆ ਪ੍ਰੋਗਰਾਮ ਦੇ ਵਿੱਚ।
1: ਹੈਲੋ, ਸਤਿ ਸ਼੍ਰੀ ਅਕਾਲ ਮੈਮ।
2: ਸਤਿ ਸ਼੍ਰੀ ਅਕਾਲ ਜੀ, ਕੌਣ ਬੋਲ ਰਹੇ ਹੋ?
1: ਮੈਮ, ਨਰਵਾਣਾ ਰੋਡ ਦਸ਼ਮੇਸ਼ ਨਗਰ ਤੋਂ ਰਾਣੀ ਬੋਲ ਰਹੀ ਹਾਂ ਮੈਮ।
2: ਜੀ ਜੀ, ਰਾਣੀ ਜੀ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ।
1: ਥੈਂਕ ਯੂ ਮੈਮ, ਥੈਂਕ ਯੂ।
2: ਤੇ ਬੜੇ ਚਹਿਚਾ ਰਹੇ ਹੋ, ਬੜੇ ਖੁਸ਼ ਹੋ, ਕੀ ਗੱਲ ਹੈ?
1: ਮੈਮ, ਅੱਜ ਮੇਰੇ ਵੱਡੇ ਬੇਟੇ ਦਾ ਬਰਥਡੇ ਅੱਜ।
2: ਅੱਛਾ ਜੀ, ਬਹੁਤ ਬਹੁਤ ਵਧਾਈਆਂ, ਮੁਬਾਰਕਾਂ ਤੁਹਾਨੂੰ ਤੇ ਤੁਹਾਡੇ ਬੇਟੇ ਨੂੰ ਵੀ ਫਿਰ।
1: ਥੈਂਕ ਯੂ ਮੈਮ, ਥੈਂਕ ਯੂ। ਮੈਂ ਫੋਨ ਤਾਂ ਨਹੀਂ ਕਰਨਾ ਚਾਹੁੰਦੀ ਸੀ, ਪਰ ਇੱਕ ਨਾ ਮੈਮ ਆਪਣੇ ਚਰਨਜੀਤ ਕੌਰ ਚਨਾਲਸਰ ਵਾਲੇ
2: ਜੀ,
1: ਤੇ ਉਹਨਾਂ ਦਾ ਫੋਨ ਮੇਰੇ ਕੋਲ ਨੰਬਰ ਸੇਵ ਹੈ, ਬਟ ਲੱਗ ਨਹੀਂ ਰਿਹਾ ਉਹ ਫੋਨ।
2: ਅੱਛਾ ਜੀ, ਤੇ ਤੁਹਾਡਾ ਮੈਨੂੰ ਲੱਗਦਾ ਸੁਨੇਹਾ ਉਹਨਾਂ ਤੱਕ ਪਹੁੰਚ ਗਿਆ ਹੋਊਗਾ ਕਿ ਜਿਹੜਾ ਉਹਨਾਂ ਦਾ ਫੋਨ ਹੈ ਮਿਲ ਨਹੀਂ ਰਿਹਾ, ਤੇ ਉਹ ਆਪ ਹੀ ਤੁਹਾਨੂੰ ਫੋਨ ਕਰ ਲੈਣਗੇ।
1: ਸੋਚ ਉਹ ਹੋਏਗਾ, ਪਤਾ ਨਹੀਂ ਉਹ ਨੰਬਰ ਚੇਂਜ ਕਰ ਲਿਆ ਇਹਨਾਂ ਨੇ, ਪਤਾ ਨਹੀਂ ਕਿਵੇਂ।
2: ਤੇ ਹੋ ਸਕਦਾ ਬੈਂਡ ਉਹਨਾਂ ਦੀ ਖਤਮ ਹੋ ਗਈ ਹੋਵੇ ਫੋਨ ਦੀ।
1: ਹਾਂਜੀ ਹਾਂ ਮੈਮ, ਉਹ ਵੀ ਬਾਈ ਵਿਕਰਮਜੀਤ ਹੈ ਨਾ, ਉਹ ਮੇਰਾ ਬ੍ਰਦਰ ਹੈਗਾ
2: ਜੀ। ਸਰੋਤੇ ਸਾਡੇ ਨਾਲ ਲਗਾਤਾਰ ਇਹ ਵੀ ਬਣੇ ਰਹਿੰਦੇ ਨੇ, ਸਾਨੂੰ ਪਤਾ ਹੈ।
1: ਹਾਂਜੀ ਹਾਂ।
2: ਫਿਰ ਕਿਹੜਾ ਗੀਤ ਸੁਣਨਾ ਚਾਹੋਗੇ ਅੱਜ ਇਸ ਖਾਸ
1: ਮੈਮ? ਅੱਜ ਬੱਚੇ ਲਈ ਕਿਊਟ ਜੇ ਗੀਤ, ਕਿਊਟ ਜੇ ਬੱਚੇ ਲਈ ਕਿਊਟ ਜੇ ਗੀਤ ਸੁਣਾ ਦੋ
2: ਜੀ।
1: ਇਸ ਮੱਖਣ ਦਾ ਹੈਗਾ, ਵਿਹੜੇ ਦੇ ਵਿੱਚ ਰੌਣਕ ਬੱਚੇ ਲਾਈ ਰੱਖਦੇ ਨੇ।
2: ਠੀਕ ਹੈ ਜੀ, ਤੁਹਾਡੀ ਫਰਮਾਇਸ਼ ਤੇ ਅਸੀਂ ਪੇਸ਼ ਕਰ ਰਹੇ ਹਾਂ ਇਹ ਗੀਤ, ਤੇ ਉਹਨਾਂ ਸਾਰੇ ਸਰੋਤਿਆਂ ਨੂੰ ਜਿਨ੍ਹਾਂ ਦਾ ਅੱਜ ਜਨਮ ਦਿਨ ਹੈ ਉਹਨਾਂ ਲਈ ਜ਼ੋਰਦਾਰ ਤਾਲੀਆਂ ਤਾਂ ਫਿਰ ਦੇਖੋ ਅੱਜ ਬਣਦੀਆਂ ਨੇ।
1: ਹਾਂਜੀ ਹਾਂਜੀ ਮੈਮ, ਥੈਂਕ ਯੂ।
2: ਅਸੀਂ ਉਮੀਦ ਕਰਦੇ ਹਾਂ ਕਿ ਤੁਹਾਡੀ ਸਾਰਿਆਂ ਦੀ ਜ਼ਿੰਦਗੀ ਹਮੇਸ਼ਾ ਮਿਊਜ਼ਿਕ ਵਾਂਗ ਮਸਤ ਰਹੇ ਤੇ ਖੁਸ਼ੀਆਂ ਦੀ ਫ੍ਰੀਕੁਐਂਸੀ ਕਦੇ।
1: ਹਾਂਜੀ ਮੈਮ, ਮੇਰੀਆਂ ਤਾਂ ਉਹੀ ਦੋ ਅੱਖਾਂ ਨੇ ਬੇਟੇ, ਦੋਨੋਂ ਹੀ ਮੇਰੀਆਂ ਦੋ ਅੱਖਾਂ ਨੇ
2: ਜੀ,
1: ਜਿੱਦਾਂ ਕਿ ਮੈਂ ਬਲਾਈਂਡ ਆ ਹੈ ਨਾ
2: ਜੀ,
1: ਬਟ ਵੀ ਬੱਚੇ ਮੈਨੂੰ ਬਹੁਤ ਉਹ ਕਰਦੇ ਹੈਗੇ
2: ਜੀ। ਤੁਹਾਡਾ ਸਹਾਰਾ ਹੈ, ਮਤਲਬ ਕਿ ਉਹਨਾਂ ਨੇ ਆਪਣਾ ਪੂਰਾ ਫਰਜ਼ ਨਿਭਾਇਆ ਹੋਇਆ।
1: ਹਾਂਜੀ ਹਾਂ ਮੈਮ।
2: ਤੇ ਬਹੁਤ ਬਹੁਤ ਸ਼ੁਕਰੀਆ ਰਾਣੀ ਜੀ ਸਾਡੇ ਨਾਲ ਜੁੜਨ ਲਈ ਤੇ ਸਾਡੇ।
1: ਓਕੇ ਮੈਮ, ਓਕੇ, ਥੈਂਕ ਯੂ।
3: ਮਮਾ, ਪਾਪਾ, ਵੀ ਲਵ ਦਿਸ ਸੌਂਗ।

FM ਬਠਿੰਡਾ ਦੇ ਪਿਆਰੇ ਸਰੋਤਿਓ 29 ਮਈ ਦਿਨ ਸ਼ੁੱਕਰਵਾਰ ਸ਼ਾਮ 5 ਵਜੇ ਪ੍ਰੋਗਰਾਮ ਪਿੰਡਾਂ ਵਾਲੇ ਦੇ ਵਿੱਚ ਸਾਡਾ ਵਿਸ਼ਾ ਹੋਵੇਗਾ ਪੰਜਾਬ ਦੀ ਲੋਕ ਗਾਇਕਾ ਗੀਤਕਾਰ ਤੇ ਪੰਜਾਬ ਦੀ ਕੋਇਲ ਸੁਰਿੰਦਰ ਕੌਰ।

0: ਇੱਕ ਹੋਰ ਭੈਣ ਸਾਡੇ ਨਾਲ ਜੁੜ ਚੁੱਕੇ ਹਨ ਤੇ ਸ਼ਾਮਿਲ ਕਰਦੇ ਹਾਂ ਉਹਨਾਂ ਨੂੰ ਪ੍ਰੋਗਰਾਮ ਘਰ ਪਰਿਵਾਰ ਦੇ ਵਿੱਚ ਸਿਲਸਿਲਾ ਚੱਲ ਰਿਹਾ ਜੀ ਦੋ ਗੱਲਾਂ ਕਰੀਏ।
1: ਹੈਲੋ ਹੈਲੋ ਨਮਸਕਾਰ ਮੈਮ
2: ਜੀ। ਨਮਸਕਾਰ, ਰੇਡੀਓ ਤੋਂ ਥੋੜੇ ਦੂਰ ਹੋ ਜਾਓ, ਤੁਹਾਡੀ ਆਵਾਜ਼ ਜਿਹੜੀ ਉਹ ਰਿਪੀਟ ਹੋ ਰਹੀ ਹੈ। ਇੱਕ ਹੋ ਰਹੀ ਹੈ ਜੀ।
1: ਹਾਂਜੀ ਦੂਰ ਹਾਂਜੀ ਮੈਮ
2: ਜੀ। ਤਾਂ ਭੈਣ ਜੀ ਤੁਹਾਡਾ ਅਸੀਂ ਸਵਾਗਤ ਕਰਦੇ ਹਾਂ ਪ੍ਰੋਗਰਾਮ ਦੇ ਵਿੱਚ ਤੇ ਆਪਣਾ ਨਾਮ ਦੱਸੋ, ਕੌਣ ਬੋਲ ਰਹੇ ਹੋ? ਬਹੁਤ ਵਧੀਆ ਗੱਲ ਹੈ ਕਿ ਜਿਹੜਾ ਤੁਸੀਂ ਆਪਣੇ ਬੇਟੇ ਦੀ ਮਦਦ ਕਰ ਰਹੇ ਹੋ, ਘਰ ਤੋਂ ਬਾਹਰ ਨਿਕਲ ਰਹੇ ਹੋ, ਆਪਣੇ ਜਿਹੜੇ ਰੋਜ਼ਮਰਾ ਦੇ ਕੰਮ ਨੇ ਘਰ ਦੇ ਉਹਨਾਂ ਚੋਂ ਸਮਾਂ ਕੱਢ ਰਹੇ ਹੋ, ਤੇ ਫਿਰ ਜਿਹੜਾ ਬੱਚਿਆਂ ਕੋਲ ਤੁਸੀਂ ਜਾਂਦੇ ਹੋ ਆਪਣਾ ਸਮਾਂ ਬਤੀਤ ਕਰਦੇ ਹੋ, ਤਾਂ ਕਿਸ ਤਰ੍ਹਾਂ ਲੱਗਦਾ ਹੈ ਫਿਰ?
1: ਬਹੁਤ ਵਧੀਆ ਲੱਗਦਾ ਮੈਮ।
2: ਕਿਆ ਬੱਚੇ ਜਿਹੜੇ ਤੁਹਾਡੇ ਕੋਲ ਆਉਂਦੇ ਨੇ ਪੜ੍ਹਨ, ਉਹ ਕਿਹੜੀ ਕਲਾਸ ਤੱਕ ਦੇ ਆਉਂਦੇ ਨੇ?
1: ਮੈਂ ਸਾਡੇ ਤੋਂ ਮੇਨਲੀ ਤਾਂ ਨਾ ਹੁਣ ਕਰਕੇ 5th ਤੋਂ ਉੱਪਰ ਵਾਲੇ ਹੁੰਦੇ ਬੱਚੇ
2: ਜੀ।
1: ਬਟ ਇਹ ਹੈ ਕਿ ਜੇ ਕੋਈ 9th 10th ਵਾਲਾ ਬੱਚਾ ਜਾਂ ਪਲੱਸ 1 2 ਵਾਲਾ ਹੈ ਜਾਂ ਹਨਾ ਉਹਨਾਂ ਦਾ ਕੋਈ ਛੋਟਾ ਭੈਣ ਭਰਾ ਜਿਹੜਾ 2nd 3rd 'ਚ ਹੈਗਾ, ਉਹ ਅਸੀਂ ਜ਼ਰੂਰ ਨਾਲ ਲੈਂਦੇ ਹਾਂ, ਕਿਉਂਕਿ ਉਹ ਪੇਰੈਂਟਸ ਕਹਿੰਦੇ ਕਿ ਸਾਨੂੰ ਕਿਤੇ ਵੀ ਹੋਰ ਛੱਡਣ ਵਿੱਚ ਦਿੱਕਤ ਆਉਂਦੀ ਆ
2: ਜੀ। ਇਹ ਤਾਂ ਕਿਉਂਕਿ ਟਾਈਮ ਸਮਾਂ ਘੱਟ ਹੁੰਦਾ ਤੇ ਜੇਕਰ ਬੱਚਿਆਂ ਨੂੰ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਫਿਰ ਦੂਸਰੇ ਬੱਚੇ ਨੂੰ ਛੱਡ ਕੇ ਆਉਣਾ ਆ ਲੈ ਕੇ ਆਉਣਾ ਤਾਂ ਸਮਾਂ ਕਾਫੀ ਖਰਾਬ ਹੋ ਜਾਂਦਾ ਹੈਗਾ।
1: ਹਾਂਜੀ ਮੈਮ, ਅਸੀਂ ਉਹਨਾਂ ਦੀ ਮਜਬੂਰੀ ਸਮਝਦੇ ਹੋਏ ਫਿਰ ਵੀ ਜ਼ਰੂਰ ਲੈਣੀ।

0: ਉਹ ਬੱਚੇ
1: ਜੀ
0: ਤੇ ਮੋਸਟਲੀ ਸਾਡੇ ਕੋਲ ਵੱਡੇ ਬੱਚੇ ਹੁੰਦੇ ਆ, ਕੋਈ ਡਿਪਲੋਮੇ ਵਾਲੇ ਹੋ ਗਏ ਜਾਂ ਕੋਈ ਮਤਲਬ ਕਿ
1: ਸ਼ਰਾਰਤਾਂ ਕਰਦੇ ਨੇ, ਕਿੰਨੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਜਾਂ ਫਿਰ ਉਹ ਚੁੱਪ ਕਰਕੇ ਬੈਠ ਜਾਂਦੇ ਨੇ? ਅੱਛਾ ਜੀ, ਤੇ ਫਿਰ ਨਹੀਂ ਮਤਲਬ ਤੁਸੀਂ 50-50% ਕਹਿ ਰਹੇ ਹੋ ਕਿ ਮੈਂ 50% ਗੁੱਸਾ ਕਰ ਲੂੰਗੀ, 50% ਮੈਂ ਕੂਲ ਰਹੂੰਗੀ, ਹਨਾ, ਠੰਡਾ ਠਰਮਾ ਰੱਖੂੰਗੀ। ਤੇ ਕਈ ਵਾਰੀ ਆਪਾਂ ਨੂੰ ਹੁੰਦਾ ਕਿ ਹਨਾ ਗਰਮੀ ਇੰਨੀ ਚੜੀ ਹੁੰਦੀ ਆ, ਪਾਰਾ ਆਪਣਾ ਚੜੀ ਜਾਂਦਾ, ਚਪੇੜ ਵੱਜ ਜਾਂਦੀ ਹੈ ਕਿ ਨਹੀਂ?
0: ਅੱਛਾ
1: ਜੀ,
0: ਮਤਲਬ
1: ਜੇ ਲਾਈਟ ਨਾ ਹੋਵੇ ਅਸੀਂ ਬੰਦ ਹੋ ਜਾਏ ਫਿਰ? ਚਲੋ ਠੀਕ ਹੈ, ਫਿਰ ਇਹ ਕੰਮ ਤਾਂ ਬਹੁਤ ਵਧੀਆ। ਤੇ ਜਿਹੜੇ ਹੁਣ ਤੁਹਾਡੇ ਮਾਪੇ ਤੁਹਾਡੀ ਗੱਲ,
0: ਮੈਂ ਰੋਕਦੀ ਰਹਿੰਦੀ ਹਾਂ ਕਿਉਂਕਿ ਮੇਰੀ ਆਦਤ ਹੈ ਨਾ ਜੇ ਮੈਂ ਬੱਚਿਆਂ ਨੂੰ ਝਿੜਕਲਾ ਤੇ ਨਾਲ ਦੀ ਨਾਲ ਆਪਦੇ ਨਾਲ ਲਾ ਕੇ ਨਾ ਜਿਵੇਂ ਮਾਵਾਂ ਪਿਆਰ ਕਰਦੀਆਂ
1: ਜੀ
0: ਉਦਾਂ ਹੀ ਪਿਆਰ ਕਰ ਲੈਂਦੀ।
1: ਸ਼ੁਕਰ ਹੈ ਤੁਸੀਂ ਇਹ ਗੱਲ ਕਹਿਤੀ, ਨਹੀਂ ਤਾਂ ਮੈਂ ਤੁਹਾਨੂੰ ਕਹਿਣ ਲੱਗੀ ਸੀ ਕਿ ਜਿਹੜੇ ਮਾਪੇ ਹੁਣ ਤੁਹਾਡੀ ਗੱਲ ਸੁਣ ਰਹੇ ਹੋਣਗੇ ਉਹ ਕਹਿਣਗੇ ਕੋਈ ਤੂੰ ਤਾਂ ਸਾਡੇ ਜਵਾਕਾਂ ਤੋਂ ਕੰਮ ਕਰਾਉਣੀ ਹੈ, ਇਹ ਮੈਡਮ ਤਾਂ ਬਹੁਤ ਪੈੜੀ ਹੈ।
0: ਮੈਡਮ ਇਹ ਮੈਂ ਨੀ ਕਰਾਉਂਦੀ, ਇਹ ਮੇਰਾ ਪਿਆਰ ਹੈ, ਮੇਰੇ ਬੱਚਾ, ਬੱਚੇ ਬਹੁਤ ਪਿਆਰ ਕਰਦੇ ਆ ਔਰ ਮੈਂ ਵੀ ਬੱਚਿਆਂ ਨੂੰ ਪਿਆਰ ਕਰਦੀ ਹਾਂ, ਮੈਂ ਕਦੇ ਬੱਚੇ ਰੋਣ ਨੀ ਦਿੰਦੀ।
1: ਜੀ ਬੱਚੇ ਤਾਂ ਰੱਬ ਦਾ ਰੂਪ ਹੀ ਹੁੰਦੇ ਨੇ, ਤੇ
0: ਰੋਣ ਨੀ ਦਿੰਦੀ ਮੈਂ ਬੱਚਿਆਂ
1: ਨੂੰ। ਬਿਲਕੁਲ ਵੀ ਰੋਣ ਕਿਉਂ ਦੇਣਾ ਜੀ, ਹਨਾ, 2 ਘੰਟੇ ਤੁਹਾਡੇ ਕੋਲ ਆਏ ਨੇ ਫਿਰ ਤਾਂ ਉਹਨਾਂ ਨੇ ਆਪਦੇ ਘਰ ਹੀ ਰਹਿਣਾ।
0: ਜਦੋਂ ਬੱਚਿਆਂ ਨੂੰ ਝਿੜਕ ਵੀ ਲਵਾਂ ਨਾ
1: ਜੀ
0: ਤਾਂ ਵੀ ਮੈਂ ਰੋਣ ਨੀ ਦਿੰਦੀ, ਫਿਰ ਮੈਂ ਲਾ ਗਿਆ ਬਸ ਮਤਲਬ ਪਲਕ ਦਾ ਹੀ ਝਿੜਕਣਾ ਹੁੰਦਾ ਉਹਨਾਂ ਨੂੰ।
1: ਜੀ ਜੀ ਸਮਝ ਸਕਦੇ ਹੋ ਕਿ ਆਪਣੀ ਜਦੋਂ ਮਜਬੂਰੀ ਹੁੰਦੀ ਹੈ ਸਿਰਫ ਆਪਾਂ ਉਹਦੀ ਝਿੜਕਦੇ ਹਾਂ, ਨਹੀਂ ਤਾਂ ਬੱਚਿਆਂ ਨੂੰ ਝਿੜਕਣ ਦਾ ਤਾਂ ਮੈਨੂੰ ਲੱਗਦਾ ਕਿਸੇ ਦਾ ਵੀ ਮਨ ਨਹੀਂ ਕਰਦਾ।
0: ਪਤਾ ਕੀ ਹੈ, ਮੇਰੀ ਆਦਤ ਹੈ ਮੈਂ ਬੱਚੇ ਨੂੰ ਝਿੜਕਵਾਂ, ਫਿਰ ਮੇਰਾ ਮਨ ਇੰਨਾ ਇਮੋਸ਼ਨਲ ਜਿਹਾ ਹੋ ਜਾਂਦਾ ਮਾਇੰਡ, ਮੈਂ ਕਹਿੰਦੀ ਬੇਟੇ ਤੁਹਾਨੂੰ ਕਿਉਂ ਝਿੜਕਿਆ ਕਿਉਂਕਿ ਤੁਸੀਂ ਗਲਤੀ ਕੀਤੀ।
1: ਜੀ ਬਿਲਕੁਲ,
0: ਤੁਸੀਂ ਗਲਤੀ ਨਾ ਕਰੋ ਮੈਂ ਕਿਉਂ ਝਿੜਕਾਂ, ਮੇਰਾ ਮਨ ਖੁਸ਼ ਥੋੜਾ ਨਾ ਹੁੰਦਾ ਤੁਹਾਨੂੰ ਝਿੜਕ।
1: ਜੀ ਜੀ ਬਿਲਕੁਲ ਸਮਝ ਸਕਦੇ ਹਾਂ। ਤਾਂ ਫਿਰ ਪ੍ਰਵੀਨ ਜੀ ਕਿਹੜਾ ਕੀ ਸੁਣਨਾ ਚਾਹੋਗੇ ਅੱਜ?
0: ਉਹ ਰਾਈ ਜਿਉਂਦਾ ਦਾ ਜੇ ਤਾਂ ਸਕੂਨ ਹੈਗਾ ਤਾਂ ਵੀ ਵਧੀਆ, ਧੀਆਂ ਹੈਗਾ ਤਾਂ ਵੀ ਵਧੀਆ, ਨਹੀਂ ਤੁਸੀਂ ਆਪਣੀ ਮਰਜ਼ੀ ਦਾ ਚਲਾ ਦੋ ਤਾਂ ਵੀ ਵਧੀਆ ਹੀ
1: ਵਧੀਆ। ਵਧੀਆ ਹੀ ਵਧੀਆ ਸਾਰਾ ਕੁਝ, ਕੰਗਣੀ ਸੁਣਾਉਣੀ ਆ ਜਿਹੜੀ ਤੁਹਾਡੀ ਫਰਮਾਇਸ਼ ਸੀ ਪਹਿਲਾਂ।
0: ਠੀਕ ਹੈ ਮੈਡਮ, ਕੱਲ ਵੀ ਮੇਰਾ ਫੋਨ ਲੱਗਿਆ ਸੀ 5 ਪਾਣੀਆਂ ਦੇ ਗੀਤ ਚ।
1: ਅੱਛਾ ਜੀ, ਠੀਕ ਹੈ ਫਿਰ ਅੱਜ ਤੁਸੀਂ ਇਸ ਤੇ ਚਲਾਇਆ ਕਿ ਪ੍ਰੋਗਰਾਮ ਛੱਡਣਾ ਹੀ ਨਹੀਂ ਹੈ। ਚਲੋ ਦੇਖਦੇ ਜੀ, ਥੋੜਾ ਲੱਗਦਾ ਕਿ ਨਹੀਂ ਲੱਗਦਾ
0: 1:30
1: ਜੀ ਬਿਲਕੁਲ, ਮੈਂ ਇੱਥੇ ਬੈਠੀ ਹਾਂ ਜਿੰਨਾ ਚਿਰ ਤੁਹਾਡਾ ਫੋਨ ਨਹੀਂ ਲੱਗਦਾ 1:30 ਪ੍ਰੋਗਰਾਮ ਚ। ਜ਼ਰੂਰ ਜੀ ਅਸੀਂ ਆ ਗਏ, ਤੇ ਬਹੁਤ ਬਹੁਤ ਸ਼ੁਕਰੀਆ ਪ੍ਰਵੀਨ ਜੀ ਫੋਨ ਕਰਨ ਲਈ।
0: ਥੈਂਕ ਯੂ ਮੈਮ, ਓਕੇ।

0: ਪ੍ਰੋਗਰਾਮਾਂ ਸੰਬੰਧੀ ਸੂਚਨਾ ਮਿਤੀ 31 ਮਈ ਦਿਨ ਐਤਵਾਰ ਸਵੇਰੇ 11 ਵਜੇ ਮਾਣਯੋਗ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਜੀ ਦੇਸ਼ ਵਾਸੀਆਂ ਨਾਲ ਸਾਂਝੇ ਕਰਨਗੇ ਆਪਣੇ ਮਨ ਕੀ ਬਾਤ ਤੇ ਉਸ ਤੋਂ ਤੁਰੰਤ ਬਾਅਦ ਮਾਣਯੋਗ ਪ੍ਰਧਾਨ ਮੰਤਰੀ ਜੀ ਦੀ ਮਨ ਕੀ ਬਾਤ ਦਾ ਪੰਜਾਬੀ ਰੂਪਾਂਤਰ ਪੇਸ਼ ਕੀਤਾ ਜਾਵੇਗਾ ਤੇ ਪੰਜਾਬੀ ਰੂਪਾਂਤਰ ਦਾ ਮੁੜ ਪ੍ਰਸਾਰਣ ਐਸੇ ਹੀ ਦਿਨ ਸ਼ਾਮੀ 8 ਵਜੇ ਪ੍ਰਸਾਰਿਤ ਕੀਤਾ ਜਾਵੇਗਾ।
1: ਸ਼ਾਮਿਲ ਕਰਦੇ ਹਾਂ ਜੀ ਅਗਲੀ ਭੈਣ ਨੂੰ, ਦੇਖਦੇ ਹਾਂ ਕਿ ਕਿੰਨਾ ਦਾ ਫੋਨ ਲੱਗਿਆ ਹੈ ਪ੍ਰੋਗਰਾਮ ਦੇ ਵਿੱਚ।
2: ਹੈਲੋ,
3: ਹੈਲੋ,
2: ਨਮਸਕਾਰ ਜੀ। ਬਹੁਤ ਵਧੀਆ ਚੜ੍ਹਦੀ ਕਲਾ, ਤੁਸੀਂ ਕੌਣ ਬੋਲ ਰਹੇ ਹੋ, ਆਪਣਾ ਨਾਮ ਦੱਸ ਦਿਓ ਸਾਨੂੰ।
3: ਅਸੀਂ ਬਲਜੀਤ ਕੌਰ ਮੱਤੀ ਬੋਲ ਰਹੇ ਹਾਂ ਯਾਰ ਤੋਂ।
2: ਜੀ ਬਹੁਤ ਬਹੁਤ ਸਵਾਗਤ ਹੈ ਬਲਜੀਤ ਜੀ ਤੁਹਾਡਾ ਪ੍ਰੋਗਰਾਮ ਦੇ ਵਿੱਚ। ਤੇ ਬਲਜੀਤ ਜੀ ਕੀ ਕੰਮ ਕਾਰ ਕਰਦੇ ਹੋ ਫਿਰ ਤੁਸੀਂ? ਰੋਟੀ ਪਕਾਉਣ ਦਾ ਉਹ ਦੇਖੋ ਹੁਣ ਭਾਵੇਂ ਘਰੇ ਬਣਾਉਣਾ ਭਾਵੇਂ ਆਪਾਂ ਆਪਣੀ ਰੋਜ਼ਗਾਰ ਲਈ ਕਿਤੇ ਜਾ ਕੇ ਬਣਾਉਣਾ ਤੇ ਗਰਮੀ ਦੇ ਵਿੱਚ ਅੱਗ ਦੇ ਨੇੜੇ ਹੋਣਾ ਕੋਈ ਉਹ ਪੱਖੇ ਥੱਲੇ ਬੈਠ ਜੀ ਥੋੜੀ ਬਹੁਤ ਹਵਾ ਲੱਗਦੀ ਹੈ ਹਨਾ, ਪਰ 7ਵੇਂ ਮਹੀਨੇ ਜਾ ਕੇ ਤਾਂ ਉਹ ਪੱਖਾ ਬੈਠਾ ਵੀ ਕੋਈ ਕੰਮ ਨੀ ਦਿੰਦਾ ਪੱਖਾ ਵੀ। ਤੇ ਫਿਰ ਤੁਸੀਂ ਕਿਵੇਂ ਇਹ ਆਪਣੇ ਆਪ ਨੂੰ ਠੰਡਾ ਰੱਖਦੇ ਹੋ ਜਾਂ ਫਿਰ ਗਰਮੀ ਦਾ ਸਾਹਮਣਾ ਕਰਦੇ ਹੋ?
3: ਮੈਡਮ ਪੱਖਾ ਲੱਗਿਆ ਹੁੰਦਾ ਜੀ ਹੁੰਦਾ ਇੱਥੇ
2: ਜੀ,
3: ਤੇ ਵੀ ਫੇਰ ਵੀ ਚੱਲ ਹੁੰਦੀ ਗਰਮੀ ਦਾ ਚੁੱਲ੍ਹੇ ਦਾ ਪਸੇਕ ਹੁੰਦਾ ਹੀ ਹੈ।
2: ਹਾਂਜੀ, ਤੇ ਘਰੇ
3: ਜੇ ਘਰੇ ਤਾਂ ਜੀ ਪਰਸੇ ਚ ਬਣਾ ਲਿਆ ਜੀ, ਤਿੰਨੀ ਜਿੰਨਾ ਅੰਦਰ ਆ ਜੀ ਘਰੇ ਤਾਂ
2: ਜੀ
3: ਵੀ ਦਾ ਬਣਾ ਕੇ ਤਿੰਨ ਰੋਟੀ ਤਿੰਨ ਉਹਨਾਂ ਦੀ ਰੋਟੀ ਸਾਰੇ ਹੋ ਜਾਂਦੇ
2: ਜੀ। ਕੌਣ ਕੌਣ ਹੈ ਪਰਿਵਾਰ ਦੇ ਵਿੱਚ?
3: ਪਰਿਵਾਰ ਦੇ ਵਿੱਚ ਜੀ ਕਾਕਾ, ਇੱਕ ਘਰ ਦੋ ਕਾਕੇ ਨੇ, ਦੋ ਗੁੱਡੀਆਂ ਨੇ ਜਿਹੜੀਆਂ ਪਈਆਂ ਹੋਈਆਂ, ਤੇ ਇੱਕ ਕਾਕਾ ਸੌਚ ਹੈਗਾ, ਇੱਕ ਕਾਕਾ ਘਰੇ ਹੈਗਾ, ਤੇ ਦੋਨੇ ਜੀ ਅਸੀਂ ਆਪ ਵਾ
2: ਜੀ। ਤੇ ਬਹੁਤ ਚੰਗੀ ਗੱਲ ਹੈ ਜੀ ਹਨਾ, ਕਿ ਜਿਹੜੇ ਤੁਹਾਡੇ ਬੰਦੇ ਨੇ ਲਾਇਕ ਨਿਕਲੇ ਨੇ ਤੇ ਰੋਜ਼ਗਾਰ ਤੇ ਆਪਣੇ ਦੇਸ਼ ਦੀ ਸੇਵਾ ਲਈ ਫੌਜ ਦੇ ਵਿੱਚ ਨੇ। ਤੇ ਫਿਰ ਗੀਤ ਕਿਹੜਾ ਸੁਣਾਈ ਅੱਜ ਤੁਹਾਨੂੰ?
3: ਗੀਤ ਸੁਣਾ ਲਓ ਜੀ ਕਬੀਰ ਦੇਵ ਦੇ ਉੱਪਰ।
2: ਠੀਕ ਹੈ ਜੀ, ਤੁਹਾਡੀ ਫਰਮਾਇਸ਼ ਤੇ ਪੇਸ਼ ਕਰ ਦਿੰਦੇ ਹਾਂ ਇਹ ਗੀਤ, ਤੇ ਤੁਹਾਡਾ ਫੋਨ ਕਰਨ ਲਈ ਬਹੁਤ ਬਹੁਤ ਧੰਨਵਾਦ।
3: ਧੰਨਵਾਦ ਜੀ, ਤੁਹਾਡਾ ਵੀ ਧੰਨਵਾਦ।

0: सीएससी सेंटर से संपर्क करें। न्याय विभाग भारत सरकार द्वारा जनहित में जारी।
1: जी दोस्तों, समा हो रहा 1:55 का। तुसी आनंद मान रहे हो प्रोग्राम घर परिवार दा सिलसिला दो गल्लां करिए। ते मैं हां रमनदीप कौर, एक होर पैन सारे नाल जुड़ चुके हन, ते आओ गल कर लैने आ उनां नाल।
2: हेलो,
3: सत
2: श्री अकाल जी, कौन बोल रहे हो?
3: मैं मैम राजदीप कौर, पिंड कुड्डा, जिला बठिंडा
2: जी। राजदीप जी, स्वागत है तुहाडे प्रोग्राम दे विच।
3: थैंक यू मैम।
2: राजदीप जी, की काम कार कर दे हो तुसी?
3: वैसे तो मैम मैं घर का काम ही कर दी हां, नाल सिलाई दा काम मैं दी जे करे आ, पशु धंधा हो गया, ए सारा साडी चलदा है जी।
2: ਤੇ ਮੈਨੂੰ ਤਾਂ ਲੱਗਦਾ ਇਹ ਕੰਮ ਦੀ ਡਿਮਾਂਡ ਹੈ ਜਿਹੜੀ ਅੱਜ ਕੱਲ ਉਹ ਬਹੁਤ ਹੈ।
3: ਹਾਂਜੀ, ਬਹੁਤ ਜ਼ਿਆਦਾ ਹੈ।
2: ਤੇ ਫਿਰ ਤੁਸੀਂ ਕਿੰਨੇ ਕੁ ਡਿਜ਼ਾਈਨ ਸਿੱਖ ਲਏ ਜਾਂ ਫਿਰ ਬਣਾ ਲੈਂਦੇ ਹੋ ਸੂਟਾਂ ਦੇ?
3: ਸੂਟਾਂ ਦੇ ਡਿਜ਼ਾਈਨ ਤਾਂ ਮੈਡਮ ਮੈਂ ਬਹੁਤ ਬਣਾ ਲੈਂਦੀ ਹਾਂ, ਪਰ ਹੁਣ ਕੰਮ ਇੰਨਾ ਹੋਣ ਕਰਕੇ ਮੈਂ ਥੋੜਾ ਜਿਹਾ ਜਿਹੜਾ ਵਾਲਾ ਹੀ ਕਹਿ ਦਿੰਦਾ ਵੀ ਬਣਾਉਣਾ ਹੀ ਬਣਾਉਣਾ, ਫਿਰ ਤਾਂ ਬਣਾ ਦਿੰਦੀ ਹਾਂ, ਨਹੀਂ ਤਾਂ ਮਤਲਬ ਸਿੰਪਲ ਸੂਟ ਜਾਂ ਲਾਈਨਿੰਗ ਵਾਲੇ ਇਸ ਤਰ੍ਹਾਂ ਹੀ ਬਣਾਉਣੀ ਹੈ।
2: ਅੱਛਾ, ਤੁਸੀਂ ਕਹਿ ਦਿੰਦੇ ਹੋ ਕਿ ਭਾਈ ਮੈਂ ਤਾਂ ਆਹੀ ਬਣਾ ਸਕਦੀ ਹਾਂ, ਤਾਂ ਹੁਣ ਤੁਸੀਂ ਦੇਖ ਲਓ।
3: ਹਾਂ ਜੀ, ਮਤਲਬ ਵੀ ਥੋੜਾ ਸਾਡੇ ਨਾ ਜੀ 40-45 ਬੱਕਰੀਆਂ ਰੱਖੀਆਂ ਹੋਈਆਂ, 3-4 ਮੁਰਗਾ ਰੱਖਿਆ ਹੋਇਆ
2: ਜੀ, ਤਾਂ ਕਰਕੇ
3: ਉਲਝਣ ਜੀ ਕੰਮ ਦੀ ਘਰੇ, ਮਤਲਬ ਬਾਹਲਾ ਤੋਰਾ ਫੇਰਿਆ ਗਿਆ ਜ਼ਿਆਦਾ ਹੈ
2: ਜੀ। 40-50 ਬੱਕਰੀਆਂ ਰੱਖੀਆਂ ਵੇ, ਤੇ ਫਿਰ ਤੁਸੀਂ ਫਿਰ ਉਹਨਾਂ ਨੂੰ ਸਾਂਭਦੇ ਕਿਵੇਂ ਹੋ ਇਕੱਲੇ ਕਿ ਨਾਲ ਕਿਸੇ ਦੀ?
3: ਇਕੱਲੇ ਨਹੀਂ, ਨਾਲ ਮੇਰੇ ਹਸਬੈਂਡ ਦਾ, ਨਾਲ ਬੇਟਾ ਬੇਟੀ ਆ, ਸਾਰੇ ਚਾਰੇ ਹੀ ਅਸੀਂ ਮਤਲਬ ਇਕੱਠੇ ਮਿਲ ਕੇ ਸਾਰਾ ਕੰਮ ਕਰਦੇ ਹਾਂ ਜੀ।
2: ਜੀ, ਬਹੁਤ ਚੰਗੀ ਗੱਲ ਹੈ ਕਿ ਜਿਹੜਾ ਪਰਿਵਾਰ ਹੈ ਉਹ ਰਲ ਮਿਲ ਕੇ ਕੰਮ ਚਲਾ ਰਿਹਾ ਹੈ।
3: ਹਾਂਜੀ ਹਾਂਜੀ।
2: ਤੇ ਬੱਕਰੀਆਂ ਦੇ ਨਾਲ ਤੁਸੀਂ ਕੀ ਦੱਸਿਆ, ਕੀ ਰੱਖਿਆ ਹੋਇਆ ਤੁਸੀਂ?
3: ਮੁਰਗੀਆਂ ਰੱਖੇ ਹੋਏ ਜੀ, ਮਤਲਬ ਹਜੇ ਤਾਂ ਛੋਟੇ ਬੱਚੇ ਆ, 400 ਬੱਚਾ ਰੱਖਿਆ ਹੋਇਆ ਜੀ।
2: ਅੱਛਾ ਜੀ।
3: ਜਦੋਂ ਤੱਕ ਸਿਆਲ ਨੀ ਆਉਣਾ ਉਦੋਂ ਤੱਕ ਉਹ ਤਿਆਰ ਹੋ ਜਾਣਗੇ, ਵੀ ਆਂਡੇ ਵਗੈਰਾ ਇੱਥੇ ਸਾਡੇ ਯੂਨੀਵਰਸਿਟੀ ਕਰਕੇ ਬਹੁਤ ਜ਼ਿਆਦਾ ਚੱਲਦੇ ਆ, ਕੋਈ ਮੀਟ ਵਾਸਤੇ ਲੈ ਜਾਂਦੇ ਆ
2: ਜੀ। ਤੇ ਵਧੀਆ ਕੰਮ ਕਰ ਤੁਰਿਆ ਹੋਇਆ ਮੈਨੂੰ ਲੱਗਦਾ, ਹਨਾ?
3: ਹਾਂਜੀ ਹਾਂਜੀ, ਮਤਲਬ ਖੇਤੀ ਦਾ ਤਾਂ ਰੱਬ ਦੇ ਆਸਰੇ ਆ ਜੀ, ਕਈ ਵਾਰੀ ਹੁਣ ਨਰਮਾ 3-4 ਸਾਲ ਹੋ ਗਏ ਹੋਇਆ ਨੀ, ਫਿਰ ਛੋਟੇ ਛੋਟੇ ਸਹਾਇਕ ਧੰਦੇ ਵੀ ਨਾਲ ਅਪਣਾਉਣੇ ਪੈਂਦੇ ਆ ਮੈਮ
2: ਜੀ। ਅਪਣਾਉਣੇ ਚਾਹੀਦੇ ਵੀ ਹੈ, ਕਿਉਂਕਿ ਹਨਾ ਖੇਤੀ ਦੇ ਵਿੱਚ ਜੇ ਆਪਾਂ ਇੱਕ ਕੰਮ ਤੇ ਹੀ ਡਿਪੈਂਡ ਰਵਾਂਗੇ, ਮੈਨੂੰ ਲੱਗਦਾ ਫਿਰ ਉਹਦੇ ਨਾਲ ਤਾਂ ਜਿਹੜੀ ਗ੍ਰਹਸਤੀ ਉਹ ਚੱਲਣੀ ਚਲਾਉਣੀ ਮੁਸ਼ਕਿਲ ਹੈ।
3: ਹਾਂਜੀ ਹਾਂਜੀ।
2: ਤੇ ਬਹੁਤ ਜੀ ਮਤਾਂ ਤੁਹਾਨੂੰ ਮੁਬਾਰਕਬਾਦ ਹੀ ਕਹੂੰਗੀ ਕਿ ਤੁਸੀਂ ਜਿਹੜੇ ਸਹਾਇਕ ਧੰਦੇ ਸਾਰਾ ਪਰਿਵਾਰ ਨਾਲ ਮਿਲ ਕੇ ਚਲਾ ਰਿਹਾ, ਤੇ ਇਸੇ ਤਰ੍ਹਾਂ ਹੀ ਤੁਸੀਂ ਚਲਾਉਂਦੇ ਰਹੋ, ਤੇ ਸਾਡੀਆਂ ਸ਼ੁਭਕਾਮਨਾਵਾਂ ਜਿਹੜੀਆਂ ਤੁਹਾਡੇ ਨਾਲ ਨੇ।
3: ਥੈਂਕ ਯੂ ਮੈਮ।
2: ਤੇ ਰਾਜਦੀਪ ਜੀ, ਫਿਰ ਕਿਹੜਾ ਗੀਤ ਸੁਣਨਾ ਚਾਹੋਗੇ ਅੱਜ?
3: ਹਰਭਜਨ ਮਾਨ ਦਾ ਗੀਤ ਹੈ ਜੀ, 3 ਰੰਗ ਨਹੀਂ ਲੱਭਣੇ ਤੈਨੂੰ
2: ਜੀ, ਹੁਸਨ ਜਵਾਨੀ ਤੇ ਮਾਪੇ।
3: ਹਾਂਜੀ ਹਾਂਜੀ ਹਾਂਜੀ,
2: ਬਿਲਕੁਲ ਜੀ, ਤੁਹਾਡੀ ਪਸੰਦ ਤੇ ਅਸੀਂ ਪੇਸ਼ ਕਰ ਰਹੇ ਹਾਂ ਗੀਤ, ਤੇ ਤੁਹਾਡਾ ਫੋਨ ਕਰਨ ਲਈ ਬਹੁਤ ਬਹੁਤ ਸ਼ੁਕਰੀਆ।
3: ਥੈਂਕ ਯੂ ਮੈਮ।
4: ਪੂ

0: ਜੀ ਦੋਸਤੋ, ਇਹ ਸੀ ਸਾਡਾ ਅੱਜ ਦਾ ਪ੍ਰੋਗਰਾਮ ਘਰ ਪਰਿਵਾਰ। ਧੰਨਵਾਦ ਕਰਦੇ ਹਾਂ ਟੈਕਨੀਕਲ ਟੀਮ ਦਾ, ਤੇ ਹੁਣ ਮੈਨੂੰ ਰਮਨਦੀਪ ਕੌਰ ਨੂੰ ਦਿਓ ਆ ਗਿਆ ਨਮਸਕਾਰ।
1: ਪ੍ਰੋਗਰਾਮ ਘਰ ਪਰਿਵਾਰ,
0: ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਘਰ ਪਰਿਵਾਰ, ਐਫ ਐਮ ਬੈਂਡ 101.1 ਮੈਗਾਹਰਟਜ਼ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ। ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਐਫ ਐਮ ਬਠਿੰਡਾ ਦੇ ਪ੍ਰਸਾਰਣ। ਸਮਾਂ ਹੋ ਰਿਹਾ 1:09 ਤੇ 28 ਸਕਿੰਟ ਦਾ। ਠੀਕ 1:10 ਤੇ ਤੁਸੀਂ ਸੁਣੋਗੇ ਪ੍ਰਦੇਸ਼ਿਕ ਖ਼ਬਰਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ।

नमस्कार, ਇਹ ਆਕਾਸ਼ਵਾਣੀ ਹੈ। ਹੁਣ ਤੁਸੀਂ ਰਮੇਸ਼ ਲਾਲ ਤੋਂ ਪ੍ਰਦੇਸ਼ਿਕ ਖਬਰਾਂ ਸੁਣੋ। ਦੇਸ਼ ਦੇ ਵੱਖ ਵੱਖ ਹਿੱਸਿਆਂ ਵਿੱਚ ਅੱਜ ਈਦ ਉਲ ਅਜ਼ਹਾ ਦਾ ਤਿਉਹਾਰ ਧਾਰਮਿਕ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। ਇਸ ਤਿਉਹਾਰ ਨੂੰ ਬਕਰੀਦ ਵੀ ਕਿਹਾ ਜਾਂਦਾ ਹੈ। ਸਵੇਰੇ ਈਦਗਾਹਾਂ ਅਤੇ ਮਸਜਿਦਾਂ ਵਿੱਚ ਈਦ ਦੀ ਨਮਾਜ਼ ਅਦਾ ਕੀਤੀ ਗਈ। ਬਾਅਦ ਵਿੱਚ ਲੋਕਾਂ ਨੇ ਇੱਕ ਦੂਜੇ ਨੂੰ ਗਲੇ ਮਿਲ ਕੇ ਈਦ ਦੀਆਂ ਮੁਬਾਰਕਾਂ ਦਿੱਤੀਆਂ। ਰਾਸ਼ਟਰਪਤੀ ਦ੍ਰੌਪਦੀ ਮੁਰਮੂ, ਉਪ ਰਾਸ਼ਟਰਪਤੀ ਸੀ ਪੀ ਰਾਧਾ ਕ੍ਰਿਸ਼ਨਨ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਈਦ ਉਲ ਅਜ਼ਹਾ ਦੇ ਮੌਕੇ ਤੇ ਲੋਕਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਨੇ। ਇਧਰ ਪੰਜਾਬ ਵਿੱਚ ਸ਼ਰਧਾਲੂ ਫਤਿਹਗੜ੍ਹ ਸਾਹਿਬ ਦੇ ਰੋਜ਼ਾ ਸ਼ਰੀਫ, ਅੰਮ੍ਰਿਤਸਰ ਵਿਖੇ ਜਾਮਾ ਮਸਜਿਦ ਹਾਲ ਖੈਰਦੀਨ, ਮਲੇਰਕੋਟਲਾ, ਲੁਧਿਆਣਾ, ਜਲੰਧਰ ਅਤੇ ਹੋਰ ਕਈ ਥਾਵਾਂ ਤੇ ਮਸਜਿਦਾਂ ਅਤੇ ਈਦਗਾਹਾਂ ਵਿੱਚ ਨਮਾਜ਼ ਅਦਾ ਕਰ ਰਹੇ ਨੇ ਅਤੇ ਪਰਿਵਾਰਕ ਮੈਂਬਰਾਂ, ਦੋਸਤਾਂ ਅਤੇ ਗੁਆਂਢੀਆਂ ਨਾਲ ਵਧਾਈਆਂ ਸਾਂਝੀਆਂ ਕਰ ਰਹੇ ਨੇ। ਸ਼ਰਧਾਲੂਆਂ ਨੇ ਕਿਹਾ ਕਿ ਇਹ ਤਿਉਹਾਰ ਭਾਈਚਾਰਕ ਸਾਂਝ, ਫਿਰਕੂ ਸਦਭਾਵਨਾ ਅਤੇ ਸ਼ਾਂਤੀਪੂਰਨ ਸਹਿਹੋਂਦ ਦਾ ਸੰਦੇਸ਼ ਦਿੰਦਾ ਏ। ਭਾਰਤੀ ਜਨਤਾ ਪਾਰਟੀ ਦੇ ਪੰਜਾਬ ਤੋਂ ਆਗੂ ਕੇਵਲ ਸਿੰਘ ਢਿੱਲੋਂ ਨੂੰ ਅੱਜ ਪਾਰਟੀ ਦੀ ਪੰਜਾਬ ਇਕਾਈ ਦਾ ਸੂਬਾ ਪ੍ਰਧਾਨ ਨਿਯੁਕਤ ਕੀਤਾ ਗਿਆ ਏ। ਉਨ੍ਹਾਂ ਨੂੰ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਨਿਤਿਨ ਨਵੀਨ ਨੇ ਪੰਜਾਬ ਇਕਾਈ ਦਾ ਚਾਰਜ ਸੌਂਪਿਆ ਏ। ਬਰਨਾਲਾ ਦੇ ਸਾਬਕਾ ਵਿਧਾਇਕ ਸ੍ਰੀ ਢਿੱਲੋਂ ਦਾ ਜਨਮ ਬਰਨਾਲਾ ਦੇ ਪਿੰਡ ਟੱਲੇਵਾਲ ਵਿਖੇ ਹੋਇਆ ਸੀ। ਉਨ੍ਹਾਂ ਨੇ 2007 ਤੋਂ 2017 ਤੱਕ ਇੱਥੋਂ ਵਿਧਾਇਕ ਵਜੋਂ ਸੇਵਾਵਾਂ ਨਿਭਾਈਆਂ। ਬਾਅਦ ਵਿੱਚ ਉਹ ਜੂਨ 2022 ਵਿੱਚ ਭਾਜਪਾ ਵਿੱਚ ਸ਼ਾਮਲ ਹੋਏ ਅਤੇ ਉਨ੍ਹਾਂ ਨੂੰ ਪੰਜਾਬ ਇਕਾਈ ਦਾ ਉਪ ਪ੍ਰਧਾਨ ਨਿਯੁਕਤ ਕਰ ਦਿੱਤਾ ਗਿਆ। ਇਸੇ ਦੌਰਾਨ ਪਾਰਟੀ ਸੂਤਰਾਂ ਨੇ ਦੱਸਿਆ ਕਿ ਮੌਜੂਦਾ ਪ੍ਰਧਾਨ ਸੁਨੀਲ ਜਾਖੜ ਦਾ 3 ਸਾਲ ਦਾ ਕਾਰਜਕਾਲ ਇਸ ਸਾਲ ਜੁਲਾਈ ਵਿੱਚ ਖਤਮ ਹੋ ਰਿਹਾ ਹੈ ਅਤੇ ਉਹ ਪੰਜਾਬ ਵਿੱਚ ਪਾਰਟੀ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਰਹਿਣਗੇ। ਇਸੇ ਦੌਰਾਨ ਸੁਨੀਲ ਜਾਖੜ ਨੇ ਸ੍ਰੀ ਢਿੱਲੋਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਪੰਜਾਬ ਭਾਜਪਾ ਦੇ ਪ੍ਰਧਾਨ ਵਜੋਂ ਸੇਵਾਵਾਂ ਦੇਣੀਆਂ ਉਨ੍ਹਾਂ ਲਈ ਬਹੁਤ ਹੀ ਮਾਣ ਅਤੇ ਜ਼ਿੰਮੇਵਾਰੀ ਵਾਲੀ ਗੱਲ ਰਹੀ ਏ। ਪੰਜਾਬ ਦੇ ਜੰਗਲਾਤ ਅਤੇ ਜੰਗਲੀ ਜੀਵ ਸੰਭਾਲ ਮੰਤਰੀ ਲਾਲ ਚੰਦ ਕਟਾਰੂ ਚੱਕ ਨੇ ਕਿਹਾ ਹੈ ਕਿ ਮੌਜੂਦਾ ਸਾਲ ਦੇ ਪਹਿਲੇ 5 ਮਹੀਨਿਆਂ ਵਿੱਚ ਛੱਤਬੀੜ ਚਿੜੀਆਘਰ ਵਿਖੇ 2,31,930 ਸੈਲਾਨੀਆਂ ਦੀ ਆਮਦ ਦਰਜ ਕੀਤੀ ਗਈ ਏ, ਜੋ ਸੂਬਾ ਸਰਕਾਰ ਦੇ ਜੰਗਲੀ ਜੀਵ ਸੰਭਾਲ ਦੀ ਦਿਸ਼ਾ ਵਿੱਚ ਕੀਤੇ ਗਏ ਯਤਨਾਂ ਨੂੰ ਦਰਸਾਉਂਦਾ ਏ। ਚਿੜੀਆਘਰ ਵਿਖੇ ਕੀਤੀਆਂ ਗਈਆਂ ਜੰਗਲਾਤ ਤੇ ਜੰਗਲੀ ਜੀਵ ਸੰਭਾਲ ਕੇਂਦਰਿਤ ਪਹਿਲਕਦਮੀਆਂ ਨੂੰ ਉਜਾਗਰ ਕਰਦਿਆਂ ਕੈਬਨਿਟ ਮੰਤਰੀ ਨੇ ਕਿਹਾ ਕਿ ਛੱਤਬੀੜ ਦੇਸ਼ ਦਾ ਸਭ ਤੋਂ ਵੱਡਾ ਅਤੇ ਸਭ ਤੋਂ ਲੰਬਾ ਵਾਕ ਇਨ ਐਵੀਅਰੀ ਯਾਨੀ ਪੰਛੀਘਰ ਆਕਰਸ਼ਣ ਦਾ ਇੱਕ ਵੱਡਾ ਕੇਂਦਰ ਬਣ ਗਿਆ ਏ। ਇਸ ਦੇ ਨਾਲ ਹੀ ਸੈਲਾਨੀਆਂ ਦੇ ਵਿਦਿਅਕ ਅਤੇ ਮਨੋਰੰਜਨ ਅਨੁਭਵ ਨੂੰ ਵਧਾਉਣ ਲਈ ਇੱਕ ਅਤਿ ਆਧੁਨਿਕ ਡਾਇਨਾਸੌਰ ਪਾਰਕ ਵੀ ਸਥਾਪਿਤ ਕੀਤਾ ਗਿਆ ਏ। ਫਤਿਹਗੜ੍ਹ ਸਾਹਿਬ ਵਿਖੇ ਸਰਹੰਦ ਨੈਸ਼ਨਲ ਹਾਈਵੇ ਤੇ ਬੀਤੀ ਦੇਰ ਰਾਤ ਇੱਕ

0: ਟਾਲੇ ਵਿੱਚ ਦਿੱਲੀ ਤੋਂ ਕਟੜਾ ਜਾ ਰਹੀ ਇੱਕ ਬੱਸ ਟਕਰਾ ਜਾਣ ਕਾਰਨ ਬੱਸ ਡਰਾਈਵਰ ਦੀ ਮੌਤ ਹੋ ਗਈ ਅਤੇ 15 ਸਵਾਰੀਆਂ ਜ਼ਖਮੀ ਹੋ ਗਈਆਂ। ਮ੍ਰਿਤਕ ਡਰਾਈਵਰ ਦੀ ਪਛਾਣ ਫਿਰੋਜ਼ਪੁਰ ਵਾਸੀ ਇੰਦਰਜੀਤ ਸਿੰਘ ਵਜੋਂ ਹੋਈ ਏ। ਹਾਦਸੇ ਦੀ ਸੂਚਨਾ ਮਿਲਦਿਆਂ ਹੀ ਥਾਣਾ ਮੂਲੇਪੁਰ ਦੇ ਸਹਾਇਕ ਥਾਣੇਦਾਰ ਜਗਰੂਪ ਸਿੰਘ ਪੁਲਿਸ ਪਾਰਟੀ ਸਮੇਤ ਮੌਕੇ ਤੇ ਪਹੁੰਚੇ। ਉਨ੍ਹਾਂ ਦੱਸਿਆ ਕਿ ਬੱਸ ਵਿੱਚ ਸਵਾਰ ਕੁਝ ਯਾਤਰੀ ਮਾਤਾ ਵੈਸ਼ਨੋ ਦੇਵੀ ਦੇ ਦਰਸ਼ਨਾਂ ਲਈ ਮੱਥਾ ਟੇਕਣ ਜਾ ਰਹੇ ਸਨ। ਪੁਲਿਸ ਵੱਲੋਂ ਰਾਹਤ ਕਾਰਜ ਸ਼ੁਰੂ ਕਰਦਿਆਂ ਸਾਰੇ ਜ਼ਖਮੀਆਂ ਨੂੰ ਤੁਰੰਤ ਇਲਾਜ ਲਈ ਸਿਵਲ ਹਸਪਤਾਲ ਫਤਿਹਗੜ੍ਹ ਸਾਹਿਬ ਵਿਖੇ ਦਾਖਲ ਕਰਵਾਇਆ ਗਿਆ ਏ, ਜਦਕਿ ਗੰਭੀਰ ਜ਼ਖਮੀਆਂ ਨੂੰ ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ। ਪੰਜਾਬ ਵਿਜੀਲੈਂਸ ਬਿਊਰੋ ਨੇ ਲੁਧਿਆਣਾ ਦੇ ਪੁਲਿਸ ਥਾਣਾ ਡਿਵੀਜ਼ਨ ਨੰਬਰ 8 ਵਿੱਚ ਤਾਇਨਾਤ ਸਹਾਇਕ ਸਬ ਇੰਸਪੈਕਟਰ ਹਰਦੀਪ ਸਿੰਘ ਨੂੰ 14,000 ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਏ। ਰਾਜ ਵਿਜੀਲੈਂਸ ਬਿਊਰੋ ਦੇ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਉਕਤ ਮੁਲਜ਼ਮ ਨੂੰ ਹੈਬੋਵਾਲ ਕਲਾਂ ਦੇ ਇੱਕ ਨਿਵਾਸੀ ਦੁਆਰਾ ਦਰਜ ਕਰਵਾਈ ਸ਼ਿਕਾਇਤ ਦੇ ਆਧਾਰ ਤੇ ਗ੍ਰਿਫਤਾਰ ਕੀਤਾ ਗਿਆ। ਮੁਲਜ਼ਮ ਵਿਰੁੱਧ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਵਿਜੀਲੈਂਸ ਬਿਊਰੋ ਤੇ ਲੁਧਿਆਣਾ ਪੁਲਿਸ ਥਾਣਾ ਵਿਖੇ ਕੇਸ ਦਰਜ ਕਰ ਲਿਆ ਗਿਆ ਏ ਤੇ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਏ। ਪੰਜਾਬ ਵਿੱਚ ਚੱਲ ਰਹੀ ਮੁਹਿੰਮ ਗੈਂਗਸਟਰਾਂ ਤੇ ਵਾਰ ਦੇ 127ਵੇਂ ਦਿਨ ਪੰਜਾਬ ਪੁਲਿਸ ਨੇ ਬੀਤੇ ਕੱਲ੍ਹ ਸੂਬੇ ਭਰ ਵਿੱਚ ਗੈਂਗਸਟਰਾਂ ਦੇ ਸਾਥੀਆਂ ਦੇ ਪਛਾਣੇ ਗਏ ਅਤੇ ਮੈਪ ਕੀਤੇ ਗਏ 369 ਟਿਕਾਣਿਆਂ ਤੇ ਛਾਪੇਮਾਰੀ ਕੀਤੀ। ਇਸ ਦੌਰਾਨ ਪੁਲਿਸ ਟੀਮਾਂ ਨੇ 118 ਵਿਅਕਤੀਆਂ ਨੂੰ 9 ਹਥਿਆਰਾਂ ਸਮੇਤ ਗ੍ਰਿਫਤਾਰ ਕੀਤਾ ਏ। ਇਸ ਤੋਂ ਇਲਾਵਾ 28 ਵਿਅਕਤੀਆਂ ਵਿਰੁੱਧ ਅਹਿਤਿਆਤੀ ਕਾਰਵਾਈ ਕੀਤੀ ਗਈ ਹੈ, ਜਦੋਂ ਕਿ 12 ਵਿਅਕਤੀਆਂ ਨੂੰ ਪੁੱਛਗਿੱਛ ਤੋਂ ਬਾਅਦ ਛੱਡ ਦਿੱਤਾ ਗਿਆ। ਪਿਛਲੇ ਇੱਕ ਹਫ਼ਤੇ ਤੋਂ ਵੀ ਵੱਧ ਸਮੇਂ ਤੋਂ ਪੰਜਾਬ, ਹਰਿਆਣਾ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਨੂੰ ਪ੍ਰਭਾਵਿਤ ਕਰ ਰਹੀ ਅੱਤ ਦੀ ਗਰਮੀ ਅੱਜ ਆਖਰਕਾਰ ਘਟ ਗਈ ਏ। ਸਵੇਰੇ ਬਣੀ ਬਦਲਵਾਈ, ਹਲਕੀ ਹਵਾ ਅਤੇ ਬੂੰਦਾਬਾਂਦੀ ਨੇ ਤਾਪਮਾਨ ਨੂੰ ਘਟਾ ਦਿੱਤਾ। ਚੰਡੀਗੜ੍ਹ ਸਥਿਤ ਭਾਰਤੀ ਮੌਸਮ ਵਿਭਾਗ ਨੇ ਦੋਵਾਂ ਰਾਜਾਂ ਵਿੱਚ ਅੱਜ ਲਈ ਵੱਖ ਵੱਖ ਥਾਵਾਂ ਤੇ ਲੂ ਸਮੇਤ ਤੂਫਾਨ ਆਉਣ ਤੇ ਬਿਜਲੀ ਚਮਕਣ ਦੇ ਨਾਲ ਨਾਲ ਤੇਜ਼ ਹਵਾਵਾਂ ਚੱਲਣ ਦੇ ਵੀ ਯੈਲੋ ਅਤੇ ਔਰੇਂਜ ਅਲਰਟ ਜਾਰੀ ਕੀਤੇ ਨੇ। ਕੱਲ੍ਹ 29 ਮਈ ਤੋਂ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਵਿੱਚ ਕਈ ਥਾਵਾਂ ਤੇ 30 ਮਈ ਤੱਕ ਭਾਰੀ ਮੀਂਹ ਦੇ ਨਾਲ ਨਾਲ ਅਜਿਹੇ ਮੌਸਮ ਦੇ ਹਾਲਾਤ ਰਹਿਣ ਦੀ ਚੇਤਾਵਨੀ ਜਾਰੀ ਕੀਤੀ ਗਈ ਏ। ਮੌਸਮ ਵਿਭਾਗ ਨੇ ਕੱਲ੍ਹ 29 ਮਈ ਨੂੰ ਹੀ ਚੰਡੀਗੜ੍ਹ ਅਤੇ ਪੰਜਾਬ ਦੇ ਪਠਾਨਕੋਟ, ਰੂਪਨਗਰ, ਮੋਹਾਲੀ ਅਤੇ ਫਤਿਹਗੜ੍ਹ ਸਾਹਿਬ ਵਿੱਚ ਵੀ ਭਾਰੀ ਮੀਂਹ ਦੇ ਨਾਲ ਨਾਲ ਗੜੇਮਾਰੀ ਦਾ ਰੈੱਡ ਅਲਰਟ ਜਾਰੀ ਕੀਤਾ ਏ। ਹਰਿਆਣਾ ਦੇ ਪੰਚਕੂਲਾ, ਅੰਬਾਲਾ ਅਤੇ ਯਮੁਨਾਨਗਰ ਲਈ ਵੀ ਇਸੇ ਤਰ੍ਹਾਂ ਦੇ ਮੌਸਮ ਦੇ ਹਾਲਾਤ ਦਾ ਰੈੱਡ ਅਲਰਟ ਜਾਰੀ ਕੀਤਾ ਗਿਆ ਏ। ਇਸ ਦੇ ਨਾਲ ਹੀ ਪ੍ਰਦੇਸ਼ਕ ਖਬਰਾਂ ਖਤਮ ਹੋਈਆਂ। ਸਾਡਾ ਐਕਸ ਹੈਂਡਲ ਏ @AIRRNGU ਜਲੰਧਰ। ਰਾਸ਼ਟਰੀ ਖਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ 1:40 ਤੇ। ਨਮਸਕਾਰ।
1: ਹੁਣੇ ਤੁਸੀਂ ਸੁਣ ਰਹੇ ਸੀ ਪਰਦੇਸ਼ੀ ਖਬਰਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ। FM ਬੈਂਡ 101.1 ਮੈਗਾਹਰਟਸ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ। ਸਮਾਂ ਹੋ ਰਿਹਾ 1:15 ਤੇ 25 ਸਕਿੰਟ ਦਾ। ਹੁਣ ਪੇਸ਼ ਹੈ ਪ੍ਰੋਗਰਾਮ ਹੈਲੋ ਫਰਮਾਇਸ਼।
2: ਹੈਲੋ ਫਰਮਾਇਸ਼।

0: ਪ੍ਰੋਗਰਾਮਾਂ ਸੰਬੰਧੀ ਸੂਚਨਾ ਮਿਤੀ 31 ਮਈ ਦਿਨ ਐਤਵਾਰ ਸਵੇਰੇ 11 ਵਜੇ ਮਾਣਯੋਗ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਜੀ ਦੇਸ਼ ਵਾਸੀਆਂ ਨਾਲ ਸਾਂਝੇ ਕਰਨਗੇ ਆਪਣੇ ਮਨ ਕੀ ਬਾਤ ਤੇ ਉਸ ਤੋਂ ਤੁਰੰਤ ਬਾਅਦ ਮਾਣਯੋਗ ਪ੍ਰਧਾਨ ਮੰਤਰੀ ਜੀ ਦੀ ਮਨ ਕੀ ਬਾਤ ਦਾ ਪੰਜਾਬੀ ਰੂਪਾਂਤਰ ਪੇਸ਼ ਕੀਤਾ ਜਾਵੇਗਾ ਤੇ ਪੰਜਾਬੀ ਰੂਪਾਂਤਰ ਦਾ ਮੁੜ ਪ੍ਰਸਾਰਣ ਇਸੇ ਹੀ ਦਿਨ ਸ਼ਾਮੀ 8 ਵਜੇ ਪ੍ਰਸਾਰਿਤ ਕੀਤਾ ਜਾਵੇਗਾ।
1: ਜੀ ਦੋਸਤੋ, ਸਾਡੇ ਪਹਿਲੇ ਸਰੋਤਾ ਸਾਨੂੰ ਮਿਲ ਚੁੱਕੇ ਹਨ ਜਿਨ੍ਹਾਂ ਦਾ ਫੋਨ ਡਾਇਲ ਹੋਇਆ ਹੈ ਤੇ ਦੇਖ ਲੈਣੇ ਆਪਾਂ ਕਿਹੜੀ ਫਰਮਾਇਸ਼ ਲੈ ਕੇ ਜੁੜੇ ਨੇ ਪ੍ਰੋਗਰਾਮ ਦੇ ਵਿੱਚ।
2: ਹੈਲੋ
3: ਹੈਲੋ ਭੈਣ ਜੀ, ਨਮਸਕਾਰ।
2: ਨਮਸਕਾਰ ਬਾਈ ਜੀ, ਕੌਣ ਬੋਲ ਰਹੇ ਹੋ?
3: ਭੈਣ ਜੀ, ਮੈਂ ਬੱਸ ਅੱਡਾ ਮਾਨਸਾ ਤੋਂ ਜਗਦੀਸ਼ ਰਾਏ ਗਰਗ ਬੋਲਦਾ ਜੀ।
2: ਜੀ, ਬੱਸ ਸਟੈਂਡ ਤੁਸੀਂ ਕੋਈ ਕੰਮ ਕਾਰ ਕਰਨ ਆਏ ਹੋ ਕਿ ਬੱਸ ਸਟੈਂਡ ਕੋਲੇ ਘਰ ਹੈ ਤੁਹਾਡਾ?
3: ਮੇਰਾ ਘਰ ਹੀ ਹੈ ਜੀ, ਬੱਸ ਸਾਡੇ ਕੋਲੇ ਜੀ।
2: ਠੀਕ ਹੈ ਜੀ, ਮੈਂ ਵੀ ਕਹਾਂ ਇੰਨੀ ਗਰਮੀ ਚ ਕੀ ਲੋੜ ਸੀਗੀ ਬੱਸ ਸਟੈਂਡ ਆਉਣ ਦੀ ਬਾਈ ਨੂੰ।
3: ਸਹੀ ਗੱਲ ਆ ਭੈਣ ਜੀ, ਇਸ ਵੇਲੇ ਤਾਂ ਜਿਵੇਂ ਕਹਿੰਦੇ ਪੰਛੀ ਵੀ ਬੇਚਾਰੇ ਕਿਤੇ ਟਿਕੇ ਬੈਠੇ ਹੋਣੇ ਆ, ਬੰਦਾ ਤਾਂ ਕਿੱਥੇ ਬਾਹਰ ਨਿਕਲਦਾ।
2: ਬਸ ਆਹੀ ਹੈ ਕਿ ਜਿਹੜੀ ਅੱਜ ਕੱਲ ਦੀ ਇਨਸਾਨੀਅਤ ਹੈਗੀ, ਇਨਸਾਨ ਹੈਗੇ, ਇਹਨਾਂ ਨੂੰ ਸਮਝਣਾ ਚਾਹੀਦਾ ਤੇ ਪੇੜ ਪੌਦੇ ਜ਼ਰੂਰ ਲਾਉਣੇ ਚਾਹੀਦੇ ਨੇ ਆਪਣੇ ਜੀਵਨ ਦੇ ਵਿੱਚ, ਘੱਟੋ ਘੱਟ ਇੱਕ ਤਾਂ ਜ਼ਰੂਰ ਲਾਵੇ ਹਰ ਇਨਸਾਨ।
3: ਬਿਲਕੁਲ ਭੈਣ ਜੀ, ਇੱਕ ਕੀ ਮੈਂ ਤੇ ਕਹਿੰਦਾ ਕਈ ਲਾਉਣੇ ਚਾਹੀਦੇ ਨੇ, ਕਿਉਂਕਿ ਸੜਕਾਂ ਚੌੜੀਆਂ ਹੋ ਕੇ ਦਰਖਤ ਸਾਰੇ ਖਤਮ ਹੁੰਦੇ ਜਾ ਰਹੇ ਨੇ,
2: ਫਿਰ ਗਰਮੀ ਹੋਊਗੀ, ਹੋਰ ਹੋਣਾ ਕੀ ਹੋਊਗਾ ਬਾਈ ਜੀ।
3: ਹਾਂ, ਗਰਮੀ ਵੀ ਇੰਨੀ ਜ਼ਿਆਦਾ, ਫਿਰ ਇਨਸਾਨ ਜਦੋਂ ਝੱਲ ਹੀ ਨਾ ਸਕਿਆ ਤਾਂ ਫਿਰ ਜਿਉਣ ਦਾ ਵੀ ਕੀ ਫਾਇਦਾ।
2: ਬਿਲਕੁਲ, ਤਾਂ ਫਿਰ ਬਾਈ ਜੀ ਦੱਸੋ ਕਿਹੜੇ ਜੀ ਗੀਤ ਦੀ ਫਰਮਾਇਸ਼ ਲੈ ਕੇ ਪਹੁੰਚੇ ਹੋ ਪ੍ਰੋਗਰਾਮ ਦੇ ਵਿੱਚ?
3: ਭੈਣ ਜੀ, ਫਿਲਮ ਹੈ ਮਮਤਾ
2: ਜੀ,
3: ਔਰ ਉਹਦੇ ਚ ਰਫੀ ਔਰ ਲਫੀ ਆਸ਼ਾ ਜੀ ਦੀ ਆਵਾਜ਼ ਹੈ
2: ਜੀ। ਬਿਲਕੁਲ, ਆਸ਼ਾ ਜੀ ਦੀ ਆਵਾਜ਼ ਦਾ ਨਾਮ।
3: ਤੇ ਗੀਤ ਦੇ ਬੋਲ ਮੈਂ ਥੋੜੇ ਜਿਹੇ ਤਰਨਮ ਦੇ ਵਿੱਚ ਦੱਸਾਂਗਾ, ਥੋੜਾ ਹੀ ਸਮਾਂ ਲਵਾਂਗਾ
2: ਜੀ।
3: ਇਨ ਬਹਾਰੋਂ ਮੇਂ ਅਕੇਲੇ ਨਾ ਫਿਰੋ, ਰਾਹ ਮੇਂ ਕਾਲੀ ਘਟਾ ਰੋਕ ਨਾ ਲੇ, ਮੁਝਕੋ ਜੇ ਕਾਲੀ ਘਟਾ ਰੋਕੇਗੀ ਕਿਆ, ਜੇ ਤੂੰ ਖੁਦ ਹੈ ਮੇਰੀ ਜ਼ੁਲਫੋਂ ਕੇ ਚਲੇ।
2: ਜੀ ਵਾਹ, ਕਿਆ ਬਾਤ ਹੈ! ਸਾਡੇ ਆਕਾਸ਼ਵਾਣੀ ਐਫ ਐਮ ਬਠਿੰਡਾ ਦੇ ਸਾਰੇ ਸਰੋਤੇ ਬਹੁਤ ਟੈਲੈਂਟਡ ਨੇ ਤੇ ਬਹੁਤ ਬਹੁਤ ਸ਼ੁਕਰੀਆ ਗਰਗ ਸਾਹਿਬ ਤੁਹਾਡਾ।

0: ਜੀ ਦੋਸਤੋ, ਸਮਾਂ ਹੋਰ 1:26 ਅਤੇ 10 ਸਕਿੰਟ ਦਾ। ਇੱਕ ਹੋਰ ਸਰੋਤਾ ਸਾਡੇ ਨਾਲ ਜੁੜ ਚੁੱਕੇ ਹਨ ਅਤੇ ਦੇਖ ਲੈਂਦੇ ਹਾਂ ਕਿ ਕੌਣ ਅਤੇ ਕਿੱਥੋਂ ਗੱਲ ਕਰ ਰਹੇ ਨੇ।
1: ਹੈਲੋ।
2: ਹੈਲੋ, ਹਾਂਜੀ ਮੈਡਮ ਜੀ।
1: ਨਮਸਕਾਰ ਜੀ।
2: ਨਮਸਕਾਰ ਜੀ ਮੈਡਮ ਜੀ, ਹੋਰ ਠੀਕ ਹੋ?
1: ਬਹੁਤ ਵਧੀਆ। ਚੜ੍ਹਦੀ ਕਲਾ, ਕੌਣ ਬੋਲ ਰਹੇ ਹੋ? ਆਪਣਾ ਨਾਮ ਦੱਸੋ ਸਾਨੂੰ ਪਹਿਲਾਂ ਤਾਂ।
2: ਪਰਮਜੀਤ ਕੌਰ ਮੈਡਮ, ਬਠਿੰਡਾ ਤੋਂ ਜੀ।
1: ਪਰਮਜੀਤ ਕੌਰ ਜੀ, ਸਵਾਗਤ ਹੈ ਪ੍ਰੋਗਰਾਮ ਦੇ ਵਿੱਚ।
2: ਹਾਂਜੀ ਮੈਡਮ, ਸ਼ੁਕਰੀਆ ਜੀ ਬਹੁਤ ਬਹੁਤ
1: ਜੀ। ਤੇ ਮੈਨੂੰ ਵੀ ਬੜੀ ਖੁਸ਼ੀ ਹੁੰਦੀ ਹੈ ਕਿ ਪ੍ਰੋਗਰਾਮ ਹੈਲੋ ਫਰਮਾਇਸ਼ ਦੇ ਵਿੱਚ ਨਾ ਇੱਕ ਤਕੜਾ ਕੰਪੀਟੀਸ਼ਨ ਚੱਲਦਾ ਹੁੰਦਾ ਆਪਣੇ ਬਾਈਆਂ ਤੇ ਬਿਲਕੁਲ, ਕਿਉਂਕਿ ਜ਼ਿਆਦਾਤਰ ਉਹਨਾਂ ਦੇ ਹੀ ਫੋਨ ਲੱਗਦੇ ਆ ਪ੍ਰੋਗਰਾਮ ਦੇ ਵਿੱਚ।
2: ਚਲੋ,
1: ਤੇ ਆਪਾਂ ਜਿੱਤ ਗਏ ਆ, ਵਧਾਈਆਂ ਮੈਂ ਤੁਹਾਨੂੰ, ਮੁਬਾਰਕਾਂ ਜੀ। ਫਿਰ ਗੀਤ ਦੱਸੋ ਜੀ, ਕਿਹੜਾ ਸੁਣਨਾ ਚਾਹੋਗੇ?
2: ਗੀਤ ਮੈਡਮ ਪੁਰਾਣੀ ਫਿਲਮ ਅੰਜਾਨਾ ਦਾ ਸੁਣਾ ਦੋ
1: ਜੀ।
2: ਰਿਮ ਚਿਮ ਕੇ ਗੀਤ ਸਭ ਹੁਣ ਗਾਏ
1: ਜੀ, ਲਤਾ ਜੀ ਤੇ ਨਾਲ ਉਹਨਾਂ ਦੇ
2: ਰਫੀ ਜੀ।
1: ਠੀਕ ਹੈ ਜੀ, ਤੁਹਾਡੀ ਫਰਮਾਇਸ਼ ਤੇ ਅਸੀਂ ਪੇਸ਼ ਕਰ ਰਹੇ ਹਾਂ ਇਹ ਗੀਤ, ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਫੋਨ ਕਰਨ ਲਈ।
2: ਸ਼ੁਕਰੀਆ ਜੀ।

FM ਬਠਿੰਡਾ ਦੇ ਪਿਆਰੇ ਸਰੋਤਿਓ, 29 ਮਈ ਦਿਨ ਸ਼ੁੱਕਰਵਾਰ ਸ਼ਾਮ 5 ਵਜੇ ਪ੍ਰੋਗਰਾਮ ਪਿੰਡਾਂ ਵਾਲੇ ਦੇ ਵਿੱਚ ਸਾਡਾ ਵਿਸ਼ਾ ਹੋਵੇਗਾ ਪੰਜਾਬ ਦੀ ਲੋਕ ਗਾਇਕਾ, ਗੀਤਕਾਰ ਤੇ ਪੰਜਾਬ ਦੀ ਕੋਇਲ ਸੁਰਿੰਦਰ ਕੌਰ।

0: ਇੱਕ ਹੋਰ ਸਰੋਤਾ ਸਾਡੇ ਨਾਲ ਜੁੜ ਚੁੱਕੇ ਹਨ। ਪ੍ਰੋਗਰਾਮ ਚੱਲ ਰਿਹਾ ਹੈਲੋ ਫਰਮਾਇਸ਼ ਤੇ ਦੇਖਦੇ ਹਾਂ ਕਿਹੜੇ ਸਰੋਤਾ ਨੇ ਤੇ ਕਿਹੜੀ ਆ ਉਹਨਾਂ ਦੀ ਫਰਮਾਇਸ਼।
1: ਹੈਲੋ
2: ਹੈਲੋ
1: ਨਮਸਕਾਰ ਜੀ।
2: ਨਮਸਕਾਰ ਜੀ, ਸਤਿ ਸ਼੍ਰੀ ਅਕਾਲ ਮੈਡਮ।
1: ਸਤਿ ਸ਼੍ਰੀ ਅਕਾਲ ਬਾਈ ਜੀ, ਕੌਣ ਬੋਲ ਰਹੇ ਹੋ?
2: ਮਨਦੀਪ ਸਿੰਘ ਬੋਲਦੇ ਆ, ਕੋਟ ਭਾਈ ਤੋਂ, ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ, ਤਹਿਸੀਲ ਗਿੱਦੜਵਾ ਜੀ।
1: ਜੀ ਮਨਦੀਪ ਸਿੰਘ ਜੀ, ਸਵਾਗਤ ਕਰਦੇ ਹਾਂ ਅਸੀਂ ਤੁਹਾਡਾ ਪ੍ਰੋਗਰਾਮ ਦੇ ਵਿੱਚ।
2: ਥੈਂਕ ਯੂ ਮੈਡਮ, ਧੰਨਵਾਦ, ਸ਼ੁਕਰੀਆ ਜੀ।
1: ਜੀ ਮਨਦੀਪ ਸਿੰਘ ਜੀ, ਕਿਹੜਾ ਗੀਤ ਸੁਣਨਾ ਚਾਹੋਗੇ ਫਿਰ ਅੱਜ?
2: ਰਾਜਾ ਹਿੰਦੁਸਤਾਨੀ ਫਿਲਮ ਦਾ ਸੁਣਾ ਦਿਓ ਜੀ, ਆਏ ਹੋ ਮੇਰੀ ਜ਼ਿੰਦਗੀ ਮੈਂ ਤੁਮ ਬਹਾਰ ਬਣ ਕੇ।
1: ਜੀ ਜ਼ਰੂਰ ਜੀ, ਤੁਹਾਡੀ ਫਰਮਾਇਸ਼ ਤੇ ਅਸੀਂ ਪੇਸ਼ ਕਰ ਦਿੰਦੇ ਹਾਂ ਇਹ ਗੀਤ ਤੇ ਫੋਨ ਕਰਨ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ।
2: ਥੈਂਕ ਯੂ ਮੈਡਮ, ਧੰਨਵਾਦ ਜੀ।

0: ਜਦੋਂ ਅਸੀਂ ਇੱਕ ਹੋਰ ਸਰੋਤਾ ਸਾਡੇ ਨਾਲ ਜੁੜ ਚੁੱਕੇ ਹਨ ਅਤੇ ਸਵਾਗਤ ਕਰ ਲੈਂਦੇ ਹਾਂ ਉਹਨਾਂ ਦਾ ਅਤੇ ਦੇਖਦੇ ਹਾਂ ਕਿ ਕੌਣ ਗੱਲ ਕਰ ਰਹੇ ਨੇ।
1: ਹੈਲੋ, ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ, ਰੇਡੀਓ ਤੋਂ ਦੂਰ ਹੋ ਜਾਓ ਜੀ, ਬਾਈ ਜੀ ਪਾਸੇ
1: ਆਓ ਜੀ।
0: ਜੀ
1: ਫੁੱਲੋ, ਦਰਸ਼ਨ ਸਿੰਘ ਜੀ, ਫੁੱਲੋ ਮਿੱਠੀ ਤੋਂ
0: ਜੀ। ਦਰਸ਼ਨ ਸਿੰਘ ਜੀ, ਸਵਾਗਤ ਹੈ ਪ੍ਰੋਗਰਾਮ ਦੇ ਵਿੱਚ।
1: ਧੰਨਵਾਦ ਜੀ, ਧੰਨਵਾਦ, ਮਜ਼ਾ ਮਿਲਿਆ ਜੀ।

0: ਹੈਲੋ ਦਰਸ਼ਨ ਸਿੰਘ ਜੀ, ਫੁੱਲੋ ਮਿੱਠੀ ਤੋਂ
1: ਜੀ। ਦਰਸ਼ਨ ਸਿੰਘ ਜੀ, ਸਵਾਗਤ ਹੈ ਪ੍ਰੋਗਰਾਮ ਦੇ ਵਿੱਚ।
0: ਧੰਨਵਾਦ ਜੀ, ਧੰਨਵਾਦ, ਮਜ਼ਾ ਮਿਲਿਆ ਜੀ।
1: ਸਾਲ ਲੱਗ ਬਾਈ ਜੀ, ਸਾਲ ਲੱਗੋ, ਗੱਲ ਨਹੀਂ ਕੱਟਿਆ ਜਾਂਦਾ।
0: ਨਹੀਂ ਨਾ, ਹੋਰ ਕੋਈ ਮਰਜ਼ੀ ਜੀ।
1: ਠੀਕ ਹੈ ਜੀ, ਬੜੇ
0: ਤੁਸੀਂ ਸਾਡੇ ਤੋਂ ਲੋਗਰ ਸਾਥੀ ਹੈ ਜੀ, ਬਚਿੱਤਰ ਮਿਸਤਰੀ ਵੀ ਜੀ।
1: ਠੀਕ ਹੈ ਬਾਈ,
0: ਧੰਨਵਾਦ ਜੀ।
1: ਠੀਕ ਹੈ ਬਾਈ ਜੀ, ਤੁਸੀਂ ਤਾਂ ਰੇਲ ਤੇ ਸਵਾਰ ਹੋ ਕੇ ਆਇਓ ਤੇ ਰੇਲ ਤੇ ਸਵਾਰ ਹੋ ਕੇ ਚੱਲ
0: ਲਿਓ। ਹਾਂ ਜੀ, ਠੀਕ ਹੈ ਜੀ,
1: ਠੀਕ ਹੈ, ਧੰਨਵਾਦ ਜੀ ਜੀ। ਬੜੀ ਕਾਹਲੀ ਚ ਸੀਗੇ ਦਰਸ਼ਨ ਸਿੰਘ ਬੇਦੀ ਜੀ। ਚਲੋ ਖੈਰ, ਉਹਨਾਂ ਦੀ ਹਮੇਸ਼ਾ ਦੀ ਤਰ੍ਹਾਂ ਫਰਮਾਇਸ਼ ਨਗੀਨ ਹੈ ਤੇ ਉਹਨਾਂ ਦੀ ਜਿਹੜੀ ਇਹ ਫਰਮਾਇਸ਼ ਹੈ ਬਹੁਤ ਟਾਈਮ ਬਾਅਦ ਆਈ ਹੈ ਤੇ ਜੀ ਦੇਖੋ, ਸਾਡਾ ਫਰਜ਼ ਬਣਦਾ ਕਿ ਸਾਡੇ ਸਰੋਤਿਆਂ ਦੀ ਜਿਹੜੀ ਫਰਮਾਇਸ਼ ਅਸੀਂ ਉਹ ਪੂਰੀ ਕਰੀਏ। ਤਾਂ ਫਿਲਮ ਹੈਗੀ ਹੈ ਨਗੀਨਾ, ਅਨੁਰਾਧਾ ਪੌੜਵਾਲ ਦੀ ਆਵਾਜ਼ ਦੇ ਵਿੱਚ ਇਹ ਗੀਤ।

0: ਸ਼ਾਮਿਲ ਕਰਦੇ ਹਾਂ ਅਗਲੇ ਸਰੋਤਾ ਨੂੰ ਪ੍ਰੋਗਰਾਮ ਦੇ ਵਿੱਚ।
1: ਹੈਲੋ
2: ਹੈਲੋ ਭੈਣ, ਸਤਿ ਸ੍ਰੀ ਅਕਾਲ।
1: ਸਤਿ ਸ੍ਰੀ ਅਕਾਲ ਬਾਈ ਜੀ, ਕੌਣ ਬੋਲ ਰਹੇ ਹੋ?
2: ਕਾਕਾ ਮਾਨ ਬੋਲਦਾ, ਭੈਣ ਪਿੰਡ ਉੱਡਤ ਭਗਤ ਰਾਮ ਜ਼ਿਲ੍ਹਾ ਮਾਨਸਾ
1: ਜੀ। ਮਾਨ ਸਾਹਿਬ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਪ੍ਰੋਗਰਾਮ ਦੇ ਵਿੱਚ।
2: ਧੰਨਵਾਦ ਭੈਣ ਜਿਹੜੀ ਨੇ ਇੰਨੀ ਖੇਚੜਾ ਕਰਕੇ ਗਾਣਾ ਪਾਇਆ
1: ਜੀ। ਸਾਡੀ ਟੈਕਨੀਕਲ ਟੀਮ ਆਈ,
2: ਬਹੁਤ ਮਿਹਨਤ ਕੀਤੀ ਉਹਨੇ, ਬਹੁਤ ਮਿਹਨਤ ਕੀਤੀ
1: ਜੀ। ਸਾਡੀ ਕੋਲ ਟੈਕਨੀਕਲ ਟੀਮ ਹੀ ਇੰਨੀ ਕਮਾਲ ਦੀ ਹੈ ਜੀ, ਉਹ ਗੀਤ ਲੱਭ ਕੇ ਰਹਿੰਦੀ ਹੈ ਜਿਹੜੇ ਸਾਡੇ ਸਰੋਤੇ ਫਰਮਾਇਸ਼ ਕਰਦੇ, ਪੂਰੀ ਕੋਸ਼ਿਸ਼ ਹੁੰਦੀ ਹੈ ਜੀ ਸਾਡੀ।
2: ਮੈਨੇ ਬੜੀ ਮਿਹਨਤ ਕੀਤੀ
1: ਜੀ,
2: ਮੈਂ ਵੀ ਕਹਿੰਦਾ ਜਿਵੇਂ ਜਿਹੜਾ ਮਰਜ਼ੀ ਲਾ ਦੇ।
1: ਅੱਛਾ ਜੀ, ਠੀਕ ਹੈ। ਤੇ ਫਿਰ ਦੱਸੋ ਜੀ, ਕਿਹੜੀ ਫਰਮਾਇਸ਼ ਤੁਸੀਂ ਦੱਸੀ ਹੈ ਸਾਨੂੰ, ਸਾਡੇ ਸਰੋਤਿਆਂ ਨਾਲ ਵੀ ਸਾਂਝੀ ਕਰੋ।
2: ਘਰ ਰਾਜਾ ਪਰਦੇਸੀ, ਦਿਲ ਵਾਲੇ ਦੁਲਹਨੀਆਂ ਲੈ ਜਾਏਗੀ ਦਾ ਗਾਣਾ ਹੈ। ਘਰ ਰਾਜਾ ਪਰਦੇਸੀ,
1: ਠੀਕ ਹੈ ਜੀ। ਤੇ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਫੋਨ ਕਰਨ ਲਈ, ਤੇ ਆਓ ਸੁਣਦੇ ਹਾਂ ਤੁਹਾਡੀ ਪਸੰਦ ਹੈ ਇਹ ਗੀਤ।
2: ਧੰਨਵਾਦ ਭੈਣ ਜੀ।

0: ਸਮਾਂ ਔਰ 1:50 ਤੇ 18 ਸਕਿੰਟ ਤੁਸੀਂ ਆਨੰਦ ਮਾਣ ਰਹੇ ਹੋ ਪ੍ਰੋਗਰਾਮ ਹੈਲੋ ਫਰਮਾਇਸ਼ ਦਾ ਸਿਲਸਿਲਾ ਚੱਲ ਰਿਹਾ ਟੈਲੀਫੋਨ ਮਿਲਾਓ ਜੀ ਤੇ ਟੈਲੀਫੋਨ ਮਿਲਾ ਕੇ ਇੱਕ ਹੋਰ ਦੋਸਤ ਸਾਡੇ ਨਾਲ ਜੁੜ ਚੁੱਕੇ ਹਨ ਹੈਲੋ
1: ਹੈਲੋ
0: ਨਮਸਕਾਰ ਜੀ
1: ਨਮਸਕਾਰ ਮੈਡਮ ਜੀ
0: ਜੀ ਬਾਈ ਜੀ ਕੌਣ ਬੋਲ ਰਹੇ ਹੋ ਆਪਣਾ ਨਾਮ ਦੱਸੋ
1: ਮੈਂ ਮੋਹਨ ਸਿੰਘ ਬੋਲਦਾ ਜੀ
0: ਜੀ ਸਿੰਘ ਸਾਹਿਬ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ
1: ਹਾਂਜੀ
0: ਸਵਾਗਤ ਹੈ ਤੁਹਾਡਾ ਪ੍ਰੋਗਰਾਮ ਦੇ ਵਿੱਚ
1: ਮੈਡਮ ਸਤਿ ਸ੍ਰੀ ਅਕਾਲ ਜੀ
0: ਤੇ ਬਾਈ ਜੀ ਗੀਤ ਦੱਸੋ ਕਿਹੜੀ ਫਿਲਮ ਦੇ ਵਿੱਚੋਂ ਸੁਣਨਾ ਚਾਹੋਗੇ
1: ਮੈਡਮ ਗੀਤ ਲੋਫਰ ਚੋ ਸੁਣਾ ਰਹੇ ਜੀ
0: ਠੀਕ ਹੈ ਜੀ ਲੋਫਰ ਫਿਲਮ ਵਿੱਚੋਂ ਤੇ ਗੀਤ ਦੇ ਬੋਲ ਸਾਂਝੇ ਕਰੋਗੇ ਜਾਂ ਫਿਰ ਮੈਂ ਆਪਦੀ ਪਸੰਦ ਦਾ ਹੀ ਲਾ ਦਾਂ ਕੋਈ
1: ਆਪਦੀ ਪਸੰਦ ਦਾ ਹੀ ਲਾ ਦਿਓ ਜੀ
0: ਠੀਕ ਹੈ ਜੀ ਚਲੋ ਬਹੁਤ
1: ਮੈਡਮ ਇੱਕ ਮੇਰਾ ਦੋਸਤ ਹੈ ਜੀ ਤਾਰ ਸਿੰਘ ਜੀ ਗੱਲ ਜੀ
0: ਜੀ
1: ਉਹ ਕੋਈ ਬੱਠੇ ਮੈਂ ਲਾ ਰਿਹਾ ਜੀ ਫੋਨ ਜੀ ਮਸਾਂ ਹੀ ਮਿਲਿਆ ਜੀ
0: ਅੱਛਾ ਫਿਰ ਉਹ ਉਹਨਾਂ ਨੇ ਮੈਨੂੰ ਲਾ ਦਿਓ ਕੋਈ ਮੰਤਰ ਮੁੰਤਰ ਪੜ੍ਹਤਾ ਹੋਣਾ ਤੁਹਾਡੇ ਕਿਤੇ ਮੈਂ ਨਾਲ ਬੈਠਾਂਗੇ ਚੱਲ ਹੁਣ ਲਾ ਕੇ ਦੇਖ ਹੁਣ ਲੱਗ ਜੂਗਾ
1: ਮੈਂ ਤਰਾਂ ਦੀ ਗੱਲ ਹੀ ਆ ਜੀ
0: ਬਹੁਤ ਬਹੁਤ ਸ਼ੁਕਰੀਆ ਬਾਈ ਜੀ ਫੋਨ ਕਰਨ ਲਈ
1: ਧੰਨਵਾਦ ਜੀ

0: ਜੀ ਦੋਸਤੋ, ਹੁਣ ਵੇਲਾ ਇੱਕ ਆਖਰੀ ਕਾਲ ਲੈਣ ਦਾ, ਤੇ ਦੇਖਦੇ ਹਾਂ ਕਿਹੜੇ ਸਰੋਤਾਂ ਨੇ ਜਿਨ੍ਹਾਂ ਦਾ ਕਾਲ ਲੱਗੀ ਹੈ।
1: ਹੈਲੋ।
2: ਹੈਲੋ,
1: ਨਮਸਕਾਰ ਜੀ, ਕੌਣ ਬੋਲ ਰਹੇ ਹੋ?
2: ਜੀ ਮੈਂ ਪ੍ਰੇਮ ਸਿੰਘ ਸਿਸੋਦੀਆ ਬੋਲ ਰਿਹਾ ਹੂੰ, ਗ੍ਰਾਮ ਬਛੋੜਾ, ਤਹਿਸੀਲ ਨਾਗਦਾ, ਜ਼ਿਲ੍ਹਾ ਉਜੈਨ, ਮੱਧ ਪ੍ਰਦੇਸ਼ ਸੇ।
1: ਜੀ ਸਵਾਗਤ ਹੈ ਆਪਕਾ ਪ੍ਰੋਗਰਾਮ ਹੈਲੋ ਫਰਮਾਇਸ਼ ਮੇ।
2: ਜੀ ਕੈਸੇ ਹੈਂ ਆਪ?
1: ਬੜੀਆ। ਤੋ ਕੌਨ ਸਾ ਗੀਤ ਸੁਣਨਾ ਚਾਹੇਂਗੇ?
2: ਜੀ ਫਿਲਮ ਕਾ ਨਾਮ ਹੈ ਮਿਸਟਰ ਬੇਚਾਰਾ।
1: ਜੀ
2: ਗਾਣੇ ਕੇ ਬੋਲੇ ਸਾਥੀ ਮੇਰੇ ਸੁਣ ਤੋ ਜਰਾ।
1: ਠੀਕ ਹੈ ਜੀ, ਸੁਣ ਲਿਆ, ਆਪ ਵੀ ਸੁਣ ਲੀਜੀਏ ਫੋਨ
2: ਕਰਕੇ। ਮੋਬਾਈਲ ਐਪ ਤੇ ਕਾਰਜਕ੍ਰਮ ਸੁਣ ਰਹੇ ਹਾਂ ਆਕਾਸ਼ਵਾਣੀ ਬਠਿੰਡਾ ਜੀ।
1: ਜੀ ਆਕਾਸ਼ਵਾਣੀ ਐਫ ਐਮ ਬਠਿੰਡਾ ਸੇ ਸੁਣ ਰਹੇ ਹੈ ਆਪ?
2: ਜੀ ਹਾਂ, ਔਰ ਐਕਸਪ੍ਰੈਸ ਪ੍ਰਸਾਰਣ ਮਿਲਦਾ ਹੈ, ਔਰ ਮੋਬਾਈਲ ਐਪ ਤੇ ਆਨੇ ਸੇ ਹਮੇ ਹਰ ਰਾਜ ਕੇ ਕਾਰਜਕ੍ਰਮ ਸੁਣਨੇ ਕੋ ਮਿਲ ਜਾਤੇ ਹੈ।
1: ਜੀ ਆਪਕਾ ਬਹੁਤ ਬਹੁਤ ਧੰਨਵਾਦ ਜੋ ਆਪ ਹਮਾਰੇ ਪ੍ਰੋਗਰਾਮ ਮੇ ਜੁੜੇ, ਆਪਕਾ ਧੰਨਵਾਦ ਕਰਤੇ ਹੈਂ। ਔਰ ਆਈਏ ਸੁਣਤੇ ਹੈਂ ਆਪਕੀ ਪਸੰਦ ਪਰ ਯੇ ਗੀਤ।
2: ਜੀ ਥੈਂਕ ਯੂ ਸੋ ਮਚ।
0: ਜੀ ਦੋਸਤੋ, ਫਿਲਮ ਹੈ ਮਿਸਟਰ ਬੇਚਾਰਾ ਤੇ ਆਵਾਜ਼ ਕੁਮਾਰ ਸਾਨੂੰ, ਨਾਲ ਅਲਕਾ ਯਾਗਨਿਕ।
3: ਸਾਥੀ ਮੇਰੇ ਸੁਣ ਤੋ ਜ਼ਰਾ।
4: ਹਾਂ ਮੈਂ ਸੁਣ ਰਹੀ ਹੂੰ, ਬੋਲੋ। ਤੁਮ ਚੁੱਪ ਕਿਉਂ ਹੋ ਗਏ? ਬੋਲੋ ਬੋਲੋ ਨਾ।

ਜੀ ਦੋਸਤੋ, ਇਹ ਸੀ ਸਾਡਾ ਅੱਜ ਦਾ ਪ੍ਰੋਗਰਾਮ ਹੈਲੋ ਫਰਮਾਇਸ਼, ਅਤੇ ਹੁਣ ਸਮਾਂ ਹੋ ਰਿਹਾ ਹੈ ਪ੍ਰੋਗਰਾਮ ਨੂੰ ਖਤਮ ਕਰਨ ਦਾ। ਧੰਨਵਾਦ ਕਰਦੇ ਹਾਂ ਟੈਕਨੀਕਲ ਟੀਮ ਦਾ, ਪ੍ਰੋਗਰਾਮ ਦੇ ਨਿਰਮਾਤਾ ਨਿਰਦੇਸ਼ਕ ਸ਼੍ਰੀ ਬਲਜੀਤ ਸ਼ਰਮਾ, ਮੈਨੂੰ ਰਮਨਦੀਪ ਕੌਰ ਨੂੰ ਦਿਓ ਆ ਗਿਆ ਨਮਸਕਾਰ। ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਹੈਲੋ ਫਰਮਾਇਸ਼, FM ਬੈਂਡ 101.1 ਮੈਗਾਹਰਟਸ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ। ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ। ਸਮਾਂ ਹੋ ਰਿਹਾ 1:59 ਤੇ 38 ਸਕਿੰਟ ਦਾ। ਠੀਕ 2 ਵਜੇ ਤੁਸੀਂ ਸੁਣੋਗੇ ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ ਅਤੇ 2:15 ਤੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ।

0: ਪ੍ਰੋਗਰਾਮਾਂ ਸੰਬੰਧੀ ਸੂਚਨਾ ਮਿਤੀ 31 ਮਈ ਦਿਨ ਐਤਵਾਰ ਸਵੇਰੇ 11 ਵਜੇ ਮਾਣਯੋਗ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਜੀ ਦੇਸ਼ ਵਾਸੀਆਂ ਨਾਲ ਸਾਂਝੇ ਕਰਨਗੇ ਆਪਣੇ ਮਨ ਕੀ ਬਾਤ ਤੇ ਉਸ ਤੋਂ ਤੁਰੰਤ ਬਾਅਦ ਮਾਣਯੋਗ ਪ੍ਰਧਾਨ ਮੰਤਰੀ ਜੀ ਦੀ ਮਨ ਕੀ ਬਾਤ ਦਾ ਪੰਜਾਬੀ ਰੂਪਾਂਤਰ ਪੇਸ਼ ਕੀਤਾ ਜਾਵੇਗਾ ਤੇ ਪੰਜਾਬੀ ਰੂਪਾਂਤਰ ਦਾ ਮੁੜ ਪ੍ਰਸਾਰਣ ਇਸੇ ਹੀ ਦਿਨ ਸ਼ਾਮੀ 8 ਵਜੇ ਪ੍ਰਸਾਰਿਤ ਕੀਤਾ ਜਾਵੇਗਾ।
1: ਜੀ ਦੋਸਤੋ, ਪ੍ਰੋਗਰਾਮ ਸੁਰੀਲੀ ਦੁਪਹਿਰ ਦੇ ਵਿੱਚ ਅਗਲਾ ਗੀਤ ਸੁਣਾਂਗੇ, ਗੀਤਾ ਜੈਲਦਾਰ ਦੀ ਆਵਾਜ਼ ਦੇ ਵਿੱਚ ਇਹ ਗੀਤ। ਤੇ ਇਸ ਗੀਤ ਦੀ ਜਿਹੜੀ ਰਲੀ ਮਿਲੀ ਫਰਮਾਇਸ਼ ਹੈ ਉਹ ਸਾਨੂੰ ਪਹੁੰਚੀ ਹੈ ਪਿੰਡ ਕੁਮਾਰ ਹੇੜਾ ਸਹਾਰਨਪੁਰ ਤੋਂ। ਸੈਯਦ ਮਸਰੂਰ, ਸ਼ਾਇਨਾ ਹਸਨ, ਅਕਸਾ, ਨਾਜ਼ੀਆ, ਆਫੀਆ, ਇਬਰਾਹਿਮ ਸਦਾਮ, ਅਦੀਬ ਹਸਨ ਤੇ ਜਿਹੜੇ ਹੋਰ ਦੋਸਤ ਨੇ ਜਿਨ੍ਹਾਂ ਨੇ ਸਾਨੂੰ ਲਿਖ ਕੇ ਭੇਜਿਆ ਸੀਗਾ ਕਿ ਕੋਈ ਵੀ ਗੀਤ ਜਿਹੜਾ ਉਹ ਸੁਣਾ ਦਿਉ ਅਤੇ ਸਾਡਾ ਜਿਹੜਾ ਮੈਸੇਜ ਹੈ, ਸਾਡਾ ਜਿਹੜਾ ਖਾਤਾ ਉਹ ਸ਼ਾਮਿਲ ਕਰ ਲਿਓ। ਅਤੇ ਉਹਨਾਂ ਦੋਸਤਾਂ ਦੇ ਨਾਮ ਹਨ ਪਿੰਡ ਧੌਲਾ ਕਿੰਗਰਾ ਨੇੜੇ ਮਲੋਟ ਤੋਂ ਜਗਤਾਰ ਸਿੰਘ ਜੱਗਾ, ਸ਼ਿੰਦਰਪਾਲ ਕੌਰ, ਗੁਰਮੀਤ ਸਿੰਘ, ਮਨਦੀਪ ਸਿੰਘ ਬਿੱਟੂ, ਜਗਤਾਰ ਗਿੱਲ ਪਿੰਡ ਮਲੋਟ ਤੋਂ, ਕੁਲਵੰਤ ਗਿੱਲ ਪਿੰਡ ਮਲੋਟ ਤੋਂ ਹੀ। ਅੱਛਾ ਜੀ, ਪਿੰਡ ਮਲੋੜ, ਫਿਰ ਉਹਨਾਂ ਨੂੰ ਲੱਗਦਾ ਕਿ ਜਿਹੜੀ ਉਹ ਗਲਤੀ ਹੋ ਗਈ ਹੈ ਲਿਖਣ 'ਚ, ਅਤੇ ਉਦੋਂ ਬਾਅਦ ਉਹਨਾਂ ਨੇ ਇਹ ਸਹੀ ਕਰਕੇ ਲਿਖ ਕੇ ਭੇਜਿਆ ਕਿ ਪਿੰਡ ਮਲੋਟ ਹੈ ਜੀ ਸਾਡਾ। ਅੱਛਾ, ਠੀਕ ਹੈ ਜੀ। ਅਤੇ ਉਦੋਂ ਬਾਅਦ ਵੀ ਪੀ ਓ ਮਿੱਡੂ ਖੇੜਾ, ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਤੋਂ ਰਾਮ ਪ੍ਰਤਾਪ, ਜੋਤੀ, ਸੁਮਨ ਅਤੇ ਮਨੀਸ਼ਾ। ਪਿੰਡ ਚੁੱਗੇ ਕਲਾਂ ਤੋਂ ਕਸ਼ਮੀਰ ਸਿੰਘ, ਨਵਦੀਪ ਸਿੰਘ, ਇੰਦਰਜੀਤ ਸਿੰਘ, ਮੇਲਾ ਸਿੰਘ। ਅਤੇ ਜਿਹੜੇ ਅਗਲੇ ਜਿਹੜੇ ਸਾਡੇ ਸਰੋਤਾਂ ਨੇ ਉਹਨਾਂ ਨੇ ਸਾਨੂੰ ਵਟਸਐਪ ਮੈਸੇਜ 'ਤੇ ਖਤ 'ਤੇ ਲਿਖ ਕੇ ਉਸ ਦੀ ਫੋਟੋ ਭੇਜੀ ਹੈ। ਅਤੇ ਉਹਨਾਂ ਨਾਮ ਹਨ ਹਰਬੰਸ ਸਿੰਘ, ਬੂਟਾ ਸਿੰਘ, ਮਹਿਕਦੀਪ ਸਿੰਘ, ਬਲਰਾਜ ਸਿੰਘ। ਅਤੇ ਇਹਨਾਂ ਨੇ ਜਿਹੜੇ ਖਤ ਭੇਜਿਆ ਸਾਨੂੰ ਭੇਜਿਆ ਹੈ ਪਿੰਡ ਬਲਾਹੜ, ਜ਼ਿਲ੍ਹਾ ਬਠਿੰਡਾ ਤੋਂ। ਅਤੇ ਨਾਲ ਹੀ ਸ਼ਾਮਿਲ ਕਰਦੇ ਹਾਂ ਜਿਹੜੇ ਅਗਲੇ ਸਾਨੂੰ ਵਟਸਐਪ ਮੈਸੇਜ ਆਏ ਨੇ ਅਤੇ ਕਿਹਾ ਹੈ ਕਿ ਜੀ ਕੋਈ ਵੀ ਗਾਣਾ ਲਾ ਦਿਉ। ਅਤੇ ਮੈਸੇਜ ਭੇਜਿਆ ਹੈ ਸਾਨੂੰ ਗੁਰਮੀਤ ਸਿੰਘ ਢਿੱਲੋ, ਪਿੰਡ ਧਾਨ ਸਿੰਘ ਖਾਨਾ ਤੋਂ। ਅੱਛਾ ਜੀ, ਉਹ ਕਹਿ ਰਹੇ ਨੇ ਕੁਲਦੀਪ ਮਾਨਕ ਦਾ ਗਾਣਾ ਲਾ ਦਿਉ। ਪਹਿਲਾਂ ਕਿਹਾ ਕੋਈ ਵੀ ਲਾ ਦਿਉ, ਫਿਰ ਕਹਿੰਦੇ ਕੁਲਦੀਪ ਮਾਨਕ ਜੀ ਦਾ ਲਾ ਦਿਉ। ਠੀਕ ਹੈ ਜੀ, ਕੋਸ਼ਿਸ਼ ਕਰਾਂਗੇ ਕੁਲਦੀਪ ਮਾਨਕ ਸਾਹਿਬ ਦਾ ਜਿਹੜਾ ਗੀਤ ਹੈ ਤੁਹਾਨੂੰ ਸੁਣਾ ਦਈਏ, ਪਰ

ਜੀ ਦੋਸਤੋ, ਸ਼ਾਮਿਲ ਕਰਦੇ ਹਾਂ ਕੁਝ ਹੋਰ ਨਾਮ। ਜਸਵਿੰਦਰ ਕੌਰ, ਮੁਹੱਲਾ ਆਨੰਦ ਵਿਹਾਰ, ਨੇੜੇ ਹੋਲੀ ਏਂਜਲ ਸਕੂਲ ਮਲੋਟ, ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਤੋਂ ਈਦ ਦੀ ਮੁਬਾਰਕ ਦੇ ਨਾਲ ਸਾਨੂੰ ਵਟਸਐਪ 'ਤੇ ਮੈਸੇਜ ਭੇਜਿਆ ਹੈ। ਅਤੇ ਸਾਡੇ ਦੋਸਤ ਹਨ ਮਰਹਰਾ ਦਰਵਾਜ਼ਾ ਏਟਾ ਤੋਂ ਨਬੀ ਹਸਨ ਅਬਾਸੀ, ਸ਼ਹਿਨਾਜ਼ ਅਬਾਸੀ, ਨਵੇਦ ਹਸਨ ਅਬਾਸੀ, ਸੁਹੇਲ ਹਸਨ ਅਬਾਸੀ, ਅਨਮ ਅਬਾਸੀ ਅਤੇ ਯਸ਼ ਅਬਾਸੀ। ਸੁਰੀਲੀ ਦੁਪਹਿਰ ਦੇ ਵਿੱਚ ਆਪਣੀ ਹਾਜ਼ਰੀ ਲਵਾਈ ਹੈ। ਪਿੰਡ ਮੂਲਿਆਂਵਾਲੀ, ਜ਼ਿਲ੍ਹਾ ਫਾਜ਼ਿਲਕਾ ਤੋਂ ਵਿਨੋਦ ਕਾਠਪਾਲ, ਪ੍ਰਵੀਨ ਕਾਠਪਾਲ, ਹਨੀ ਕਾਠਪਾਲ, ਦੀਕਸ਼ਾ ਕਾਠਪਾਲ, ਦਰਸ਼ਨ ਸਿੰਘ, ਜੋਰਾ ਸਿੰਘ। ਪਿੰਡ ਕੁੜਿਆਣਾ, ਜ਼ਿਲ੍ਹਾ ਫਾਜ਼ਿਲਕਾ, ਪੰਜਾਬ ਤੋਂ ਖਤ ਮਿਲਿਆ ਹੈ। ਸਰਦਾਰ ਮਲਕੀਤ ਸਿੰਘ ਕੁੜਿਆਣਾ, ਮਨਜੀਤ ਕੌਰ ਬਠਿੰਡਾ, ਦਪਿੰਦਰ ਸਿੰਘ, ਪੋਤਾ ਗੁਰਸ਼ਬਦ ਸਿੰਘ ਸਮੂਹ ਬਰਾੜ ਪਰਿਵਾਰ, ਕੁਲਵੰਤ ਮਲੋਟ ਤੋਂ, ਮਸੀਤਾ ਡੱਬ ਵਾਲੀ ਤੋਂ ਦਰਸ਼ਨ ਲੋਟ, ਸਰਗੁਣ, ਇੰਦਰਜੀਤ, ਕਮਲਜੀਤ, ਮੀਨਾਕਸ਼ੀ, ਸਾਗਰ ਅਤੇ ਹਨੀ ਲੋਟ ਜੀ। ਕੋਈ ਵੀ ਗੀਤ ਸੁਣਾ ਦਿਓ। ਪਿੰਡ ਸੰਦੋਹਾ, ਮਾਫ਼ ਕਰਨਾ ਜੀ, ਪਿੰਡ ਸੰਦੋਹਾ ਨੇੜੇ ਮੌੜ ਮੰਡੀ ਤੋਂ ਜਗਰਾਜ ਸਿੰਘ, ਕਣਕਵਾਲੀਆ, ਬੂਟਾ ਸਿੰਘ ਰਾਜਾ, ਗੰਗਾ ਰਾਮ ਪੁੱਚੋ ਮੰਡੀ ਤੋਂ ਗੁਰਤੇਜ ਸਿੰਘ ਕਮਾਲੂ, ਅਮਰੀਕ ਕਪੂਰਕਾ, ਸੁਖਦੇਵ ਬਾਬੇਕਾ, ਬੂਟਾ ਜਗਤੂਕਾ, ਅਵਤਾਰ ਸਿੰਘ ਘੁਮਿਆਰਾ ਖੇੜਾ, ਸਤੀਸ਼ ਕੁਮਾਰ ਬੰਸਲ, ਪਿੰਡ ਸਾਵਨਖੇੜਾ ਨੇੜੇ ਮੰਡੀ ਡੱਬ ਵਾਲੀ ਤੋਂ। ਅਤੇ ਅਗਲੀ ਜਿਹੜੀ ਸਾਨੂੰ ਫਰਮਾਇਸ਼ ਮਿਲੀ ਹੈ, ਉਹ ਮਿਲੀ ਹੈ ਇੱਕ ਫੋਟੋ ਦੇ ਰੂਪ ਵਿੱਚ, ਅਤੇ ਇਹ ਭੇਜਣ ਵਾਲੇ ਨੇ ਮੁਕਤਸਰ ਤੋਂ

ਸਿੰਘ ਧੀਮਾਨ, ਬਲਜਿੰਦਰ ਕੌਰ ਧੀਮਾਨ, ਰਵਨੀਤ, ਨਿਸ਼ੂ ਅਤੇ ਭੁਪਿੰਦਰ। ਅਤੇ ਅੱਗੇ ਜਿਹੜੀ ਆਪਣੀ ਹਾਜ਼ਰੀ ਲਵਾਈ ਹੈ ਅਤੇ ਇਹ ਸਾਨੂੰ ਮੈਸੇਜ ਭੇਜਿਆ ਹੈ ਫਾਜ਼ਿਲਕਾ ਪੰਜਾਬ ਤੋਂ, ਭੂਸ਼ਣ ਖੇੜਾ, ਵਿਸ਼ੂ ਖੇੜਾ, ਵਿਸ਼ਾਲ ਖੇੜਾ, ਲਾਡੀ ਖੇੜਾ, ਸ਼ਾਲਨੀ ਖੇੜਾ, ਟਿਵਾਂਸ਼ੀ ਖੇੜਾ, ਵਾਨੀ ਖੇੜਾ ਅਤੇ ਨਾਲ ਇਹਨਾਂ ਦੇ ਆਰ ਬੀ ਖੇੜਾ। ਅਗਲੀ ਫਰਮਾਇਸ਼ ਕਨੇਰਾ ਮੁਹੱਲਾ ਪਟਿਆਲਾ ਤੋਂ ਮੁਕੇਸ਼ ਬੱਤਾ, ਨੀਲਮ ਬੱਤਾ, ਨਿਤਿਨ, ਪਲਕ, ਕਰਨ, ਗੀਤੂ, ਨਿਹਾਰਿਕਾ, ਹਾਰਦਿਕ ਅਤੇ ਵੰਸ਼ ਬੱਤਾ। ਮੁੱਲਾਪੁਰ ਦਾਖਾ ਮੰਡੀ ਤੋਂ ਰਾਜੇਸ਼ ਜੈਨ, ਅਰੁਣਾ ਜੈਨ, ਦੀਪਕ ਜੈਨ, ਗੌਤਮ ਜੈਨ ਨਿਊਜ਼ੀਲੈਂਡ ਤੋਂ। ਅਤੇ ਅਗਲੀ ਜਿਹੜੀ ਫਰਮਾਇਸ਼ ਮਿਲੀ ਹੈ ਸਾਨੂੰ ਵਟਸਐਪ ਰਾਹੀਂ, ਵਨ ਵੇ ਟ੍ਰੈਫਿਕ ਰੋਡ ਨੇੜੇ ਬੱਸ ਅੱਡਾ ਮਾਨਸਾ ਤੋਂ ਜਗਦੀਸ਼ ਰਾਏ ਗਰਗ, ਅੰਜਨਾ ਰਾਣੀ ਗਰਗ, ਰਵੀ ਗਰਗ, ਸ਼ਿਲਪਾ ਗਰਗ, ਵਿਕਾਸ ਗੋਇਲ, ਨੀਤੂ ਗੋਇਲ ਜੀ। ਪਿੰਡ ਜੋਗੀਵਾਲਾ ਸ਼੍ਰੀ ਗੰਗਾਨਗਰ ਤੋਂ ਪ੍ਰੇਮ ਸਹਾਰਨ, ਮੋਨਿਕਾ ਅਤੇ ਮਨੀਸ਼ ਸਹਾਰਨ। ਨੱਥੂ ਰਾਮ ਸ਼ਰਮਾ ਅਨਾਜ ਮੰਡੀ ਕਾਲਾਂਵਾਲੀ, ਜ਼ਿਲ੍ਹਾ ਸਿਰਸਾ, ਹਰਿਆਣਾ ਤੋਂ। ਅਤੇ ਇਹ ਸਾਰੇ ਦੋਸਤ ਰਲੀ ਮਲੀ ਫਰਮਾਇਸ਼ ਦੇ ਆਧਾਰ 'ਤੇ ਸੁਣਨਾ ਚਾਹੁੰਦੇ ਨੇ ਕੁਲਦੀਪ ਮਾਨਕ ਜੀ ਦੀ ਆਵਾਜ਼ ਦੇ ਵਿੱਚ ਇਹ ਗੀਤ।

ਜੀ ਦੋਸਤੋ, ਸਾਡੇ ਵੀ ਜਿਹੜੀ ਕਾਲ ਦੇ ਠੰਡ ਪਾ ਦਿੰਦੀਆਂ ਨੇ, ਤੁਹਾਡੀਆਂ ਚਿੱਠੀਆਂ ਜਦੋਂ ਸਾਡੇ ਆਕਾਸ਼ਵਾਣੀ ਐਫ ਐਮ ਬਠਿੰਡਾ ਦੇ ਵਿਹੜੇ ਪਹੁੰਚਦੀਆਂ ਨੇ, ਜਾਂ ਫਿਰ ਵਟਸਐਪ ਰਾਹੀਂ, ਜਿਸ ਦਾ ਨੰਬਰ ਹੈ 7713 73 146. ਤਾਂ ਦੋਸਤੋ, ਇਹਨਾਂ ਨੰਬਰ 'ਤੇ ਤੁਸੀਂ ਵੀ ਆਪਣੀ ਜਿਹੜੀ ਫਰਮਾਇਸ਼ ਉਹ ਲਿਖ ਕੇ ਭੇਜ ਸਕਦੇ

ਸਕਦੇ ਹੋ, ਪ੍ਰੋਗਰਾਮ ਦੇ ਵਿੱਚ ਆਪਣੀ ਹਾਜ਼ਰੀ ਲਵਾ ਸਕਦੇ ਹੋ ਅਤੇ ਕੁਝ ਹੋਰ ਦੋਸਤਾਂ ਦੇ ਨਾਮ ਵੀ ਸ਼ਾਮਿਲ ਕਰ ਲੈਂਦੇ ਹਾਂ ਪ੍ਰੋਗਰਾਮ ਸੁਰੀਲੀ ਦੁਪਹਿਰ ਦੇ ਵਿੱਚ। ਜੋਧਾ ਸਿੰਘ ਬਰਾੜ, ਤੇਜਾ ਸਿੰਘ ਰੇੜੇਵਾਲਾ, ਗੁਰਮੇਲ ਸਿੰਘ ਟੇਲਰ ਮਾਸਟਰ, ਚੱਖੜ ਵਾਲਾ, ਬੂਟਾ ਬੋਹੜ ਵਾਲਾ, ਪਿੰਡ ਮੱਲਾ ਨੇੜੇ ਬਾਜਾਖਾਨਾ, ਠੀਕ ਹੈ ਜੀ, ਇਹਨਾਂ ਨੇ ਵਟਸਐਪ ਰਾਹੀਂ ਸਾਨੂੰ ਜਿਹੜੀ ਹੈ ਆਪਣੀ ਹਾਜ਼ਰੀ ਲਵਾਈ ਹੈ, ਫੋਟੋ ਖਿੱਚ ਕੇ ਭੇਜੀ ਸੀ। ਅਤੇ ਸਤਿ ਸ਼੍ਰੀ ਅਕਾਲ ਦੇ ਨਾਲ ਅੱਗੇ ਜਿਹੜੇ ਦੋਸਤ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋ ਰਹੇ ਨੇ ਉਹ ਹਨ ਸੁਖਦੀਪ ਸਿੰਘ ਗਿੱਲ, ਬਲਦੇਵ ਸਿੰਘ, ਮਿੱਠੂ ਸਿੰਘ, ਕਾਲਾ ਸਿੰਘ ਅਤੇ ਧਰਮਿੰਦਰ ਸਿੰਘ। ਅੱਛਾ ਠੀਕ ਹੈ ਜੀ, ਪਿੰਡ ਭਗਵਾਨਗੜ੍ਹ, ਭੁੱਖਿਆਂਵਾਲੀ, ਜ਼ਿਲ੍ਹਾ ਬਠਿੰਡਾ ਤੋਂ ਜੀ। ਅਗਲੀ ਜਿਹੜੀ ਫਰਮਾਇਸ਼ ਆ ਉਹ ਸਾਨੂੰ ਭੇਜੀ ਹੈ ਮੰਦਰ ਸਿੰਘ, ਜਗਸੀਰ ਸਿੰਘ, ਲਛਮਣ ਸਿੰਘ, ਗੁਰਮੇਲ ਸਿੰਘ, ਪੂਰਾ ਸਿੰਘ, ਗੁਰਜੀਤ ਸਿੰਘ, ਦਰਸ਼ਨ ਸਿੰਘ, ਮੱਖਣ ਸਿੰਘ ਪਿੰਡ ਵੱਲੋਂ ਜ਼ਿਲ੍ਹਾ ਬਠਿੰਡਾ। ਅਤੇ ਗੀਤ ਕਹਿੰਦੇ ਜੀ ਤੁਸੀਂ ਆਪਦੀ ਪਸੰਦ ਦਾ ਹੀ ਲਾ ਦਿਓ, ਠੀਕ ਹੈ ਜੀ, ਆਪਣੀ ਪਸੰਦ ਦਾ ਤਾਂ ਦੇਖੋ ਜੀ ਅਸੀਂ ਕਾਹਨੂੰ ਲਾਉਣਾ, ਕਿਉਂਕਿ ਜਿਹੜੇ ਸਾਡੇ ਇੰਨੇ ਸਾਰੇ ਦੋਸਤ ਹੈ ਉਹ ਆਪਣੀ ਹਾਜ਼ਰੀ ਲਵਾ ਰਹੇ ਨੇ ਅਤੇ ਆਪਣੀ ਜਿਹੜੀ ਫਰਮਾਇਸ਼ ਆ ਉਹ ਵੀ ਭੇਜ ਰਹੇ ਨੇ, ਅਤੇ ਮੈਂ ਤਾਂ ਉਹਨਾਂ ਵਿੱਚੋਂ ਜਿਹੜੀ ਚੁਣ ਕੇ ਉਹ ਜਿਹੜੀ ਫਰਮਾਇਸ਼ ਆ ਉਹ ਤੁਹਾਡੇ ਸਾਹਮਣੇ ਰੱਖ ਰਹੀ ਹੈ। ਸਤਿ ਸ਼੍ਰੀ ਅਕਾਲ ਦੇ ਨਾਲ ਆਪਣੀ ਜਿਹੜੀ ਹਾਜ਼ਰੀ ਅੱਗੇ ਲਵਾਈ ਹੈ ਮਲਕੀਤ ਸਿੰਘ ਗੋਨਿਆਣਾ ਮੰਡੀ ਤੋਂ, ਨਾਲ ਇਹਨਾਂ ਦੇ ਰਾਮ ਸਿੰਘ ਪਿੰਡ ਕਿਲੀ ਨਿਹਾਲ ਸਿੰਘ, ਗੁਰਸਾਹਿਬ ਸਿੰਘ ਪੋਤਾ, ਅਤੇ ਨਾਲ ਮਨਵਿੰਦਰ ਸਿੰਘ ਚੰਦਭਾਨ ਤੋਂ, ਪਿੰਡ ਖਾਣੇ ਕੀ ਢਾਬ ਮਲੋਟ ਤੋਂ ਸ਼ਮਸ਼ੀਰ ਸਿੰਘ, ਜਸਵਿੰਦਰ ਕੌਰ, ਕਰਨ ਪ੍ਰਤਾਪ ਸਿੰਘ, ਮਨਰੀਤ ਕੌਰ, ਤਨਵੀਰ ਅਤੇ ਮਨਤਾਜ, ਸੁਖਬੀਰ ਸਿੰਘ, ਕੋਮਲਪ੍ਰੀਤ ਕੌਰ, ਰੋਸ਼ਨਪ੍ਰੀਤ ਸਿੰਘ, ਪਿੰਡ ਛਾਜਲੀ, ਜ਼ਿਲ੍ਹਾ ਸੰਗਰੂਰ ਤੋਂ, ਪਿੰਡ ਲਾਲਬਾਈ, ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਤੋਂ ਨਛੱਤਰ ਸਿੰਘ ਢਿੱਲੋਂ, ਪਿੰਡ ਗੁਦਰਾਣੇ ਤੋਂ ਜੈਲਾ ਸਿੰਘ, ਪਿੰਡ ਲੈਪੋਗਿਰੀ ਤੋਂ ਗੁਰਮੇਜ ਸਿੰਘ, ਪਿੰਡ ਢਿਲਵਾ ਤੋਂ ਭਰਗਟ ਸਿੰਘ, ਪਿੰਡ ਰਾਇਕੇ ਕਲਾਂ ਤੋਂ ਸੁਖਦੇਵ ਸਿੰਘ। ਜੀ ਮੈਨੂੰ ਇਹ ਗੱਲ ਸਮਝ ਨਹੀਂ ਆਈ ਕਿ ਇਹ ਸਾਰੇ ਅੱਡ ਅੱਡ ਪਿੰਡ ਨੇ ਅਤੇ ਪਰ ਮੈਸੇਜ ਇੱਕ ਕਿਵੇਂ ਹੋ ਗਿਆ। ਖੈਰ, ਜੱਗਾ ਸਿੰਘ ਰਾਮਾ ਮੰਡੀ ਤੋਂ, ਨਾਲ ਇਹਨਾਂ ਦੇ ਬਲਜੀਤ ਕੌਰ ਰਾਮਾ ਮੰਡੀ ਤੋਂ, ਅਤੇ ਨਾਲ ਇਹਨਾਂ ਦੇ ਪੋਤਰਿਆਂ ਦੇ ਨਾਮ ਹਨ ਤਨਵੀਰ ਅਤੇ ਗੁਰਵੀਰ ਅਤੇ ਜਸਨੂਰ। ਸ਼੍ਰੀ ਗੁਰੂ ਨਾਨਕ ਨਗਰ 3 ਨੰਬਰ ਝੀਲਾਂ ਤੋਂ ਬਠਿੰਡਾ, ਅੱਛਾ ਬਠਿੰਡਾ ਤੋਂ ਜੀ ਮੈਸੇਜ ਭੇਜ ਰਹੇ ਹਨ ਵੀਨਾ ਰਾਣੀ, ਆਸ਼ਾ ਰਾਣੀ, ਤੇਜਸ ਨਿੰਮਲ, ਹਰਗੁਣ ਨਿੰਮਲ, ਮੰਜੂ ਬਾਲਾ, ਮਨੋਜ ਕੁਮਾਰ, ਬੇਗਰਾਜ, ਮੋਹਨ ਲਾਲ, ਜਲੇਬੀ ਵਾਲਾ ਚੌਂਕ, ਸਿਰਕੀ ਬਾਜ਼ਾਰ, ਬਠਿੰਡਾ ਤੋਂ ਜੀ। ਕਰਨਾਲ ਤੋਂ ਮੈਸੇਜ ਭੇਜਿਆ ਹੈ ਗਿਆਨ ਭੂਸ਼ਣ ਸ਼ਰਮਾ ਨੇ, ਸੋਮਨਾਥ ਕਾਲੀਆ। ਅੱਗੇ ਅਸ਼ੋਕ ਕੁਮਾਰ ਜੀ ਦਾ ਮੈਸੇਜ ਮਿਲਿਆ ਹੈ, ਅਸ਼ੋਕ ਕੁਮਾਰ ਬੰਸਲ ਜੀ, ਨਾਲ ਇਹਨਾਂ ਦੇ ਅਨੀਤਾ ਰਾਣੀ, ਦੀਪਕ ਬੰਸਲ, ਗਲੀ ਨੰਬਰ 6, ਅਜੀਤ ਰੋਡ, ਬਠਿੰਡਾ ਤੋਂ। ਸਾਵੰਤ ਖੇੜਾ ਨਜ਼ਦੀਕ ਮੰਡੀ ਡੱਬ ਵਾਲੀ ਤੋਂ ਕ੍ਰਿਸ਼ਨ ਲਾਲ, ਸਿਮਰੀ ਦੇਵੀ, ਮਨੋਜ ਕੁਮਾਰ, ਪੁਸ਼ਪਾ ਰਾਣੀ, ਸ਼ੈਲੇਂਦਰ ਕੁਮਾਰ। ਤੀਜੀ ਅਗਲਾ ਜਿਹੜਾ ਮੈਸੇਜ ਹੈ ਆਦਰਸ਼ ਨਗਰ ਮਲੋਟ ਪੰਜਾਬ ਤੋਂ ਸ਼ਾਮਿਲ ਕਰ ਰਹੇ ਹਾਂ, ਭੇਜਣ ਵਾਲੇ ਨੇ ਰਾਜ ਸ਼ਰਮਾ, ਮੀਨਾ ਸ਼ਰਮਾ, ਯੋਗੇਸ਼ ਸ਼ਰਮਾ, ਮੈਂਡੀ ਸ਼ਰਮਾ, ਸੌਰਵ ਸ਼ਰਮਾ, ਸ਼ਾਈਨਾ ਸ਼ਰਮਾ ਅਤੇ ਨਾਲ ਇਹਨਾਂ ਦੇ ਨਿਵਾਨ ਸ਼ਰਮਾ। ਮਲੋਟ ਸ਼ਹਿਰ ਤੋਂ ਬਿੱਟੂ, ਸੋਨੂ, ਗੁਰਮੇਲ ਸਿੰਘ ਅਤੇ ਬੰਟੀ ਗੋਗੀ ਜੀ। ਅਤੇ ਮੈਨੂੰ ਲੱਗਦਾ ਕਿ ਹੋਰ ਵੀ ਮੈਸੇਜ ਆਏ ਨੇ ਅਤੇ ਦੇਖ ਲੈਂਦੇ ਹਾਂ। ਹਾਂ ਜੀ, ਅਗਲਾ ਮੈਸੇਜ ਜਿਹੜਾ ਸ਼ਾਮਿਲ ਕਰਨ ਲੱਗੀ ਹਾਂ, ਜਲਾਲਾਬਾਦ ਪੱਛਮੀ ਤੋਂ ਸੁਰੇਸ਼ ਗਗਨੇਜਾ, ਪੂਨਮ ਗਗਨੇਜਾ, ਵਿਸ਼ਾਲ, ਪ੍ਰਿਆ ਦਿਸ਼ਾਨੀ ਅਤੇ ਨਿਮਿਤ ਆਹੂਜਾ ਜੀ। ਪਿੰਡ ਢੱਡੇ ਤੋਂ ਗਿਆਨ ਸਿੰਘ ਢਿੱਲੋਂ, ਅਮਰਿੰਦਰ ਯੂਕੇ ਤੋਂ, ਬਲਜਿੰਦਰ ਕੌਰ ਇਹ ਵੀ ਨਾਲ ਯੂਕੇ ਤੋਂ, ਉਪਕਾਰ ਸਿੱਧੂ, ਜਸਕੀਰਤ ਭਾਗੂ, ਜਸਕੀਰਤ ਭਾਗੂ ਨਾਲ ਇਹਨਾਂ ਦੀ ਜੋਤੀ ਜੀ। ਅਤੇ ਹੁਣ ਇੱਕ ਗੀਤ ਸੁਣ ਲਿਆ ਜਾਵੇ ਅਤੇ ਗੀਤ ਤੋਂ ਪਹਿਲਾਂ ਇੱਕ ਸੰਦੇਸ਼ ਸੁਣਦੇ ਹਾਂ ਅਤੇ ਫਿਰ ਸ਼ਾਮਿਲ ਕਰਾਂਗੇ ਕੁਝ ਹੋਰ ਦੋਸਤ। ਅਤੇ ਮੇਰੀ ਦੋਸਤੋ ਪੂਰੀ ਕੋਸ਼ਿਸ਼ ਰਹੂਗੀ ਕਿ ਜਿਹੜੇ ਵੀ ਮੇਰੇ ਕੋਲ ਵਟਸਐਪ ਮੈਸੇਜ ਹੁਣ ਇਸ ਵੇਲੇ ਪਹੁੰਚ ਰਹੇ ਨੇ ਮੈਂ ਉਹ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਕਰ ਪਾਵਾਂ।

FM ਬਠਿੰਡਾ ਦੇ ਪਿਆਰੇ ਸਰੋਤਿਓ, 29 ਮਈ ਦਿਨ ਸ਼ੁੱਕਰਵਾਰ ਸ਼ਾਮ 5 ਵਜੇ ਪ੍ਰੋਗਰਾਮ ਪਿੰਡਾਂ ਵਾਲੇ ਦੇ ਵਿੱਚ ਸਾਡਾ ਵਿਸ਼ਾ ਹੋਵੇਗਾ ਪੰਜਾਬ ਦੀ ਲੋਕ ਗਾਇਕਾ ਗੀਤਕਾਰ ਤੇ ਪੰਜਾਬ ਦੀ ਕੋਇਲ ਸੁਰਿੰਦਰ ਕੌਰ।

ਜੀ ਦੋਸਤੋ, ਹੁਣੇ ਤੁਸੀਂ ਆਨੰਦ ਮਾਣ ਰਹੇ ਸੀ ਡੋਲੀ ਸਿੰਘ ਦੀ ਆਵਾਜ਼ ਦੇ ਵਿੱਚ ਇਹ ਗੀਤ, ਅਤੇ ਹੁਣ ਵੇਲਾ ਹੈ ਕੁਝ ਹੋਰ ਵਟਸਐਪ ਮੈਸੇਜ ਜਿਹੜੇ ਉਹ ਸ਼ਾਮਿਲ ਕਰਨ ਦਾ, ਕਿਉਂਕਿ ਸਾਡੇ ਦੋਸਤ ਬੜੀ ਬੇਸਬਰੀ ਨਾਲ ਉਡੀਕ ਕਰ ਰਹੇ ਨੇ ਕਿ ਕਦੋਂ ਜਿਹੜਾ ਉਹਨਾਂ ਦਾ ਖਾਤਾ ਸ਼ਾਮਿਲ ਕੀਤਾ ਜਾਵੇ। ਬਾਘਾ ਪੁਰਾਣਾ ਤੋਂ ਸਤਨਾਮ ਸਿੰਘ ਰੱਖੜਾ, ਅਮਰਜੀਤ ਕੌਰ ਰੱਖੜਾ ਪੋਤਰਾ, ਤੇਗ ਫਤਿਹ ਸਿੰਘ ਰੱਖੜਾ ਪੋਤਰੀ, ਜਸਗੁਣ ਰੱਖੜਾ, ਬਿਹਾਰੀ ਕਲੋਨੀ ਸ਼ਹਾਦਰਾ ਦਿੱਲੀ ਤੋਂ ਤੁਲਸੀ ਮਸਕੀਨ, ਵੀਨਾ ਮਸਕੀਨ, ਆਸ਼ੀਸ਼ ਰਾਜਾ, ਚੇਤਨੇ ਮਸਕੀਨ, ਪੰਚਕੁਲਾ ਚੰਡੀਗੜ੍ਹ ਤੋਂ ਰਾਹੁਲ ਖੁਰਾਨਾ, ਰਚਿਤ ਖੁਰਾਨਾ, ਕਿਸ਼ੂ ਖੁਰਾਨਾ, ਨਾਲ ਛੱਤੀਸਗੜ੍ਹ ਪਲਾਰੀ ਤੋਂ ਜੀ ਇਹ ਮੈਸੇਜ ਮਿਲ ਰਿਹਾ ਹੈ। ਪ੍ਰਕਾਸ਼ ਵਰਮਾ, ਪ੍ਰਿੰਸ ਵਰਮਾ, ਨਿਖਿਲ ਵਰਮਾ, ਯਸ਼ਵੀ ਵਰਮਾ,

ਚਕਲਾ ਬਾਜ਼ਾਰ ਸਮਾਣਾ ਸ਼ਹਿਰ ਤੋਂ ਪੱਪੂ ਰਾਜਾ ਖੁਸ਼ਦੀਲ, ਸੰਗੀਤਾ ਰਾਣੀ ਜਿੰਦਲ, ਪੱਪੂ ਸਮਾਇਲ ਖੁਸ਼ਦੀਲ, ਹਸਮੁਖ ਲਾਲ ਜਿੰਦਲ, ਸੰਜੀਵ ਬੰਟੀ, ਸੁਨੀਤਾ ਜਿੰਦਲ ਤੇ ਨਾਲ ਪੂਰਾ ਖੁਸ਼ਦੀਲ ਪਰਿਵਾਰ। ਪਿੰਡ ਬੁਰਜ ਮਾਨਸਾ ਨੇੜੇ ਮੌੜ ਮੰਡੀ ਜ਼ਿਲ੍ਹਾ ਬਠਿੰਡਾ ਤੋਂ ਰਾਮ ਸਿੰਘ ਤੱਗੜ, ਪਿੰਦਰ ਕੌਰ ਤੱਗੜ, ਕਮਲਪ੍ਰੀਤ ਸਿੰਘ ਤੱਗੜ, ਸੁਰਿੰਦਰ ਜੌੜਾ ਨੇੜੇ ਫਾਟਕ ਮੰਡੀ ਮੌੜ ਮੰਡੀ ਤੋਂ, ਗੁਰਜੀਤ ਨੰਬਰਦਾਰ ਮਾਨਸਾ ਕਲਾਂ, ਮਲਕੀਤ ਮਾਨ, ਗੁਰਤੇਜ ਕੈਂਥ ਪਿੰਡ ਜ਼ਲੂਰ ਮੰਗੂ ਰਾਜਸਥਾਨੀ ਮੌੜ ਮੰਡੀ ਤੋਂ, ਤੱਗੜ ਫੈਮਿਲੀ ਸਾਰੀ। ਅਤੇ ਜੀ ਹੁਣ ਵੇਲਾ ਇਹ ਪ੍ਰੋਗਰਾਮ ਇੱਥੇ ਹੀ ਖਤਮ ਕਰਨ ਦਾ। ਧੰਨਵਾਦ ਕਰਦੇ ਹਾਂ ਟੈਕਨੀਕਲ ਟੀਮ ਦਾ, ਪ੍ਰੋਗਰਾਮ ਦੇ ਨਿਰਮਾਤਾ ਨਿਰਦੇਸ਼ਕ ਸ਼੍ਰੀ ਬਲਜੀਤ ਸ਼ਰਮਾ, ਅਤੇ ਹੁਣ ਮੈਨੂੰ ਰਮਨਦੀਪ ਕੌਰ ਨੂੰ ਅੱਜ ਦਾ ਪ੍ਰੋਗਰਾਮ ਇੱਥੇ ਹੀ ਖਤਮ ਕਰਨ ਦੀ ਦਿਓ ਆ ਗਿਆ। ਨਮਸਕਾਰ।

ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਸੁਰੀਲੀ ਦੁਪਹਿਰ FM ਬੈਂਡ 101.1 ਮੈਗਾਹਰਟਜ਼ ਤੇ। ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ। ਸਮਾਂ ਹੋ ਰਿਹਾ 3:05 ਦਾ ਤੇ ਹੁਣ ਰਿਲੇਅ ਕਰਾਂਗੇ ਵਿਵਿਧ ਭਾਰਤੀ ਮੁੰਬਈ ਦੇ ਪ੍ਰਸਾਰਣ।

ਹੁਣੇ ਤੁਸੀਂ ਸੁਣ ਰਹੇ ਸੀ ਵਿਵਦ ਭਾਰਤੀ ਮੁੰਬਈ ਦੇ ਪ੍ਰਸਾਰਣ ਆਕਾਸ਼ਵਾਣੀ ਐਫ ਐਮ ਬਠਿੰਡਾ ਐਫ ਐਮ ਬੈਂਡ 101.1 ਮੈਗਾਹਰਟਜ਼ ਤੇ ਸਟੂਡੀਓ ਦੀ ਘੜੀ ਦੇ ਅਨੁਸਾਰ ਸ਼ਾਮ ਦੇ 5:10 ਹੋ ਰਹੇ ਨੇ। ਹੁਣ ਵੇਲਾ ਇਹ ਦਿਹਾਤੀ ਵੀਰਾਂ ਤੇ ਭੈਣਾਂ ਦੇ ਪ੍ਰੋਗਰਾਮ ਕਿਸਾਨ ਬਾਣੀ ਦਾ।

0: ਪ੍ਰੋਗਰਾਮ ਕਿਸਾਨ ਬਾਣੀ ਦੇ ਪ੍ਰਯੋਜਕ ਨੇ ਖੇਤੀਬਾੜੀ ਸਹਿਕਾਰਤਾ ਅਤੇ ਕਿਸਾਨ ਭਲਾਈ ਮੰਤਰਾਲਾ ਭਾਰਤ ਸਰਕਾਰ।
1: ਸਾਰੇ ਹੀ ਕਿਸਾਨ ਵੀਰਾਂ ਅਤੇ ਕਿਸਾਨ ਬੀਬੀਆਂ ਦਾ ਸਵਾਗਤ ਤੁਹਾਡੇ ਆਪਣੇ ਰੇਡੀਓ ਦੋਸਤ ਸੰਦੀਪ ਸ਼ੇਰਗਿੱਲ ਵੱਲੋਂ। ਸੋ ਤਿਓ ਅੱਜ ਤੁਸੀਂ ਸੁਣੋਗੇ ਸਾਡਾ ਵਿਸ਼ੇਸ਼ ਸਿਲਸਿਲਾ ਖੁੰਡ ਚਰਚਾ, ਜਿਸ ਦੇ ਤਹਿਤ ਵਿਸ਼ਾ ਰਹੇਗਾ ਚਿੱਚੜਾਂ ਜਾਂ ਪਰਜੀਵੀਆਂ ਤੋਂ ਪਸ਼ੂਆਂ ਦਾ ਬੱਚਾ। ਇਸ ਪ੍ਰੋਗਰਾਮ ਦੇ ਵਿੱਚ ਭਾਗ ਲੈਣ ਵਾਲੇ ਕਲਾਕਾਰ ਨੇ, ਅੰਗਦ ਦੇ ਰੂਪ ਵਿੱਚ ਤੁਸੀਂ ਸੁਣੋਗੇ ਕੁਲਵਿੰਦਰ ਸਿੰਘ ਚਾਨੀ ਹੋਰਾਂ ਨੂੰ, ਅਤੇ ਨਾਲ ਹੀ ਨੰਬਰਦਾਰ ਦੇ ਰੋਲ ਵਿੱਚ ਤਰਸੇਮ ਸਿੰਘ ਬੁੱਟਰ ਹੋਰੀ ਹਾਜ਼ਰੀ ਲਵਾ ਰਹੇ ਨੇ, ਅਤੇ ਫੀਲੇ ਦਾ ਰੋਲ ਅਦਾ ਕੀਤਾ ਹੈ ਕੁਲਵਿੰਦਰ ਸਿੰਘ ਔਲਖ ਹੋਰਾਂ ਨੇ। ਆਲੇਖ ਕੁਲਵਿੰਦਰ ਸਿੰਘ ਚਾਨੀ ਦਾ, ਪ੍ਰੋਗਰਾਮ ਦੇ ਨਿਰਮਾਤਾ ਅਤੇ ਨਿਰਦੇਸ਼ਕ ਸ਼੍ਰੀ ਬਲਜੀਤ ਸ਼ਰਮਾ ਜੀ। ਸੋ ਆਓ ਮਾਣਦੇ ਹਾਂ ਆਨੰਦ ਪ੍ਰੋਗਰਾਮ ਕਿਸਾਨ ਬਾਣੀ ਦੇ ਤਹਿਤ ਸਿਲਸਿਲਾ ਖੁੰਡ ਚਰਚਾ ਦਾ।

0: ਓਏ ਇੱਧਰ ਤਾਂ ਧੁੱਪ ਹੀ ਬੜੀ ਆ ਯਾਰ ਨੰਬਰਦਾਰਾ। ਉਹ ਲਾ ਜੋਰ ਯਾਰ, ਇਹ ਆ ਧੱਕ ਧੱਕ ਦੇ ਇਹਨੂੰ ਚੱਕ, ਆ ਇੱਧਰ ਪਾ ਹੱਥੀ ਯਾਰ, ਉਹ ਕਸਾ ਯਾਰ, ਉਹ ਮੈਂ ਕਿਹਾ ਸਵਾਰ ਕੇ ਧੱਕਾ ਮਾਰ ਯਾਰ ਚੱਕ ਨੂੰ। ਹਾਂ ਕਰਦੇ ਕਰਦੇ ਕਰਦੇ ਕਰਦੇ।
1: ਓ ਯਾਰ ਤੂੰ ਵੀ ਲਾ ਲਾ ਭੋਰਾ ਜੋਰ, ਕੱਲਾ ਮੇਰੇ ਜੋਰ ਲਵਾਈ ਜਾਂਦਾ ਦੁਸ਼ਮਣਾ।
0: ਓਏ ਚੁੰਬੜ ਜਾ ਖੁੰਡ ਨੂੰ ਚਿੱਚੜ ਵਾਂਗੂ, ਜਿਵੇਂ ਜਵਾਨੀ ਵੇਲੇ ਖੇਡਣ ਲੱਗਿਆ ਰੇਡਰ ਨੂੰ ਚੁੰਬੜ ਜਾਂਦਾ ਹੁੰਦਾ ਸੀ। ਓਏ ਪਾਲਾ ਓਏ ਕੈੜੇ ਜੇ ਹੱਥ ਕਰਕੇ ਯਾਰ ਖੁੰਡ ਨੂੰ ਲਾ ਜੋਰ, ਇਹ ਆ ਬਸ ਬਸ ਆ ਗਿਆ ਛਾਵੇਂ, ਇਹ ਇੱਥੇ ਰੱਖ ਦੇ ਬਸ ਬਸ ਬਸ ਬਸ। ਓਏ ਬੈਠ ਜਾਓ ਹੁਣ, ਆ ਧੁੱਪ ਦਾ ਤਾਂ ਫਿਕਰ ਮੁੱਕਿਆ ਅੱਜ। ਓਏ ਆ ਜਾ ਬਹਿ ਜਾ ਨੰਬਰਦਾਰ, ਆ ਲੈਲਾ ਸਾਹ ਤੂੰ ਵੀ। ਓਏ
1: ਓਏ ਓਏ ਸਾਹ ਤਾਂ ਚੜਨਾ ਹੀ ਸੀ, ਨਾਲੇ ਮੈਂ ਆਖੀ ਜਾਂਦਾ ਵੀ ਭਤੀ ਜੋਰਾਂ ਨੂੰ ਡੀਕ ਲਾ, ਰਲ ਕੇ ਖੁੰਡ ਨੂੰ ਖਿਸਕਾ ਲਾਂਗੇ। ਉਹ ਮੇਰੇ ਇਕੱਲੇ ਦਾ ਜੋਰ ਲਾਉਣ ਵਾਲੀ ਗੱਲ ਸਿਰੇ ਲਾ ਗਿਆ ਤੂੰ ਤਾਂ, ਮੈਂ ਤੈਨੂੰ ਦੱਸਾਂ ਫੀ ਲਿਆ।
0: ਉਹ ਤੇਰੀ ਉਹ ਮੈਂ ਤੇਰੀ ਤਾਰੀਫ ਜੀ ਕਰਤੀ ਚਿੱਚੜ ਕਹਿ ਕੇ, ਤਾਂ ਲਾਤਾ ਜੋਰ ਤੂੰ, ਨਹੀਂ ਤੂੰ ਕਿੱਥੇ ਲਾਉਂਦਾ ਸੀ ਜੋਰ
1: ਵੇਖਾਂ। ਓਏ ਤਾਰੀਫ ਕਰਨ ਨੂੰ ਤੂੰ ਮੈਨੂੰ ਕਹਾਂ ਦਾਰਾ ਪਹਿਰਵਾਨ ਕਹਿਤਾ, ਓਏ ਨਾ ਆਖਿਆ ਤਾਂ ਤੂੰ ਮੈਨੂੰ ਚਿੱਚੜ ਹੈ।
0: ਓਏ ਹੈ ਤਾਂ ਤੂੰ ਚਿੱਚੜ ਗਈ ਹੈ, ਐਵੇਂ ਖੁੰਡ ਤੇ ਆ ਕੇ ਖੂਨ ਪੀਨਾ ਰਹਿੰਦਾ ਸਾਰਿਆਂ ਦਾ, ਮਾਰਦਾ ਗੱਲਾਂ।
1: ਓਏ ਤੂੰ ਨਾ ਮੇਰੇ ਤੋਂ ਹੋਰ ਨਾ ਸੇਵਾ ਕਰਾ ਲਈ ਫੀ ਲਿਆ, ਓਏ ਨਾਲੇ ਤਾਂ ਮੇਰੇ ਤੋਂ ਕੰਮ ਲੈ ਲਿਆ ਤੇ ਨਾਲੇ ਬੋਲਦਾ ਪੁੱਠਾ ਹੋਏ, ਕੀ ਸਲਾਹ ਤੇਰੀ।
2: ਉਹ ਬੱਲੇ ਬੱਲੇ, ਅੱਜ ਤਾਂ ਛਾਵੇਂ ਕਰੀ ਬੈਠੇ ਹੋ ਬਾਬਾ ਜੀ ਖੁੰਡ ਹੈ, ਕਿਵੇਂ ਚੁੱਪ ਜੇ ਕਿਵੇਂ ਬੈਠੇ ਹੋ, ਬੋਲਦੇ ਨੀ?
0: ਹਾਂ ਬੋਲ ਵੀ ਨੰਬਰਦਾਰਾ, ਦੱਸ ਦੇ ਕਿਹਨੇ ਕੀਤਾ ਖੁੰਡ ਛਾਵੇਂ?
1: ਤੇ ਹੋਰ ਸ਼ੇਰਾ, ਮੈਂ ਤੇ ਫੀਲੇ ਨੇ ਮਾਰਿਆ ਜ਼ੋਰ ਤੇ ਧੂ ਕੇ ਕਰਤਾ ਇੱਥੇ ਛਾਵੇਂ।
0: ਮੈਂ ਤੇ ਫੀਲੇ ਨੇ ਨੀ ਭਾਈ ਸਾਹਿਬ, ਕੱਲਾ ਮੈਂ ਜਾਣੀ ਫੀਲਾ, ਓਏ ਮੈਂ ਜ਼ੋਰ ਲਾਇਆ ਯਾਰ, ਹੈ ਕੀਤਾ ਛਾਵੇਂ ਮੈਂ ਆ, ਆਖੀ ਹੁੰਦਾ ਕਿ ਮੈਂ ਤੇ ਫੀਲੇ ਨੇ।
2: ਉਹ ਚੱਲ ਤਾਂ ਆਇਆ ਕਿਸੇ ਨੇ ਤਾਂ ਕੀਤਾ, ਪਰ ਵਧੀਆ ਕੀਤਾ, ਇੱਥੇ ਪੂਰੀ ਗੂੜੀ ਛਾਂ। ਓਏ ਉੱਧਰ ਤਾਂ ਧੁੱਪ ਹੀ ਬਹੁਤ ਹੋ ਗਈ ਸੀ, ਇੱਥੇ ਨਾਲੇ ਤਾਂ ਗੂੜੀ ਛਾਂ ਤੇ ਨਾਲੇ ਲੰਮਾ ਚਿਰ ਰਿਹਾ ਕਰੂਗੀ ਛਾਂ, ਇੱਥੇ ਵਾਹਵਾ ਚਿਰ ਬੈਠੇ ਰਿਹਾ ਕਰਾਂਗੇ, ਆਥਣ ਤੱਕ ਹਿੱਲਣ ਦੀ ਲੋੜ ਨਹੀਂ। ਕੀ ਹੋਇਆ ਯਾਰ ਤੁਹਾਨੂੰ, ਕਿਵੇਂ ਬਿਟਰ ਬਿਟਰ ਜੇ ਝਾਕੀ ਜਾਂਦੇ ਹੋ? ਉਹ ਸੁੱਖ ਤਾਂ ਹੈ, ਕੀ ਗੱਲ ਬਾਬਾ ਜੀ? ਉਹ ਬਾਬਾ ਜੀ ਤੁਸੀਂ ਦੱਸੋ, ਕਿਤੇ ਫੇਰ ਤਾਂ ਨਹੀਂ ਯੁੱਧ ਛੇੜ ਲਿਆ ਸੀ ਤਾਏ ਨੇ ਤੁਹਾਡੇ ਨਾਲ?
0: ਉਹ ਯੁੱਧ ਛੇੜੀ ਜਾਣਾ ਸੀ ਭਤੀਜ, ਆਹਾ ਨਾ ਆ ਨੰਬਰਦਾਰ ਤੇ ਨਾ ਯਾਰ ਧਰਮ ਨਾ, ਆ ਝੰਡੇ ਵਾਂਗੂ ਮੈਨੂੰ ਕਟਾਪਾ ਚੜਨਾ ਪੈ ਜੂ ਯਾਰ। ਉਹ ਪਤੰਦਰ ਯਾਰ ਇਹ ਵੀ ਹੁਣ ਕਿਤਾ ਕਰਨ ਨੂੰ ਨੀ ਟਲਦਾ ਯਾਰ।
1: ਓਏ ਜੇ ਯੁੱਧ ਛਿੜ ਜਾਂਦਾ ਤਾਂ ਫੀਲੇ ਦੇ ਤਾਂ ਮੈਂ ਕਟਾਪਾ ਚਾੜ ਦੇਣਾ ਸੀ ਸ਼ੇਰਾ, ਉਹ ਇੱਕ ਤਿੱਤਾਂ ਕਰਨੋਂ ਨਹੀਂ ਟਲਦਾ ਯਾਰ।
0: ਉਹ ਕੀ ਕਿਤਿੱਤ ਕੀਤੀ ਹੋਏ ਮੈਂ, ਹੈਂ ਸਹੀ ਕਿਹਾ ਵੀ ਤੂੰ ਚਿੱਚੜ ਹੈ, ਹੈਂ ਆ ਹੁਣ ਕਬੱਡੀ ਤਾਂ ਖੇਡੀ ਨਹੀਂ ਜਾਂਦੀ ਤੇ ਹੁਣ ਤੇ ਚਿੱਚੜ ਬਣ ਕੇ ਬੈਠਾ ਰਹਿੰਦਾ ਬਸ, ਕਿ ਨਹੀਂ?
2: ਊਂ ਤਾਇਆ ਆਹ ਗੱਲ ਤਾਂ ਤੇਰੀ ਸਹੀ ਹੈ, ਮੈਂ ਵੀ ਸੁਣਦਾ ਹੁੰਦਾ ਹੈ ਕਿ ਜਵਾਨੀ ਵੇਲੇ ਬਾਬਾ ਜੀ ਜਾਫੀ ਬੜੇ ਤਕੜੇ ਸੀ, ਉਹ ਮਜਾਲ ਨਹੀਂ ਸੀ ਵੀ ਕੋਈ ਰੇਡਰ ਟੱਪ ਜਾਂਦਾ, ਪਰ ਇੱਕ ਗੱਲ ਦਾ ਗੁੱਸਾ ਮੈਨੂੰ ਵੀ ਸਾਈ ਵਧਾਈ ਮੇਰੇ ਨਾਲ ਆ ਕੇ ਤੇ ਖੁੰਡ ਕੰਨਿਆਂ ਨਹੀਂ ਪਾਸੇ ਕਰ ਲਿਆ।
1: ਤੇ ਲੈ ਉਹ ਭਤੀਜ ਸਾਰਾ ਮੇਰਾ ਜ਼ੋਰ ਲਵਾਤਾ ਇਹਨੇ, ਉੱਤੋਂ ਮੈਨੂੰ ਕਹਿੰਦਾ ਵੀ ਤੂੰ ਚਿੱਚੜ ਹੈ, ਖੂਨ ਪੀਨਾ ਸਾਰਿਆਂ ਦਾ ਖੁੰਡ ਤੇ ਆ ਕੇ। ਲੈ ਦੱਸ ਭਤੀਜ

0: ਇਹ ਕੋਈ ਗੱਲ ਹੈ ਯਾਰ?
1: ਮੈਂ ਪਸ਼ੂਆਂ ਦੇ ਲੱਗਣ ਵਾਲਾ ਚਿੱਚੜ ਥੋੜੀ ਕਿਹਾ ਸੀ।
2: ਊ ਚਾਚਾ, ਤੇਰੀ ਗੱਲ ਤਾਂ ਰਹਿ ਗਈ ਮਜ਼ਾਕ ਚ, ਪਰ ਆ ਪਸ਼ੂਆਂ ਵਾਲੇ ਚਿੱਚੜਾਂ ਤੋਂ ਗੱਲ ਯਾਦ ਆਈ ਵੀ ਆਹ ਜਿਹੜਾ ਮੌਸਮ ਆ ਨਾ, ਇਹਦੇ ਚ ਪਸ਼ੂਆਂ ਵਾਲੇ ਚਿੱਚੜਾਂ ਦੀ ਗਿਣਤੀ ਬਹੁਤ ਵੱਧ ਜਾਂਦੀ ਹੈ।
1: ਉਹ ਫਿਲਹਾਲ ਤਾਂ ਸਾਡੇ ਕੋਲੋਂ ਨਾ ਇੱਕ ਚਿੱਚੜ ਹੀ ਨੀ ਕਾਬੂ ਆਉਂਦਾ ਯਾਰ।
2: ਉਹ ਯਾਰ ਕਿਉਂ ਯਾਰ ਤਾਇਆ, ਤੂੰ ਛੇੜੀ ਜਾਂਦਾ ਬਾਬਾ ਜੀ ਨੂੰ, ਤੂੰ ਟਲਦਾ ਨੀ ਜਮਾਂ। ਪਹਿਲਾਂ ਤੂੰ ਝੰਡੇ ਚਾਚੇ ਨਾਲ ਸਿੰਘ ਫਸਾਈ ਰੱਖਦਾ ਸੀ, ਹੁਣ ਤੂੰ ਅਨੁਸਾਰ ਬਾਬਾ ਜੀ ਨਾਲ ਛਿੰਝ ਛੇੜ ਲੈਂਦਾ, ਟਲਦਾ ਨੀ ਤੂੰ।
0: ਓਏ ਟਲ ਜੂ ਆਪੇ, ਜਦੋਂ ਮੈਂ ਫੜ ਕੇ ਗੋਡਿਆਂ ਥੱਲੇ ਰੱਖ ਲਿਆ ਨਾ ਵੱਡੇ ਫੀਲੇ ਨੂੰ, ਫੇਰ ਟਲੂ ਇਹ।
2: ਤਾਇਆ, ਉਹ ਜਿਹੜੀ ਗੱਲ ਮੈਂ ਤੁਹਾਨੂੰ ਦੱਸਣ ਲੱਗਿਆ ਸੀ ਨਾ, ਉਹ ਬੜੇ ਕੰਮ ਦੀ ਗੱਲ ਸੀ, ਪਰ ਤੁਸੀਂ ਧਿਆਨ ਨਹੀਂ ਦਿੱਤਾ ਮੈਨੂੰ ਲੱਗਦਾ ਉਹਤੇ।
1: ਓਏ ਉਹ ਨੰਬਰਦਾਰ ਚਿੱਚੜ ਦੀ ਗੱਲ, ਆ ਮੇਰਾ ਮਤਲਬ ਆ ਚਿੱਚੜਾਂ ਦੀ ਗੱਲ ਕਰਦਾ ਸੀ ਤੂੰ, ਪਤਾ ਕਿਉਂ ਨੀ ਯਾਰ? ਹੈ
2: ਉਹ ਤਾਇਆ, ਤੂੰ ਬਾਬਾ ਜੀ ਨਾਲ ਕਤੇਤਾਂ ਕਰਨੋਂ ਹਟ ਤੇ ਪਸ਼ੂਆਂ ਦੇ ਚਿੱਚੜਾਂ ਮੱਛਰਾਂ ਤੇ ਮੱਖੀਆਂ ਦੀ ਸੁਣ ਲਾ। ਉਹ ਮੈਂ ਤਾਂ ਇਸੇ ਦਾ ਹੀ ਹੱਲ ਕਰਕੇ ਆਇਆ ਅੱਜ।
0: ਪਸ਼ੂ ਤਾਂ ਸ਼ੇਰਾਂ ਸਾਡੇ ਵੀ ਖੜੇ ਜੇ ਸੰਗਲ ਚਿੱਤੜਾਉਂਦੇ ਆ, ਕਿਤੇ ਚਿੱਚੜੀ ਨਾ ਖੋਣ ਪੀਂਦੇ ਹੋਣ।
1: ਓਏ ਭਤੀਜ, ਯਾਰ ਮੈਨੂੰ ਤਾਂ ਲੱਗਦਾ ਨਾ ਵੀ ਸਾਰੀਆਂ ਸਮੱਸਿਆਵਾਂ ਜਿਹੜੀਆਂ ਸ਼ੁਰੂ ਆ ਹੁਣ ਨੰਬਰਦਾਰ ਕੇ ਘਰੋਂ ਹੀ ਹੁੰਦੀਆਂ ਯਾਰ। ਹੈਂ ਕੋਈ ਗੱਲ ਕਰ ਲਓ, ਹੈਂ ਅਗੂ ਜਿਹੜੀ ਗੱਲ ਕਰੋ, ਅਖੇ ਇਹ ਸਮੱਸਿਆ ਤਾਂ ਸਾਡੇ ਹੈ ਤੰਦਰ ਆਖੂ, ਇਹ ਤਾਂ ਸਾਡੇ ਪਸ਼ੂਆਂ ਨੂੰ ਹੈ, ਇਹ ਤਾਂ ਸਾਡੀ ਫਸਲ ਨੂੰ ਹੈ। ਹੈਂ
2: ਉਹ ਕਿਵੇਂ ਤਾਇਆ?
1: ਹੈਂ ਓਏ ਹਾਲੇ ਤਾਂ ਵਾਹਵਾ ਇਹਨੂੰ ਇਹ ਪਤਾ ਵੀ ਚਿੱਚੜ ਪਸ਼ੂਆਂ ਦੇ ਲੱਗਦੇ ਹੈ, ਨਹੀਂ ਤਾਂ ਇਹਨੇ ਕਹਿਣਾ ਸੀ ਵੀ ਚਿੱਚੜ ਕੀ ਸਮੱਸਿਆ ਨਾਲ ਤਾਂ ਮੈਂ ਵੀ ਜੂਝ ਰਿਹਾ।
0: ਓਏ ਤੂੰ ਟਲਦਾ ਨਹੀਂ ਫੀਲਿਆ, ਮੈਨੂੰ ਲੱਗਦਾ ਹੈ ਚਿੱਚੜਾਂ ਵਾਂਗੂ ਤੈਨੂੰ ਵੀ ਝਾੜਨਾ ਪੈਣਾ।
2: ਪਰ ਬਾਬਾ ਜੀ ਇਹ ਚਿੱਚੜ ਝਾੜੇ ਬਿਨਾਂ ਤਾਂ ਸਰਜੂ, ਪਰ ਜਿਹੜੇ ਚਿੱਚੜ ਅਤੇ ਮੱਛਰ ਮੱਖੀਆਂ ਪਸ਼ੂਆਂ ਦੇ ਪਿੰਡੇ 'ਤੇ ਬਹਿੰਦੇ ਆ ਉਹਨਾਂ ਨੂੰ ਝਾੜੇ ਬਿਨਾਂ ਨਹੀਂ ਸਰਨਾ, ਕਿਉਂਕਿ ਗੱਲ ਇਉਂ ਹੈ, ਚਿੱਚੜ ਪਹਿਲਾਂ ਤਾਂ ਮੱਛਰ ਮੱਖੀਆਂ ਵਾਂਗ ਪਸ਼ੂ ਦੇ ਪਿੰਡੇ 'ਤੇ ਲੱਗਦੇ ਆ ਅਤੇ ਫਿਰ ਪਿੰਡੇ 'ਚ ਮੋਹਰੀ ਕਰਕੇ ਖੂਨ ਚੂਸਣਾ ਸ਼ੁਰੂ ਕਰ ਦਿੰਦੇ ਆ।
1: ਓਏ ਫੇਰ ਤਾਂ ਭਤੀਜ ਚਿੱਚੜ ਆਪਣੇ ਨੰਬਰਦਾਰ ਨਾਲੋਂ ਵੀ ਭੈੜੇ ਆ ਯਾਰ। ਹੈ ਇਹ ਤਾਂ ਪਿੰਡੇ 'ਚ ਮੋਰੀਆਂ ਹੀ ਕਰ ਦਿੰਦੇ ਆ ਯਾਰ। ਓਏ ਮੈਂ ਤਾਂ ਨੰਬਰਦਾਰ ਨੂੰ ਐਵੇਂ ਚਿੱਚੜ ਕਹਿਤਾ, ਓਏ ਨੰਬਰਦਾਰ ਤਾਂ ਜੋਕ ਆ ਜੋਕ।
0: ਵੇਖ ਫੇਰ ਮੈਨੂੰ ਬੜਾ ਖਿਤਾਬ ਦੇਤਾ ਤੂੰ, ਓਏ ਮੁੜ ਘੁੜ ਕੇ ਬਣਾਈ ਤਾਂ ਮੈਨੂੰ ਜਾਨਵਰ ਹੀ ਜਾਣਾ ਦੁਸ਼ਮਣਾ।
2: ਓ ਯਾਰ ਤਾਇਆ, ਤੁਸੀਂ ਨਾ ਗੱਲ ਨੂੰ ਹੋਰ ਹੀ ਪਾਸੇ ਲੈ ਜਾਂਦੇ ਹੋ, ਜਮਾਂ ਧਿਆਨ ਨਹੀਂ ਦਿੰਦੇ।
1: ਓ ਚੱਲ ਧਿਆਨ ਦੇ ਲੈਂਦੇ ਹੈ, ਤੂੰ ਦੱਸ ਯਾ ਭਤੀਜ ਗਾਹਾਂ ਕਰ ਗੱਲ, ਕੀ ਕਹਿੰਦਾ ਸੀ?
2: ਮੈਂ ਕਹਿੰਦਾ ਸੀ ਵੀ ਆਪਾਂ ਪਸ਼ੂਆਂ ਨੂੰ ਚਿੱਚੜ ਅਤੇ ਮੱਛਰ ਮੱਖੀਆਂ ਤੋਂ ਬਚਾਉਣਾ ਹੈ, ਅਤੇ ਉਹਦੇ ਲਈ ਸਭ ਤੋਂ ਪਹਿਲਾਂ ਹੱਲ ਆਪਾਂ ਇਹ ਕਰਨਾ ਕਿ ਪਰਜੀਵੀਆਂ ਦੀ ਬਰੀਡਿੰਗ ਰੋਕਣੀ ਹੈ। ਬਰੀਡਿੰਗ
0: ਕੀ ਰੋਕਣੀ ਚਾਹੀਦੀ ਹੈ ਸ਼ੇਰਾ? ਉਹ ਤੈਨੂੰ ਪਹਿਲਾਂ ਹੀ ਪਤਾ ਹੈ ਵੀ ਫੀਲਾ ਬਹੁਤ ਘੱਟ ਪੜਿਆ, ਉਹ ਇਹਨੂੰ ਅੰਗਰੇਜ਼ੀ ਕਿੱਥੋਂ ਸਮਝ ਆਉਂਦੀ ਹੈ।
1: ਵੇਖ ਕਿਆ, ਜਿਵੇਂ ਤੂੰ ਤਾਂ ਐਵੇਂ ਕੀਤੀ ਹੈ, ਉਹ ਟੱਪ ਤਾਂ ਤੇਰੇ ਉੱਤੋਂ ਦੀ ਵੀ ਐਵੇਂ ਗਈ ਬਲੀਡਿੰਗ ਮਾਰਦਾ ਗੱਲਾਂ।
2: ਉਹ ਬਲੀਡਿੰਗ ਨਹੀਂ ਤਾਇਆ, ਬਰੀਡਿੰਗ। ਬਰੀਡਿੰਗ ਦਾ ਮਤਲਬ ਹੁੰਦਾ ਹੈ ਕਿ ਕੋਈ ਵੀ ਜੀਵ ਆਂਡੇ ਦੇ ਕੇ ਆਪਣੀ ਜਨਸੰਖਿਆ 'ਚ ਵਾਧਾ ਨਾ ਕਰੇ, ਅਤੇ ਬਰੀਡਿੰਗ ਦੇ ਵਾਧੇ ਦੀ ਸਮੱਸਿਆ ਨੂੰ ਰੋਕਣ ਲਈ ਆਪਾਂ ਇੱਕ ਤਾਂ ਪਸ਼ੂਆਂ ਦੇ ਸ਼ੈੱਡ ਹੇਠਾਂ ਪਾਣੀ ਨਹੀਂ ਖੜਨ ਦੇਣਾ, ਅਤੇ ਜਾਂ ਫਿਰ ਪਸ਼ੂਆਂ ਵਾਲੇ ਦੀ ਕੰਧ ਜਾਂ ਖੁਰਲੀ ਵਿੱਚ ਕੋਈ ਮੋਰੀ ਜਾਂ ਦਰਾੜ ਹੋਵੇ ਤਾਂ ਉਹਨੂੰ ਤੁਰੰਤ ਬੰਦ ਕਰ ਦਿਓ।
1: ਓਏ ਇਸ ਹਿਸਾਬ ਨਾਲ ਤਾਂ ਫਿਰ ਆਹ ਨੰਬਰਦਾਰ ਕਿਆ ਨੇ ਤਾਂ ਯਾਰ ਚਿੱਚੜ ਮੱਖੀਆਂ ਮੱਛਰਾਂ ਦਾ ਬਰੀਡਿੰਗ ਸੈਂਟਰ ਹੀ ਖੋਲ ਰੱਖਿਆ ਯਾਰ।
0: ਲੈ ਇਹ ਹੁਣ ਐਂ ਲੱਗਦਾ ਵੀ ਫੇਰ ਛੱਡੂ ਕੋਈ ਸ਼ੁਰਲੀ, ਕਿਉਂ ਸ਼ੇਰਾ?
1: ਲੈ ਸ਼ੁਰਲੀ ਕਾਹਦੀ ਹੈ? ਉਹ ਲੈ ਤੁਹਾਡਾ ਸ਼ੈੱਡ ਪਸ਼ੂਆਂ ਦੇ ਰਹਿਣ ਦੀ ਥਾਂ ਘੱਟ ਤੇ ਮੱਛਰ ਮੱਖੀਆਂ ਦੀ ਜ਼ਿਆਦਾ। ਹੈਂ ਆ ਖੁਰਲੀਆਂ ਢਈਆਂ ਪਈਆਂ, ਥਾਂ ਥਾਂ ਦਰਾੜਾਂ ਵਿਰਲਾਂ ਝੀਥਾਂ। ਹੈਂ ਉਹ ਐਡੇ ਐਡੇ ਤਾਂ ਯਾਰ ਮੋਰੇ ਨਿਕਲੇ ਪਏ ਆ ਉੱਤੇ। ਹੈਂ ਆ ਚਿੱਚੜ ਮੱਛਰ ਤੇ ਮੱਖੀਆਂ ਨੇ ਤਾਂ ਆਪਦਾ ਆਹ ਬਰੀਡਿੰਗ ਸੈਂਟਰ ਖੋਲ ਰੱਖਿਆ।
0: ਨਾ ਤੂੰ ਮੇਰੇ ਸ਼ੈੱਡ ਤੋਂ ਕੀ ਲੈਣਾ? ਓਏ ਆਪ ਤਾਂ ਜਿਵੇਂ ਬਾਹਲੀ ਸੰਭਾਲ ਰੱਖਦਾ, ਦਸ ਦਸ ਦਿਨ ਤਾਂ ਤੂੰ ਪਸ਼ੂਆਂ ਨੂੰ ਨਵਾਉਂਦਾ ਨੀ। ਓਏ ਓਏ ਮਣ ਮਣ ਤੁਹਾਡੇ ਵਾੜੇ 'ਚ ਪਾਣੀ ਖੜਾ ਰਹਿੰਦਾ। ਓ ਭਤੀਜ ਇਹ ਤਾਂ ਐਵੇਂ ਪਕਾਈ ਮਾਰਦਾ ਯਾਰ, ਤੂੰ ਗਾਹਾਂ ਦੱਸ ਕੀ ਕਹਿੰਦਾ ਸੀ?
2: ਗਾਹਾਂ ਤਾਂ ਮੈਂ ਬਾਬਾ ਜੀ ਇਹੀ ਕਹਿੰਦਾ ਸੀ ਵੀ ਦਰਾੜਾਂ ਜਾਂ ਤਰੇੜਾਂ ਨੂੰ ਸਮੇਂ ਸਮੇਂ ਸਿਰ ਭਰਦੇ ਰਹਿਣਾ ਚਾਹੀਦਾ, ਨਹੀਂ ਤਾਂ ਚਿੱਚੜ ਮੱਛਰ ਅਤੇ ਮੱਖੀਆਂ ਇਹਨਾਂ ਵਿੱਚ ਵੜ ਕੇ ਬੈਠ ਜਾਂਦੇ ਆ ਅਤੇ ਬਚਦੇ ਰਹਿੰਦੇ ਆ, ਅਤੇ ਜਿਹੜੇ ਮੱਛਰ ਮੱਖੀ ਜਾਂ ਚਿੱਚੜ ਇਹਨਾਂ ਦਰਾੜਾਂ ਜਾਂ ਤਰੇੜਾਂ 'ਚ ਵੜ ਕੇ ਬੈਠ ਜਾਂਦੇ ਆ ਉਹਨਾਂ ਨੂੰ ਖਤਮ ਕਰਨ ਦੇ ਲਈ ਅੱਗ ਦੀ ਲਾਟ ਦੀ ਵਰਤੋਂ ਵੀ ਕੀਤੀ ਜਾ ਸਕਦੀ ਹੈ ਅਤੇ ਜਾਂ ਫਿਰ ਦਵਾਈ ਦਾ ਛਿੜਕਾਅ ਵੀ ਕੀਤਾ ਜਾ ਸਕਦਾ।
1: ਆ ਕਿਹੜੀ ਦਵਾਈ ਦਾ ਛਿੜਕਾਅ ਕਰਨਾ ਪੈਂਦਾ ਭਲਾ ਯਾਰ ਭਤੀਜ? ਉਹ ਇਹ ਵੀ ਦੱਸ ਦੇ ਫਿਰ।
2: ਦਵਾਈਆਂ ਤਾਂ ਤਾਇਆ ਬਹੁਤ ਸਾਰੀਆਂ ਆਉਂਦੀਆਂ ਨੇ ਬਾਜ਼ਾਰ 'ਚ, ਪਰ ਸਾਨੂੰ ਇਹਨਾਂ ਦਵਾਈਆਂ ਦੀ ਵਰਤੋਂ ਪਸ਼ੂਆਂ ਵਾਲੇ ਡਾਕਟਰ ਦੀ ਸਲਾਹ ਨਾਲ ਹੀ ਕਰਨੀ ਚਾਹੀਦੀ ਹੈ।
1: ਓਏ ਉਹ ਤਾਂ ਤੇਰੀ ਗੱਲ ਸਹੀ ਹੈ ਭਤੀਜ, ਪਰ ਕਈ ਵਾਰੀ ਨਾ ਆਹ ਦਵਾਈ ਦਾ ਘੋਲ ਲਾ ਕੇ

0: ਲੋਕ ਪਸ਼ੂਆਂ ਦੇ ਪਿੰਡੇ ਤੇ ਵੀ ਮਲ ਦਿੰਦੇ ਆ, ਉਹ ਦੱਸ ਵੀ ਸਹੀ ਹੈ ਜਾਂ ਨਹੀਂ?
1: ਤਾਇਆ, ਪਸ਼ੂਆਂ ਦੇ ਪਿੰਡੇ ਤੇ ਤਾਂ ਜੇ ਆਪਾਂ ਦਵਾਈ ਨਾ ਲਾਈਏ ਤਾਂ ਹੀ ਚੰਗਾ, ਕਿਉਂਕਿ ਕਈ ਵਾਰ ਪਸ਼ੂ ਪਿੰਡੇ ਤੋਂ ਦਵਾਈ ਆਪ ਦੂਜੇ ਪਸ਼ੂ ਦੇ ਪਿੰਡੇ ਤੋਂ ਦਵਾਈ ਚੱਟ ਸਕਦਾ, ਜਿਹਦੇ ਨਾਲ ਪਸ਼ੂ ਦਾ ਨੁਕਸਾਨ ਹੋ ਸਕਦਾ। ਪਰ ਜੇ ਸਾਨੂੰ ਪਸ਼ੂਆਂ ਦੇ ਪਿੰਡੇ ਤੇ ਦਵਾਈ ਲਾਉਣੀ ਪੈ ਜੇ ਤਾਂ ਫਿਰ ਪਸ਼ੂਆਂ ਦੇ ਮੂੰਹ ਤੇ ਛਿੱਕਲੀ ਚੜਾ ਦੇਣੀ ਚਾਹੀਦੀ ਆ, ਤਾਂ ਜੋ ਉਹ ਪਿੰਡੇ ਤੋਂ ਜਾਂ ਦੂਜਾ ਪਸ਼ੂ ਦੂਜੇ ਪਸ਼ੂ ਦੇ ਪਿੰਡੇ ਤੋਂ ਦਵਾਈ ਚੱਟ ਨਾ ਲਵੇ।
0: ਉਹ ਆਹੋ, ਇਹ ਤਾਂ ਗੱਲ ਸਮਝਦੀ ਹੈ ਵੀ ਜੇਕਰ ਆਪਾਂ ਦੂਜੇ ਪਸ਼ੂਆਂ ਦੇ ਪਿੰਡੇ ਤੇ ਦਵਾਈ ਲਾਈ ਹੈ ਫਿਰ ਬਾਕੀ ਪਸ਼ੂਆਂ ਦੇ ਮੂੰਹ ਤੇ ਤਾਂ ਛਿੱਕਲੀ ਪਾਉਣੀ ਪਊ ਕਿ ਨਹੀਂ? ਉਹ ਇਹ ਤਾਂ ਪਤਾ ਹੀ ਆ ਭਤੀਜ।
2: ਲੈ, ਐਂ ਤਾਂ ਪੂਰਾ ਦਿਮਾਗ ਚੱਲਦਾ ਫੀਲੇ ਦਾ।
0: ਆਹੋ ਚੱਲਦਾ ਹੈ, ਪਰ ਤੇਰੀ ਜ਼ਬਾਨ ਨਾਲੋਂ ਤਾਂ ਫੇਰ ਵੀ ਅੱਧਾ ਹੀ ਚੱਲਦਾ ਹੋਊ।
2: ਓਏ ਟਲ ਜਾ, ਤੂੰ ਟਲ ਜਾ, ਓਏ ਕਿਤਿੱਤ ਗਿਆ। ਓਏ ਕੋਈ ਤਾਂ ਕੰਮ ਦੀ ਗੱਲ ਸੁਣ ਲੈਣ ਦੇ ਦੁਸ਼ਮਣਾ।
1: ਤੇ ਹਾਂ ਦਾਇਆ, ਦਵਾਈ ਤੋਂ ਇਲਾਵਾ ਕਈ ਅਜਿਹੇ ਟੀਕੇ ਵੀ ਆਉਂਦੇ ਆ ਜਿਹੜੇ ਪਸ਼ੂਆਂ ਨੂੰ ਅੰਦਰੂਨੀ ਤੇ ਬਾਹਰੀ ਪਰਜੀਵੀਆਂ ਤੋਂ ਬਚਾਉਣ ਲਈ ਲਾਏ ਜਾਂਦੇ ਆ। ਪਰ ਇੱਕ ਗੱਲ ਦਾ ਧਿਆਨ ਰੱਖਣਾ, ਇਹ ਟੀਕੇ ਅਸੀਂ ਡਾਕਟਰਾਂ ਦੀ ਸਲਾਹ ਤੋਂ ਬਿਨਾਂ ਨਹੀਂ ਲਵਾਉਣੇ, ਕਿਉਂਕਿ ਇਹ ਟੀਕੇ ਪਸ਼ੂਆਂ ਦੀ ਉਮਰ ਤੇ ਭਾਰ ਦੇ ਹਿਸਾਬ ਨਾਲ ਲਗਾਏ ਜਾਂਦੇ ਆ।
2: ਉਹ ਨਾਲੇ ਦਵਾਈਆਂ ਦੇ ਉੱਤੇ ਵੀ ਤਾਂ ਲਿਖਿਆ ਹੀ ਹੁੰਦਾ ਸ਼ੇਰਾ ਵੀ ਕਿੰਨੀ ਮਾਤਰਾ 'ਚ ਵਰਤੋਂ ਕਰਨੀ ਹੈ ਕਿ ਨਹੀਂ।
1: ਹਾਂ ਬਾਬਾ ਜੀ, ਬਿਲਕੁਲ, ਲੇਬਲ ਉੱਪਰ ਦੱਸੀ ਮਾਤਰਾ ਅਨੁਸਾਰ ਹੀ ਦਵਾਈ ਦੀ ਵਰਤੋਂ ਕਰਨੀ ਚਾਹੀਦੀ ਹੈ। ਤੇ ਧਿਆਨ ਰੱਖੋ ਕਿ ਜੇ ਦਵਾਈ ਬਦਲ ਕੇ ਵਰਤੀ ਜਾਵੇ ਤਾਂ ਹੋਰ ਵੀ ਵਧੀਆ।
2: ਉਹ ਨਾਲੇ ਆ ਮੱਛਰ ਤੋਂ ਬਚਾ ਲਈ ਨਾ, ਮੈਨੂੰ ਲੱਗਦਾ ਜੇ ਪੀਲਾ ਜਿਹਾ ਬਲਬ ਵਰਤ ਲਵੇ ਤਾਂ ਇਹੀ ਮੱਛਰ ਨੂੰ ਭਜਾਉਣ ਵਾਲੀ ਗੱਲ ਸਿਰੇ ਲਾ ਦਿੰਦਾ ਕਿ ਨਹੀਂ।
0: ਓਏ, ਆਏ ਤਾਂ ਆਸੇ ਪਾਸੇ ਧੂਈ ਬਾਲ ਕੇ ਵੀ ਮੱਛਰ ਮੱਖੀਆਂ ਦਾ ਹੱਲ ਹੋ ਜਾਂਦਾ। ਓਏ ਤਰੀਕੇ ਤਾਂ ਬਹੁਤ ਆ ਯਾਰ ਨੰਬਰਦਾਰ, ਆਏ ਤਾਂ ਕਿ ਨਹੀਂ।
1: ਜੇ ਆਪਾਂ ਦਵਾਈਆਂ ਨਹੀਂ ਵਰਤਣੀਆਂ ਤਾਂ ਇੱਕ ਦੇਸੀ ਤਰੀਕਾ ਹੋਰ ਹੈ ਜਿਹੜੇ ਆਪਾਂ ਲੰਮੇ ਸਮੇਂ ਤੋਂ ਆਮ ਘਰਾਂ 'ਚ ਵਰਤਦੇ ਵੀ ਆ ਰਹੇ ਹਾਂ। ਉਹ ਹੈ ਕੁੱਕੜੀਆਂ ਅਤੇ ਉਹਨਾਂ ਦੇ ਚੂਚੇ। ਬਸ ਕੁੱਕੜੀਆਂ ਜਾਂ ਉਹਨਾਂ ਦੇ ਬੱਚੇ ਪਸ਼ੂਆਂ ਦੇ ਕੋਲ ਛੱਡ ਦਿਓ ਅਤੇ ਉਹਨਾਂ ਨੇ ਸਾਰੇ ਚਿੱਚੜ ਖਾ ਜਾਣੇ ਆ। ਅਤੇ ਜੇ ਚਿੱਚੜ ਵਾਲੇ ਨਹੀਂ, ਮਤਲਬ ਕਿ ਗਿਣਤੀ ਦੇ ਥੋੜ੍ਹੇ ਆ, ਤਾਂ ਉਹ ਹੱਥਾਂ ਨਾਲ ਵੀ ਤੋੜੇ ਜਾ ਸਕਦੇ ਆ। ਪਰ ਇੱਕ ਗੱਲ ਜ਼ਰੂਰ ਹੈ ਕਿ ਜੇ ਆਪਾਂ ਸਮੇਂ ਸਿਰ ਚਿੱਚੜਾਂ ਦਾ ਹੱਲ ਨਾ ਕਰੀਏ ਤਾਂ ਇਹ ਪਸ਼ੂਆਂ ਲਈ ਕਈ ਤਰ੍ਹਾਂ ਦੇ ਚਮੜੀ ਦੇ ਰੋਗ ਪੈਦਾ ਕਰ ਦਿੰਦੇ ਆ।
0: ਓਏ ਆਹੋ ਯਾਰ, ਇਸੇ ਕਰਕੇ ਤਾਂ ਆਹ ਡਾਕਟਰ ਕਹਿੰਦੇ ਹੁੰਦੇ ਆ ਵੀ ਪਸ਼ੂਆਂ ਦੇ ਵਿੱਚ ਖੂਨ ਦੀ ਕਮੀ ਆ ਜਾਂਦੀ ਹੈ ਅਤੇ ਉਹਦੇ ਨਾਲ ਫਿਰ ਭਾਈ ਸਿੱਧਾ ਇਹਦੀ ਨਾ ਦੁੱਧ ਦੀ ਪੈਦਾਵਾਰ 'ਤੇ ਅਸਰ ਪੈਂਦਾ ਕਿ ਨਹੀਂ।
2: ਓਏ ਨਾਲੇ ਸੁਣ ਲੈ ਫੀਲਿਆ, ਪਸ਼ੂਆਂ ਨੂੰ ਰੋਜ਼ ਨਵਾਉਣਾ ਚਾਹੀਦਾ ਬਈ। ਜੇ ਪਿੰਡਾਂ ਸਾਫ਼ ਰੱਖਾਂਗੇ ਨਾ ਪਸ਼ੂ ਦਾ, ਤਾਂ ਚਿੱਚੜ ਜਾਂ ਫਿਰ ਕੋਈ ਮੱਖੀ ਮੱਛਰ ਨਹੀਂ ਬੈਠਦਾ। ਅਤੇ ਤੂੰ ਆਪ ਭਾਵੇਂ ਨਾ ਹੀ ਨਾ ਆਇਆ ਕਰ, ਪਰ ਫੀਲਿਆ ਪਸ਼ੂਆਂ ਨੂੰ ਜ਼ਰੂਰ ਨਵਾਇਆ ਕਰ।
1: ਹਾਂ ਤਾਇਆ, ਸਹੀ ਕਹਿੰਦੇ ਆ ਬਾਬਾ ਜੀ, ਸਫਾਈ ਬਹੁਤ ਜ਼ਰੂਰੀ ਹੈ ਪਸ਼ੂ ਅਤੇ ਸ਼ੈੱਡ ਦੋਵਾਂ ਦੀ। ਅਤੇ ਜੇ ਰਾਤ ਨੂੰ ਪਸ਼ੂ ਨੂੰ ਪੱਖਾ ਜਾਂ ਕੂਲਰ ਲਾ ਕੇ ਹਵਾ ਦਾ ਪ੍ਰਬੰਧ ਕਰ ਦਈਏ ਤਾਂ ਹੋਰ ਵੀ ਵਧੀਆ ਗੱਲ ਹੈ।
0: ਬਾਕੀ ਇੱਕ ਗੱਲ ਹੋਰ ਆ ਗਈ ਮੇਰੇ ਦਿਮਾਗ 'ਚ ਭਤੀਜ।
1: ਕਿਹੜੀ ਤਾਇਆ?
0: ਵੀ ਪਸ਼ੂ ਨੂੰ ਨਾ ਘਰੇ ਹੀ ਨਵਾਉਣਾ ਚਾਹੀਦਾ, ਐ ਨਹੀਂ ਵੀ ਛੱਪੜ ਤੇ ਹੋਰਨਾਂ ਦੇ ਪਸ਼ੂਆਂ ਦੇ ਨਾਲ ਲੈ ਜਾਓ ਅਤੇ ਉਹਨਾਂ ਦੇ ਪਸ਼ੂਆਂ ਦੇ ਚਿੱਚੜ ਲੱਗ ਜਾਣ। ਹੈਂ, ਮੈਂ ਤਾਂ ਵੀ ਅੱਜ ਤੋਂ ਆਹ ਨਾ ਨੰਬਰਦਾਰ ਦੇ ਨਾਲ ਛੱਪੜ ਤੇ ਪਸ਼ੂ ਲਿਜਾਉਣੇ ਕਰਦਾ ਬੰਦ।
2: ਆਹੋ, ਓਏ ਤੇਰੇ ਪਸ਼ੂਆਂ ਨੂੰ ਤਾਂ ਜਿਵੇਂ ਮੇਰੇ ਪਸ਼ੂਆਂ ਤੋਂ ਚਿੱਚੜ ਸਪਲਾਈ ਹੁੰਦੇ ਆ, ਓਏ ਨਵਾਉਂਦਾ ਤਾਂ ਤੂੰ ਉਹਨਾਂ ਨੂੰ ਘਰੇ ਵੀ ਨਹੀਂ। ਓਏ ਓਏ ਨਵਾ ਦਿਆ ਕਰ, ਓਏ ਨਵਾ ਦਿਆ ਕਰ, ਕਿਉਂ ਬੇਜਮਾਨਾ ਦੀ ਬਦ ਸੀਸ ਲੈਣਾ ਫੀਲਿਆ।
1: ਹੈ ਤਾਇਆ, ਤੂੰ ਸੱਚੀ ਨੀ ਪਸ਼ੂਆਂ ਨੂੰ ਨਵਾਉਂਦਾ ਯਾਰ?
0: ਓ ਯਾਰ, ਨਵਾਉਣਾ ਯਾਰ ਤੀਜੇ ਚੌਥੇ ਦਿਨ ਰੋਜ਼ ਤਾਂ ਨਵਾਉਣਾ।
1: ਓ ਨਹੀਂ ਤਾਇਆ, ਹੁਣ ਤਾਂ ਗਰਮੀ ਤੇ ਹੁਮਸ ਹੈ, ਜੇ ਪਸ਼ੂਆਂ ਨੂੰ ਰੋਜ਼ ਹੀ ਨਵਾਵੇਂ ਤਾਂ ਠੀਕ ਹੈ, ਬਾਕੀ ਦਵਾਈ ਦਾ ਛਿੜਕਾਅ ਕਰਨ ਮਗਰੋਂ ਤਾਂ ਪਸ਼ੂ ਨੂੰ ਨਵਾਉਣਾ ਬਹੁਤ ਜ਼ਰੂਰੀ ਹੁੰਦਾ।
0: ਉਹ ਚੱਲ ਮੰਨ ਗਏ ਭਤੀਜ, ਅੱਜ ਤੋਂ ਨਾ ਆਹ ਤੀਜੇ ਚੌਥੇ ਦਿਨ ਰੋਜ਼ ਨਵਾ ਦਿਆ ਕਰਾਂਗੇ। ਹੋਰ ਦੱਸ ਯਾਰ।
1: ਹੋਰ ਤਾਂ ਤਾਇਆ ਇਹੀ ਹੈ ਵੀ ਜੇ ਲੋੜ ਪੈ ਜੇ ਤਾਂ ਨੇੜੇ ਦੇ ਵੈਟਰਨਰੀ ਡਾਕਟਰ ਨਾਲ ਰਾਬਤਾ ਬਣਾਇਆ ਜਾ ਸਕਦਾ।
2: ਹਾਂ ਬਿਲਕੁਲ ਸ਼ੀਰਾ।
0: ਲੈ ਵੀ ਅੱਜ ਦੀ ਸਾਰੀ ਜਾਣਕਾਰੀ ਦਾ ਸਿਹਰਾ ਨਾ ਮੇਰੇ ਸਿਰ ਵੱਜਦਾ, ਮੇਰੇ ਕਰਕੇ ਜਾਣਕਾਰੀ ਮਿਲੀ ਹੈ ਸਾਰਿਆਂ ਨੂੰ, ਸਾਰਿਆਂ ਦਾ ਨਾ ਹੁਣ ਮੇਰਾ ਧੰਨਵਾਦ ਕਰਨਾ ਤਾਂ ਬਣਦਾ ਬਈ।
2: ਲੈ, ਸਾਰੀ ਜਾਣਕਾਰੀ ਤਾਂ ਪਾੜੇ ਨੇ ਦਿੱਤੀ ਆ, ਓਏ ਸਿਹਰਾ ਤੇਰੇ ਸਿਰ ਕਿਉਂ ਵੱਜਦਾ ਹੈ? ਕਰੋ ਧੰਨਵਾਦ ਹੁਣ ਇਹਦਾ ਵੱਡੇ ਸਰਪੰਚ ਦਾ।
0: ਲੈ ਹੋਰ ਕੀ, ਜੇ ਮੈਂ ਤੈਨੂੰ ਚਿੱਚੜ ਨਾ ਕਹਿੰਦਾ ਤਾਂ ਫੇਰ ਭਤੀਜ ਨੂੰ ਦੱਸ ਚਿੱਚੜਾਂ ਦਾ ਸੁਪਨਾ ਆਉਂਦਾ ਸੀ?
1: ਉਹ ਫੇਰ ਤਾਂ ਤਾਇਆ ਅੱਧਾ ਕੁ ਸਿਹਰਾ ਬਾਬੇ ਸਿਰ ਵੀ ਵੱਜਦਾ। ਉਹ ਜਵਾਨੀ ਵੇਲੇ ਕਬੱਡੀ ਖੇਡਦਾ ਚਿੱਚੜ ਵਾਂਗੂ ਤਾਂ ਬਾਬਾ ਹੀ ਚਿੰਬੜਦਾ ਹੁੰਦਾ ਸੀ ਨਾ।

ਜੀ ਕਿਸਾਨ ਵੀਰੋ ਅਤੇ ਕਿਸਾਨ ਵੀਬਿਓ, ਹੁਣੇ ਤੁਸੀਂ ਸੁਣ ਰਹੇ ਸੀ ਸਿਲਸਿਲਾ ਖੁੰਡ ਚਰਚਾ, ਜਿਸ ਦੇ ਤਹਿਤ ਅੱਜ ਤੁਸੀਂ ਸੁਣ ਰਹੇ ਸੀ, ਜਿਸ ਦਾ ਵਿਸ਼ਾ ਸੀ ਚਿਚੜਾਂ ਜਾਂ ਪਰਜੀਵੀਆਂ ਤੋਂ ਪਸ਼ੂਆਂ ਦੀ ਬਚਾਅ ਦੇ ਬਾਰੇ ਜਾਣਕਾਰੀ। ਇਸ ਪ੍ਰੋਗਰਾਮ ਦੇ ਵਿੱਚ ਭਾਗ ਲੈਣ ਵਾਲੇ ਕਲਾਕਾਰ ਸਨ ਅੰਗਦ ਦੇ ਰੂਪ ਵਿੱਚ, ਤੁਸੀਂ ਸੁਣਿਆ ਕੁਲਵਿੰਦਰ ਸਿੰਘ ਚਾਨੀ ਹੋਰਾਂ ਨੂੰ, ਔਰ ਨੰਬਰਦਾਰ ਦਾ ਰੋਲ ਅਦਾ ਕਰ ਰਹੇ ਸਨ ਤਰਸੇਮ ਸਿੰਘ ਬੁੱਟਰ, ਅਤੇ ਫੀਲਾ ਦੇ ਰੂਪ ਵਿੱਚ ਤੁਸੀਂ ਸੁਣ ਰਹੇ ਸੀ ਕੁਲਵਿੰਦਰ ਸਿੰਘ ਔਲਖ ਹੋਰਾਂ ਨੂੰ। ਇਸ ਪ੍ਰੋਗਰਾਮ ਦਾ ਆਲੇਖ ਸੀ ਕੁਲਵਿੰਦਰ ਸਿੰਘ ਚਾਨੀ ਹੋਰਾਂ ਦਾ। ਪ੍ਰੋਗਰਾਮ ਦੇ ਨਿਰਮਾਤਾ ਨਿਰਦੇਸ਼ਕ ਸ਼੍ਰੀ ਬਲਜੀਤ ਸ਼ਰਮਾ ਜੀ।

0: ਧੁੱਪ ਨਾਲ ਸੜ ਸਕਦੇ ਹਨ ਜਾਂ ਪੂਰੀ ਤਰ੍ਹਾਂ ਮੁਰਝਾ ਵੀ ਸਕਦੇ ਹਨ ਅਤੇ ਜਾਂ ਫਿਰ ਇਸ ਨੂੰ ਕਹਿ ਸਕਦੇ ਹਾਂ ਕਿ ਜ਼ਿਆਦਾ ਗਰਮੀ ਨਾਲ ਇਹ ਕੁਝ ਪੌਦੇ ਜਿਹੜੇ ਮਰ ਵੀ ਸਕਦੇ ਹਨ ਸੋ ਇਹਨਾਂ ਦਾ ਧਿਆਨ ਰੱਖਣਾ ਜ਼ਰੂਰੀ ਹੈ ਜਿਸ ਕਰਕੇ ਹਲਕੀ ਹਲਕੀ ਅਤੇ ਵਾਰ ਵਾਰ ਜਿਹੜੀ ਸਿੰਚਾਈ ਦੀ ਇਹਨਾਂ ਨੂੰ ਜ਼ਰੂਰਤ ਹੈ ਸੋ ਇਸ ਦੇ ਨਾਲ ਹੀ ਅੱਜ ਦੇ ਪ੍ਰੋਗਰਾਮ ਕਿਸਾਨ ਬਾਣੀ ਦਾ ਵੇਲਾ ਮੁੱਕਦਾ ਹੈ ਆਪਣੇ ਰੇਡੀਓ ਦੋਸਤ ਸੰਦੀਪ ਸ਼ੇਰਗਿੱਲ ਨੂੰ ਦਿਵਾ ਗਿਆ ਨਮਸਕਾਰ
1: ਪ੍ਰੋਗਰਾਮ ਕਿਸਾਨ ਬਾਣੀ ਦੇ ਪ੍ਰਯੋਜਕ ਸੀ ਖੇਤੀਬਾੜੀ ਸਹਿਕਾਰਤਾ ਅਤੇ ਕਿਸਾਨ ਭਲਾਈ ਮੰਤਰਾਲਾ ਭਾਰਤ ਸਰਕਾਰ

ਆਕਾਸ਼ਵਾਣੀ FM ਬਠਿੰਡਾ FM ਬੈਂਡ 101.1 ਮੈਗਾਹਰਟਜ਼ ਤੇ ਸਟੂਡੀਓ ਦੀ ਘੜੀ ਦੇ ਅਨੁਸਾਰ ਸ਼ਾਮ ਦੇ 5:30 ਤੇ 50 ਸਕਿੰਟ ਹੋ ਰਹੇ ਨੇ। ਹੁਣ ਪੇਸ਼ ਹੈ ਪ੍ਰੋਗਰਾਮ ਗੱਲਾਂ 'ਚੋਂ ਗੱਲ।

0: ਸਵਾਗਤ ਸਾਰੇ ਹੀ ਸਰੋਤਿਆਂ ਦਾ ਤੁਹਾਡੇ ਆਪਣੇ ਰੇਡੀਓ ਦੋਸਤ ਸੰਦੀਪ ਸ਼ੇਰਗਿੱਲ ਵੱਲੋਂ ਪ੍ਰੋਗਰਾਮ ਗੱਲਾਂ ਚੋਂ ਗੱਲ ਦੇ ਤਹਿਤ। ਸਰੋਤਿਆਂ ਨੂੰ ਦੱਸ ਦਈਏ ਕਿ ਅੱਜ ਦਿਨ ਹੈ ਜੀ ਵੀਰਵਾਰ, ਅਤੇ ਵੀਰਵਾਰ ਦੇ ਦਿਨ ਤੁਸੀਂ ਸੁਣਦੇ ਹੋ ਸਿਲਸਿਲਾ ਹੈਲੋ ਡਾਕਟਰ, ਅਤੇ ਅੱਜ ਦੇ ਇਸ ਸਿਲਸਿਲੇ ਦੇ ਤਹਿਤ ਤੁਸੀਂ ਸੁਣੋਗੇ, ਵਿਸ਼ਾ ਹੈ ਬੇ ਔਲਾਦ ਜੋੜਿਆਂ ਨੂੰ ਆਉਂਦੀਆਂ ਦਿੱਕਤਾਂ ਅਤੇ ਉਹਨਾਂ ਦਾ ਇਲਾਜ। ਇਸ ਵਿਸ਼ੇ 'ਤੇ ਜਾਣਕਾਰੀ ਦੇਣਗੇ ਡਾਕਟਰ ਮੋਨਿਕਾ ਗੁਪਤਾ ਜੀ ਅਤੇ ਮੁਲਾਕਾਤੀ ਰਹਿਣਗੇ ਮਨਦੀਪ ਰਜੌਰਾ। ਸੋ ਇਸ ਪ੍ਰੋਗਰਾਮ ਤੋਂ ਪਹਿਲਾਂ ਸੁਣਦੇ ਹਾਂ ਇੱਕ ਸੰਦੇਸ਼।
1: ਪੇਸ਼ ਹੈ ਸਭ ਕਾ ਫੇਵਰੇਟ
2: ਅਰਕ ਗੁਲਾਬ, ਅਰਕ ਕੇਵੜਾ, ਚੰਦਨ ਤੇਲ ਏਵਮ ਖਸ ਤੇਲ ਸੇ ਨਿਰਮਿਤ ਹਰਬਲ ਸ਼ਰਬਤ ਮੌਜ ਬਹਾਰ, ਤਨ ਮਨ ਕੋ ਤਾਜ਼ਾ ਕਰ ਜਾਏ।
3: ਸਰੋਤਿਓ, ਬਹੁਤ ਬਹੁਤ ਸਵਾਗਤ ਹੈ ਤੁਹਾਡਾ ਪ੍ਰੋਗਰਾਮ ਹੈਲੋ ਡਾਕਟਰ ਦੇ ਵਿੱਚ। ਮੈਂ ਹਾਂ ਮਨਦੀਪ ਰਜੌਰਾ। ਅੱਜ ਸਾਡੇ ਇਸ ਪ੍ਰੋਗਰਾਮ ਦੇ ਵਿੱਚ ਗੱਲਬਾਤ ਦਾ ਵਿਸ਼ਾ ਰੱਖਿਆ ਹੈ ਅਸੀਂ ਔਰਤਾਂ ਦੀਆਂ ਬਿਮਾਰੀਆਂ, ਕਾਰਨ, ਲੱਛਣ ਅਤੇ ਇਲਾਜ। ਇਹਨਾਂ ਸਾਰਿਆਂ ਦੇ ਉੱਤੇ ਸਾਨੂੰ ਜਾਣਕਾਰੀ ਦੇਣਗੇ ਡਾਕਟਰ ਮੋਨਿਕਾ ਗੁਪਤਾ, ਜੋ ਕਿ ਸ਼ਹਿਰ ਦੇ ਵਿੱਚ ਨਿੱਜੀ ਹਸਪਤਾਲ ਦੇ ਵਿੱਚ ਆਪਣੀਆਂ ਸੇਵਾਵਾਂ ਦੇ ਰਹੇ ਨੇ, MS ਗਾਇਨੀਕੋਲੋਜਿਸਟ ਨੇ। ਔਰ ਡਾਕਟਰ ਸਾਹਿਬ ਦੀ ਅਸੀਂ ਪੜ੍ਹਾਈ ਦੀ ਗੱਲ ਕਰੀਏ ਤਾਂ ਇਹਨਾਂ ਨੇ ਪੁਣੇ ਤੋਂ ਆਪਣੀ MS ਦੀ ਡਿਗਰੀ ਹਾਸਲ ਕੀਤੀ ਹੈ ਅਤੇ MBBS ਦੀ ਡਿਗਰੀ ਇਹਨਾਂ ਨੇ ਮੁੰਬਈ ਤੋਂ ਹਾਸਲ ਕੀਤੀ ਹੈ। 20 ਸਾਲਾਂ ਦਾ ਅੱਛਾ ਖਾਸਾ ਤਜਰਬਾ ਲੈ ਕੇ ਇਸ ਖਿੱਤੇ ਦੇ ਵਿੱਚ ਇਹ ਮਾਲਵਾ ਖਿੱਤੇ 'ਚ ਆਪਣੀਆਂ ਸੇਵਾਵਾਂ ਦੇ ਰਹੇ ਨੇ। ਫਰਟੀਲਿਟੀ ਐਕਸਪਰਟ ਨੇ, ਜਨਨ ਜੋ ਪ੍ਰਕਿਰਿਆ ਹੈ ਉਸ ਦੇ ਮਾਹਰ ਨੇ। ਤਾਂ ਅੱਜ ਇਹਨਾਂ ਦੇ ਨਾਲ ਗੱਲਬਾਤ ਇਸ ਵਿਸ਼ੇ ਦੇ ਉੱਤੇ ਵੀ ਰਹੇਗੀ ਕਿ ਔਰਤਾਂ ਨੂੰ ਕੰਸੀਵ ਕਰਨ ਦੇ ਵਿੱਚ, ਗਰਭ ਧਾਰਨ ਕਰਨ ਦੇ ਵਿੱਚ ਜੋ ਦਿੱਕਤ ਆਉਂਦੀ ਹੈ, ਨਾ ਸਿਰਫ ਔਰਤਾਂ ਨੂੰ ਬਲਕਿ ਕਪਲ ਦੇ ਰੂਪ ਦੇ ਵਿੱਚ ਇੱਕ ਜੋੜੇ ਨੂੰ ਜੋ ਦਿੱਕਤ ਆਉਂਦੀ ਹੈ, ਉਹ ਗੱਲਾਂ ਵੀ ਅਸੀਂ ਡਾਕਟਰ ਸਾਹਿਬ ਨਾਲ ਕਰਾਂਗੇ। ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ।
4: ਥੈਂਕ ਯੂ ਸੋ ਮਚ।
3: ਡਾਕਟਰ ਸਾਹਿਬ, ਔਰਤ ਨੂੰ ਵਰਦਾਨ ਮਿਲਿਆ ਹੈ ਕਿ ਉਹ ਇੱਕ ਨਵੀਂ ਜ਼ਿੰਦਗੀ ਦੁਨੀਆ ਤੇ ਲਿਆ ਸਕਦੀ ਹੈ, ਤੇ ਅਜਿਹੇ 'ਚ ਮਰਦ ਦਾ ਉਸ ਦੇ ਨਾਲ ਹੋਣਾ ਕੁਦਰਤੀ ਪ੍ਰਕਿਰਿਆ ਹੈ। ਇਹ ਇੱਕ ਜੋੜਾ ਜਿਹੜਾ ਹੈ ਨਵੀਂ ਲਾਈਫ ਨੂੰ ਦੁਨੀਆ 'ਤੇ ਲਿਆ ਕੇ ਅਤੇ ਦੁਨੀਆ ਦੇ ਵਿੱਚ ਆਪਣਾ ਯੋਗਦਾਨ ਪਾਉਂਦਾ ਹੈ, ਉਹ ਲਾਈਫ ਜਿਹੜੀ ਹੈ ਆਪਣਾ ਕੰਮ ਕਰਦੀ ਹੈ ਦੁਨੀਆ ਦੇ ਵਿੱਚ। ਪਰ ਇਸ ਪ੍ਰਕਿਰਿਆ ਦੇ ਵਿੱਚ ਕਈ ਵਾਰ ਦਿੱਕਤ ਆ ਜਾਂਦੀ ਹੈ। ਇੱਕ ਕਪਲ ਜਿਹੜਾ ਕਿ ਬੱਚਾ ਚਾਹ ਰਿਹਾ ਹੁੰਦਾ ਹੈ, ਉਹ ਕਾਫੀ ਸਾਲਾਂ ਤੱਕ ਬਹੁਤ ਸਾਰੀਆਂ ਕੋਸ਼ਿਸ਼ਾਂ ਕਰਦੇ ਆ, ਬਹੁਤ ਸਾਰਾ ਇਲਾਜ ਜਿਹੜਾ ਹੈ ਉਹ ਲੈਂਦੇ ਆ, ਉਹਨਾਂ ਨੂੰ ਇਹ ਸੁਭਾਗ ਪ੍ਰਾਪਤ ਨਹੀਂ ਹੁੰਦਾ। ਇਹਦੇ ਕੀ ਕਾਰਨ ਹੋ ਸਕਦੇ ਨੇ ਡਾਕਟਰ ਸਾਹਿਬ, ਅਤੇ ਇਹ ਪ੍ਰਕਿਰਿਆ ਜਿਹੜੀ ਹੈ ਉਹ ਕਿਸ ਤਰ੍ਹਾਂ ਦੀ ਪ੍ਰਕਿਰਿਆ ਹੈ? ਅੱਗੇ ਚੱਲ ਕੇ ਇਸ ਦਾ ਜੇਕਰ ਅਸੀਂ ਇਲਾਜ ਹਾਸਲ ਕਰਨਾ ਚਾਹੁੰਦੇ ਹਾਂ ਤਾਂ ਉਹਦੇ 'ਚ ਉਹ ਕੀ ਕਰ ਸਕਦੇ ਨੇ, ਆਪਸ਼ਨਸ ਕੀ ਹੈ ਫਿਰ ਅਜਿਹੇ ਜੋੜੇ ਕੋਲ?
4: ਹਾਂਜੀ, ਤੁਹਾਡੇ ਐਕਚੁਅਲੀ ਇੱਕ ਸਵਾਲ ਵਿੱਚ ਕਈ ਸਵਾਲ ਨੇ। ਜਿਵੇਂ ਤੁਸੀਂ ਸਟਾਰਟਿੰਗ ਵਿੱਚ ਹੀ ਕਿਹਾ ਕਿ ਜੋ ਬੱਚਾ ਹੋਣਾ ਹੈ, ਜੋ ਇੱਕ ਵਰਦਾਨ ਹੈ, ਉਹ ਇੱਕ ਕਪਲ ਨੂੰ ਮਿਲਦਾ ਹੈਗਾ। ਹਾਲਾਂਕਿ ਆਪਣਾ ਸਮਾਜ ਹਮੇਸ਼ਾ ਬਲੇਮ ਲੇਡੀ 'ਤੇ ਹੀ ਲਗਾਉਂਦਾ ਹੈ, ਬਟ ਇਹ ਬਹੁਤ ਸਮਝਣਾ ਜ਼ਰੂਰੀ ਹੈ ਕਿ ਜੋ ਹੈ ਪ੍ਰੈਗਨੈਂਸੀ ਹੈ ਉਹਦੇ ਵਿੱਚ ਜਿਹੜਾ ਸਪਰਮ ਅਤੇ ਓਵਮ, ਮਤਲਬ ਜਿਹੜਾ ਬੀਜ ਹੈ, ਹਸਬੈਂਡ ਅਤੇ ਵਾਈਫ ਦੋਨਾਂ ਦਾ ਹੀ ਚਾਹੀਦਾ ਹੈ। ਸਾਨੂੰ ਜਿਹੜੇ ਇਹਦੇ ਰੀਜ਼ਨਸ ਨੇ ਪ੍ਰੈਗਨੈਂਸੀ ਨਹੀਂ ਹੋਣ ਦੇ, ਤਾਂ ਰੀਜ਼ਨਸ ਦੋਨਾਂ ਵਿੱਚ ਹੀ ਹੁੰਦੇ ਹੈ, ਹਸਬੈਂਡ ਵਿੱਚ ਵੀ ਹੁੰਦੇ ਨੇ, ਵਾਈਫ ਵਿੱਚ ਵੀ ਹੁੰਦੇ ਨੇ। ਅਸੀਂ ਦੇਖਿਆ ਵੀ 40% ਰੀਜ਼ਨਸ ਹੁੰਦੇ ਵੀ ਹਸਬੈਂਡ ਦੇ ਵਿੱਚ ਪ੍ਰੋਬਲਮ ਹੈ, ਮਤਲਬ ਉਹਨਾਂ ਦੀ ਸਪਰਮ ਦੀ ਕੁਆਲਿਟੀ ਅੱਛੀ ਨਹੀਂ, ਉਹਨਾਂ ਦਾ ਕਾਊਂਟ ਪੂਅਰ ਹੈ, ਹੈ ਨਾ, ਉਹ ਦਿੱਕਤ ਆ ਰਹੀ ਹੈ, ਜਾਂ ਫਿਰ ਹਸਬੈਂਡ ਨੂੰ ਰਿਲੇਸ਼ਨ ਰੱਖਣ 'ਚ ਦਿੱਕਤ ਆ ਰਹੀ ਹੈ, ਜਿਸ ਦਾ ਬਹੁਤ ਵੱਡਾ ਨਸ਼ਾ ਰੀਜ਼ਨ ਹੈ ਅੱਜ ਕੱਲ੍ਹ ਨਸ਼ਾ, ਹੈ ਨਾ, ਉਹ ਬਹੁਤ ਹੀ ਵੱਡਾ ਰੀਜ਼ਨ ਹੈ। ਦੂਜੀ ਗੱਲ ਹੈ ਹੁਣ ਜਿਵੇਂ ਲੇਡੀ ਹੈ ਉਹਦੇ ਵਿੱਚ ਪ੍ਰੋਬਲਮ ਆ ਸਕਦੀ, ਉਹ ਵੀ

0: 50% ਕੇਸਿਸ ਵਿੱਚ ਲੇਡੀਜ਼ ਪ੍ਰੋਬਲਮਸ ਹੋ ਸਕਦੀ ਹੈ, ਉਹਦੇ ਚ ਰੀਜ਼ਨਸ ਕੀ ਹੈ, ਐਗ ਨਹੀਂ ਬਣ ਰਿਹਾ ਉਹਨਾਂ ਦਾ, ਜਾਂ ਉਹਨਾਂ ਦੀ ਟਿਊਬਸ ਵਿੱਚ ਪ੍ਰੋਬਲਮ ਹੈ ਰਹੀ ਹੈ, ਜਾਂ ਫਿਰ ਜਿਹੜੀ ਉਹਦੀ ਯੂਟਰਸ ਹੈ ਬੱਚੇਦਾਨੀ ਹੈ ਉਹਦੇ ਚ ਕੋਈ ਪ੍ਰੋਬਲਮ ਹੈਗੀ ਹੈ, ਤਾਂ ਫਿਰ ਇਹ ਫੈਕਟਰਸ ਹੋ ਜਾਂਦੇ ਲੇਡੀ ਵਿੱਚ। ਤੀਸਰਾ ਫੈਕਟਰ ਕੀ ਹੁੰਦਾ ਹੈ ਕਿ ਕੁਛ ਕਮੀਆਂ ਹਸਬੈਂਡ ਵਿੱਚ ਹੁੰਦੀਆਂ ਨੇ ਤੇ ਕੁਛ ਕਮੀਆਂ ਲੇਡੀ ਵਿੱਚ ਹੁੰਦੀਆਂ ਨੇ। ਜਦੋਂ ਇਹ ਦੋਨੋਂ ਕੰਬਾਈਨ ਹੋ ਜਾਂਦੇ ਫਿਰ ਉਹ ਦੋਨਾਂ ਦੇ ਐਜ਼ ਅ ਕਪਲ ਪ੍ਰੈਗਨੈਂਸੀ ਹੋਣ 'ਚ ਦਿੱਕਤ ਆ ਜਾਂਦੀ ਹੈ। ਚੌਥੇ ਕਪਲ ਸਾਡੇ ਕੋਲ ਇਸ ਤਰ੍ਹਾਂ ਦੇ ਵੀ ਹੈਗੇ 10% ਕਪਲ ਜਿਹਦੇ ਵਿੱਚ ਸਾਨੂੰ ਕੋਈ ਰੀਜ਼ਨ ਨਹੀਂ ਮਿਲਦਾ। ਇਟ ਮੀਨਸ ਕਿ ਲੇਡੀ ਦਾ ਐਗ ਪ੍ਰੋਪਰ ਬਣ ਰਿਹਾ, ਉਹਦੀ ਟਿਊਬਸ ਨੋਰਮਲ ਨੇ, ਬੱਚੇਦਾਨੀ ਵੀ ਨੋਰਮਲ ਹੈਗੀ ਹੈ, ਪੀਰੀਅਡਸ ਉਹਨੂੰ ਨੋਰਮਲ ਆ ਰਹੇ, ਜੋ ਹਸਬੈਂਡ ਹੈ ਉਹਦਾ ਸਪਰਮ ਕਾਊਂਟ ਠੀਕ ਹੈ, ਉਹਨੂੰ ਰਿਲੇਸ਼ਨ ਰੱਖਣ 'ਚ ਕੋਈ ਦਿੱਕਤ ਨਹੀਂ, ਫਿਰ ਵੀ ਪ੍ਰੈਗਨੈਂਸੀ ਨਹੀਂ ਹੋ ਰਹੀ। ਤੋ 10% ਕਪਲਸ ਹੈ, ਇਹ ਇਸ ਤਰ੍ਹਾਂ ਦੀ ਪੋਪੂਲੇਸ਼ਨ ਨਹੀਂ, ਆਪਾਂ ਕਹੀਏ ਵੀ ਮਤਲਬ ਉਹ ਸਾਡੇ ਕੋਲ ਡੇਲੀ ਓਪੀਡੀ ਜਾਂਦੇ ਆ, ਤਾਂ ਉਹਨਾਂ ਦੇ ਵਿੱਚ ਵੀ ਸਾਨੂੰ ਟ੍ਰੀਟਮੈਂਟ ਦੇਣਾ ਪੈਂਦਾ। ਤੋ ਵੀ ਹੈਵ ਟੂ ਸੀ ਕਿ ਕਿੰਨੀ ਦੇਰ ਤੋਂ ਵਿਵਾਹਿਤ ਜੋੜਾ ਮੈਰਿਡ ਹੈ, ਇੱਕ ਸਾਲ ਹੋਇਆ, ਕਿੰਨੀ ਦੇਰ ਤੋਂ ਉਹਨਾਂ ਨੇ ਕੌਂਟਰਾਸੈਪਸ਼ਨ ਮਤਲਬ ਪ੍ਰੈਗਨੈਂਸੀ ਨਹੀਂ ਹੋਣ ਲਈ ਉਹਨਾਂ ਨੇ ਕੋਈ ਉਪਾਅ ਵਰਤਿਆ ਨਹੀਂ ਵਰਤਿਆ, ਕਿਉਂਕਿ ਰੀਜ਼ਨਸ ਡਿਪੈਂਡ ਔਨ ਦੈਟ। ਕਈ ਵਾਰੀ ਹੁੰਦਾ ਹੈ ਕਿ ਜਿਹੜਾ ਕਪਲ ਹੈ ਆਪਣੇ ਪੇਰੈਂਟਸ ਨਾਲ ਆ ਰਿਹਾ, ਆਪਣੇ ਇਨਲੋਜ਼ ਨਾਲ ਆ ਰਿਹਾ, ਬਹੁਤ ਵਾਰ ਹੁੰਦਾ ਕਿ ਪੇਰੈਂਟ ਬਾਅਦ 'ਚ ਸਾਨੂੰ ਕਪਲ ਦੱਸਦੇ ਵੀ ਅਸੀਂ ਤਾਂ ਹਜੇ ਪ੍ਰੈਗਨੈਂਸੀ 'ਤੇ ਚਾਹਵਾਨ ਹੀ ਨਹੀਂ, ਸਾਡੇ ਪੇਰੈਂਟਸ ਸਾਡੇ ਮਗਰ ਪਏ ਹੋਏ ਆ। ਤਾਂ ਇਹ ਵੀ ਇੱਕ ਬਹੁਤ ਬੜਾ ਫੈਕਟਰ ਹੈ। ਮੇਰੇ ਕੋਲ ਮਤਲਬ ਪੜ੍ਹੇ ਲਿਖੇ ਕਪਲਸ ਆਉਂਦੇ ਨੇ ਜਿਹੜੇ ਕਰੀਅਰ ਓਰੀਐਂਟਡ ਨੇ, ਉਹ ਕਹਿੰਦੇ ਵੀ ਅਸੀਂ ਹਜੇ ਪ੍ਰੈਗਨੈਂਸੀ ਨਹੀਂ ਲੈਣੀ। ਬਟ ਥੋੜ੍ਹਾ ਜਿਹਾ ਕਿਤੇ ਪੇਰੈਂਟਸ ਵੀ ਗਲਤ ਨਹੀਂ, ਕਿਉਂਕਿ ਇੱਕ ਬਾਇਓਲੋਜੀਕਲ ਕਲੋਕ ਹੁੰਦਾ, ਕਰੀਅਰ ਵੀ ਇੱਕ ਜ਼ਰੂਰੀ ਚੀਜ਼ ਹੈ। ਦੇਖੋ ਤੁਸੀਂ ਫਾਈਨੈਂਸ਼ਲੀ ਨਹੀਂ ਇੰਡੀਪੈਂਡੈਂਟ, ਤੁਸੀਂ ਬੱਚੇ ਨੂੰ ਪਾਲਣਾ ਵੀ ਇੱਕ ਬਹੁਤ ਵੱਡੀ ਗੱਲ ਹੈ, ਇਟ ਇਜ਼ ਅ ਲਗਜ਼ਰੀ। ਬੱਚਾ ਹੋਣਾ ਸੋਸਾਇਟੀ ਵਿੱਚ ਜ਼ਰੂਰੀ ਹੈ, ਬਟ ਤੁਸੀਂ ਐਜ਼ ਅ ਕਪਲ ਜੇ ਤੁਸੀਂ ਦੇਖੋ, ਹਰ ਇੱਕ ਕਪਲ ਸਮਝਦਾ ਵੀ ਇੱਕ ਹੋਣਾ ਲਗਜ਼ਰੀ ਹੈ, ਉਹਦੇ ਵੀ ਆ ਖਰਚੇ ਨੇ, ਉਹਨੂੰ ਪਾਲਣਾ, ਉਹਨੂੰ ਰਿਸਪੋਂਸੀਬਿਲਿਟੀ, ਹੋ ਸਕਦਾ ਪੈਸਾ ਤੁਹਾਡੇ ਕੋਲ ਹੋਵੇ, ਤੁਹਾਡੇ ਕੋਲ ਟਾਈਮ ਨਹੀਂ ਹੈ, ਹਨਾ। ਤਾਂ ਲਗਜ਼ਰੀ ਨੂੰ ਜੇ ਤੁਸੀਂ ਚਾਹੁੰਦੇ ਹੋ ਉਹਦੇ ਵਾਸਤੇ ਤੁਸੀਂ ਟਾਈਮ ਕਰ ਰਹੇ ਹੋ, ਬਟ ਤੁਸੀਂ ਇਹ ਵੀ ਦੇਖਣਾ ਵੀ ਤੁਹਾਡਾ ਇੱਕ ਬਾਇਓਲੋਜੀਕਲ ਕਲੋਕ ਵੀ ਹੈ ਜਿਹਨੂੰ ਦੇਖਦੇ ਹੋਏ ਤੁਸੀਂ ਆਪਣੀ ਕਰੀਅਰ ਤੇ ਪ੍ਰੈਗਨੈਂਸੀ ਤੇ ਫੈਮਿਲੀ। ਜਿਵੇਂ ਕੁਛ ਕਪਲਸ ਨੇ ਉਹ ਕਹਿੰਦੇ ਅਸੀਂ ਇੱਕ ਬੱਚਾ ਚਾਹੁੰਦੇ ਹਾਂ, ਕੁਛ ਕਹਿੰਦੇ ਅਸੀਂ ਦੋ ਚਾਹੁੰਦੇ ਹਾਂ, ਕੁਛ ਪਹਿਲਾਂ ਇੱਕ ਕਹਿੰਦੇ, ਬਾਅਦ 7-8 ਸਾਲ ਸ਼ਾਦੀ ਤੋਂ ਬਾਅਦ ਉਹਨਾਂ ਨੂੰ ਰਿਲਾਈਜ਼ ਹੁੰਦਾ ਨਹੀਂ ਅਸੀਂ ਤਾਂ ਦੂਜਾ ਵੀ ਚਾਹੁੰਦੇ ਹਾਂ ਜਦੋਂ ਉਹਨਾਂ ਨੂੰ ਬੱਚਾ ਚਾਹੁੰਦਾ। ਤਾਂ ਟ੍ਰੀਟਮੈਂਟ ਵਿਲ ਡਿਪੈਂਡ ਕਿਸ ਸਟੇਜ ਤੇ ਪ੍ਰੋਬਲਮ ਹੈ, ਲੇਡੀ ਵਿੱਚ ਹੈ, ਹਸਬੈਂਡ ਵਿੱਚ ਹੈ, ਦੋਨਾਂ ਵਿੱਚ ਹੈ, ਜਾਂ ਫਿਰ ਕੋਈ ਹੋਰ ਫੈਕਟਰਸ ਨੇ ਜਿਸ ਕਰਕੇ ਪ੍ਰੈਗਨੈਂਸੀ ਨਹੀਂ ਹੋ ਰਹੀ। ਕਦੇ ਕਦੇ ਇਹ ਵੀ ਹੁੰਦਾ ਵੀ ਕਪਲ ਇਜ਼ ਨੋਟ ਹੈਪੀ, ਜਿਵੇਂ ਹਸਬੈਂਡ ਇਜ਼ ਨੋਟ ਹੈਪੀ ਵਿਦ ਹਿਜ਼ ਵਾਈਫ, ਜਾਂ ਦ ਵਾਈਫ ਇਜ਼ ਨੋਟ ਹੈਪੀ ਵਿਦ ਦ ਹਸਬੈਂਡ, ਤਾਂ ਫਿਰ ਉੱਥੇ ਵੀ ਜ਼ਬਰਦਸਤੀ ਬੱਚਾ ਲੈਣ ਦਾ ਤਾਂ ਕੋਈ ਫਾਇਦਾ ਨਹੀਂ ਹੈ। ਮਤਲਬ ਇਹ ਗੱਲਾਂ ਵੀ ਸਮਝਣੀਆਂ ਜ਼ਰੂਰੀ ਨੇ।
1: ਜਦੋਂ ਤੱਕ ਪਰਿਵਾਰਕ ਮਾਹੌਲ ਸਹੀ ਨਹੀਂ ਹੈ, ਜਾਂ ਤੁਹਾਡਾ ਜੋ ਦੰਪਤਿਆ ਰਿਸ਼ਤਾ ਹੈ ਨਾ, ਵਿਵਾਹਿਕ ਜੀਵਨ ਹੈ, ਜੇਕਰ ਉਹ ਸਹੀ ਨਹੀਂ ਹੈ ਤਾਂ ਉਸ ਦਾ ਵੀ ਸਟ੍ਰੈਸ ਦਾ ਤੁਸੀਂ ਕਹਿੰਦੇ ਹੋ ਕਿ ਕਾਰਨ ਬਣ ਜਾਂਦਾ ਹੈ। ਡਾਕਟਰ ਸਾਹਿਬ, ਅਸੀਂ ਜੋ ਬੱਚਾ ਪਲੈਨ ਕਰਨਾ ਹੈ, ਤੇ ਤੁਸੀਂ ਬਾਇਓਲੋਜੀਕਲ ਕਲੋਕ ਦੀ ਹਮੇਸ਼ਾ ਗੱਲ ਕਰ ਰਹੇ ਹੋ ਇਸ ਦੇ ਵਿੱਚ, ਤੇ ਇਹ ਕਲੋਕ ਹੈ ਕੀ, ਸਾਨੂੰ ਦੱਸੋ ਕਦੋਂ ਅਸੀਂ ਵਿਆਹ ਕਰਾਉਣਾ ਹੈ, ਉਸ ਕਲੋਕ ਦੇ ਮੁਤਾਬਕ ਕਦੋਂ ਫਿਰ ਪਹਿਲਾ ਬੱਚਾ ਜਿਹੜਾ ਹੈ ਸਹੀ ਉਮਰ ਰਹੇਗੀ ਉਸਦੀ, ਕਦੋਂ ਦੂਜੇ ਬੱਚੇ ਦੀ ਸਹੀ ਉਮਰ ਰਹਿੰਦੀ ਹੈ ਲੈਣ ਦੀ, ਤੇ ਤੀਜੇ ਬੱਚੇ ਬਾਰੇ ਅੱਜ ਕੱਲ੍ਹ ਲੋਕ ਬਹੁਤ ਘੱਟ ਸੋਚਦੇ ਨੇ।
0: ਬਹੁਤ ਅੱਛੀ ਗੱਲ ਹੈ, ਪੋਪੂਲੇਸ਼ਨ ਐਕਸਪਲੋਜਨ ਨੂੰ ਦੇਖਦੇ ਹੋਏ ਤਾਂ ਆਪਾਂ ਉਹ ਗੱਲ ਹੀ ਨਹੀਂ ਕਰਨਾ ਚਾਹੁੰਦੇ। 1 child ਜਾਂ 2 child ਇਜ਼ ਅ ਵੈਰੀ ਹੈਪੀ ਫੈਮਿਲੀ। ਬਾਕੀ ਜਿਹੜਾ ਤੁਸੀਂ ਬਾਇਓਲੋਜੀਕਲ ਕਲੋਕ ਬਾਰੇ ਕਹਿ ਰਹੇ ਹੋ, ਤਾਂ ਦੇਖੋ ਆਪਾਂ ਸਭ ਨੂੰ ਪਤਾ ਹੈ ਲੀਗਲ ਏਜ ਇੰਡੀਆ ਵਿੱਚ 18 ਸਾਲ ਹੈ ਲੜਕੀ ਲਈ, ਠੀਕ ਹੈ। ਤਾਂ ਉਹ ਲੀਗਲ ਏਜ ਵਿੱਚ ਹਜੇ ਵੀ ਇਹ ਹੈ ਕਿ 21 ਈਅਰਸ ਦੀ ਏਜ ਤੱਕ ਜੋ ਵੀ ਹੈ ਲੇਡੀ ਦੀ ਬੋਡੀ, ਬੇਬੀ ਨੂੰ ਰੀਪ੍ਰੋਡਿਊਸ ਕਰਕੇ ਉਹਨੂੰ ਪੈਦਾ ਕਰਨ ਲਈ, ਬਰਥ ਦੇਣ ਲਈ, ਹਜੇ ਵੀ ਉਹਦਾ ਸਰੀਰ ਨਹੀਂ ਤਿਆਰ ਹੁੰਦਾ। ਤੋ ਐਟਲੀਸਟ ਟਿਲ 21 ਈਅਰਸ ਏਜ ਸ਼ੀ ਸ਼ੁਡ ਵੇਟ, ਫਸਟ ਜਿਹੜਾ ਆਪਾਂ ਲੋਅਸਟ ਲਿਮਿਟ ਜੋ ਅਸੀਂ ਕਹਿੰਦੇ ਹਾਂ। ਦੂਸਰਾ ਜਿਹੜਾ ਹੈ, ਇਹ ਨੈਚੁਰਲ ਹੈ ਕਿ ਜਿਹੜੇ ਲੇਡੀ ਦੇ ਐਗ ਹੈ ਵਿਦ ਟਾਈਮ ਉਹਨਾਂ ਨੇ ਘੱਟਦੇ ਜਾਣਾ, ਜਿਹੜਾ ਉਹਦਾ ਪੂਲ ਹੁੰਦਾ ਹੈਗਾ ਉਹ ਵਿਦ ਟਾਈਮ ਘੱਟਦਾ ਜਾਂਦਾ। ਤਾਂ ਉਹ ਅਸੀਂ ਕਹਿੰਦੇ ਹਾਂ ਵੀ 35 ਦੀ ਏਜ ਤੱਕ ਤਾਂ ਜਾ ਕੇ ਬਹੁਤ ਹੀ ਘੱਟ ਜਾਂਦਾ। ਇਹਦਾ ਮਤਲਬ ਇਹ ਨਹੀਂ ਹੈ ਕਿ 40 ਤੋਂ ਬਾਅਦ ਕਿਸੇ ਨੂੰ ਪ੍ਰੈਗਨੈਂਸੀ ਨਹੀਂ ਹੁੰਦੀ, 42 ਤੋਂ ਬਾਅਦ ਨਹੀਂ ਹੁੰਦੀ, ਜਾਂ ਕਈ ਪੇਸ਼ੈਂਟ ਸਾਡੇ ਕੋਲ 45 ਦੀ ਏਜ ਵਿੱਚ ਵੀ ਆਇਆ ਜਿਨ੍ਹਾਂ ਦੀ ਪ੍ਰੈਗਨੈਂਸੀ ਹੋਈ ਹੈ। ਬਟ ਜੋ ਇਨ ਜਨਰਲ ਆਪਾਂ ਦੇਖਦੇ ਹਾਂ ਕਿ ਜਿਹੜਾ ਤੁਹਾਡਾ ਬਾਇਓਲੋਜੀਕਲ ਕਲੋਕ ਹੈ 21 to 35, ਦੈਟ ਇਜ਼ ਦ ਬੈਸਟ ਏਜ ਜੇ ਤੁਸੀਂ ਪ੍ਰੈਗਨੈਂਸੀ ਚਾਹੁੰਦੇ ਹੋ। ਉਹਦੇ ਵਿੱਚ ਤੁਹਾਡੀ ਫਸਟ ਜਾਂ ਸੈਕਿੰਡ ਪ੍ਰੈਗਨੈਂਸੀ ਪਲਾਨ ਹੋ ਜਾਣੀ ਚਾਹੀਦੀ, ਕਿਉਂਕਿ ਪ੍ਰੈਗਨੈਂਸੀ ਵੀ ਇੱਕ ਲੇਡੀ ਲਈ, ਉਹਦੇ ਬੋਡੀ ਲਈ ਇੱਕ ਚੈਲੰਜ ਹੈ, ਹਨਾ। ਬਹੁਤ ਚੇਂਜਸ ਆਉਂਦੇ ਨੇ, ਤਾਂ ਫਿਰ ਸਮੂਥ ਪ੍ਰੈਗਨੈਂਸੀ ਹੋਵੇ, ਉਹਦੇ 'ਚ ਕੰਪਲੀਕੇਸ਼ਨਸ ਨਾ ਆਉਣ। ਸਿਰਫ ਪ੍ਰੈਗਨੈਂਟ ਹੋਣਾ ਤਾਂ ਉਹ ਨਹੀਂ ਹੈ, ਆਪਾਂ ਇੱਕ ਹੈਲਦੀ ਮਦਰ ਵੀ ਚਾਹੁੰਦੇ ਹਾਂ ਅਤੇ ਹੈਲਦੀ ਬੇਬੀ ਵੀ ਚਾਹੁੰਦੇ ਹਾਂ। ਤਾਂ ਬਾਇਓਲੋਜੀਕਲ ਕਲੋਕ ਦੇ ਹਿਸਾਬ ਨਾਲ ਤੁਹਾਡੇ ਦੋਨੋਂ ਪ੍ਰੈਗਨੈਂਸੀਜ਼, ਇਫ ਯੂ ਵਾਂਟ ਟੂ ਪਲਾਨ, ਇਟ ਸ਼ੁੱਡ ਬੀ ਬਿਟਵੀਨ 21 to 35 ਈਅਰਸ ਆਫ ਏਜ। ਤਾਂ ਬੈਸਟ ਇਹ ਹੈ ਕਿ ਬਿਫੋਰ 31 ਬੇਬੀ ਪਲਾਨ ਕਰ ਲਓ। ਜਿਸ ਤਰ੍ਹਾਂ ਦਾ ਅੱਜ ਕੱਲ੍ਹ ਕਰੀਅਰ ਓਰੀਐਂਟਡ ਬੱਚੇ ਹੈਗੇ ਨੇ, ਉਹਨਾਂ ਨੂੰ ਅਸੀਂ ਇਹੀ ਐਡਵਾਈਸ ਕਵਾਂਗੇ ਕਿ ਲੈਸ ਦੈਨ 30 ਤੁਸੀਂ ਆਪਣਾ ਫਸਟ ਬੇਬੀ ਦਾ ਜ਼ਰੂਰ ਪਲਾਨ ਕਰ।
1: ਡਾਕਟਰ ਸਾਹਿਬ, ਤੁਸੀਂ ਦੱਸਿਆ ਕਿ ਬਹੁਤ ਸਾਰੇ ਕਪਲ ਜੋ ਤੁਹਾਡੇ ਕੋਲ ਆਉਂਦੇ ਆ, ਜੋੜੇ ਤੁਹਾਡੇ ਕੋਲ ਆਉਂਦੇ ਆ, ਤਾਂ ਉਹ ਇੱਕ ਉਮਰ ਸੀਮਾ ਤੱਕ ਬੱਚਾ ਨਹੀਂ ਚਾਹੁੰਦੇ, ਵਿਆਹ ਤੋਂ ਬਾਅਦ ਮੰਨ ਲਓ ਕਿ 1 ਸਾਲ ਜਾਂ 2 ਸਾਲ ਉਹ ਬੱਚਾ ਨਹੀਂ ਚਾਹੁੰਦੇ, ਤਾਂ ਉਹ ਗਰਭ ਨਾ ਠਹਿਰਨ ਦੇ ਕੁਝ ਸਾਧਨ ਜਿਹੜੇ ਆ ਉਹ ਵਰਤਦੇ ਨੇ।

0: ਕੀਤੇ ਜਾ ਸਕਦੇ ਹੈ, ਕਦੋਂ ਤੱਕ ਇੰਤਜ਼ਾਰ ਕੀਤਾ ਜਾ ਸਕਦਾ ਹੈ ਅਤੇ ਇੰਤਜ਼ਾਰ ਇਹ ਕਰਨਾ ਕਦੋਂ ਤੱਕ ਚਾਹੀਦਾ ਹੈ ਅਸੀਂ ਇਹ ਵੀ ਸਮਝਦੇ ਹਾਂ, ਕਿਉਂਕਿ ਫਿਰ ਇਹ ਨਾ ਹੋਵੇ ਕਿਤੇ ਬਹੁਤ ਜ਼ਿਆਦਾ ਦੇਰ ਹੋ ਜੇ ਅਤੇ ਬੱਚੇ ਹੋਣ 'ਚ ਕੰਸੀਵ ਕਰਨ 'ਚ ਫਿਰ ਦਿੱਕਤ ਆਵੇ ਜੋੜੇ ਨੂੰ।
1: ਦੇਖੋ ਕੰਟਰਾਸੈਪਸ਼ਨ ਕਪਲ ਦਾ ਆਪਣਾ ਪਰਸਨਲ ਚੋਇਸ ਹੈ, ਜਦੋਂ ਤੱਕ ਉਹ ਦੋਨੋਂ ਹਸਬੈਂਡ ਵਾਈਫ ਰੈਡੀ ਨਹੀਂ ਹੈ ਬੱਚਾ ਲੈਣ ਲਈ ਤੁਸੀਂ ਕੰਟਰਾਸੈਪਸ਼ਨ ਯੂਜ਼ ਕਰ ਸਕਦੇ ਹੋ। ਇਹਦੇ ਵਿੱਚ ਇਹ ਨਹੀਂ ਹੈ ਵੀ ਕੋਈ ਸੀਮਾ ਨਹੀਂ ਹੈ।
0: ਸਾਈਡ ਇਫੈਕਟ ਦੀ ਗੱਲ,
1: ਸਾਈਡ ਇਫੈਕਟ ਦੀ ਵੀ ਗੱਲ ਤੁਹਾਨੂੰ ਇਹੀ ਸਮਝਾ ਰਹੀ ਹਾਂ। ਦੇਖੋ ਕੋਈ ਵੀ ਚੀਜ਼ ਹੈ ਬਿਨਾਂ ਸਾਈਡ ਇਫੈਕਟ ਤੋਂ ਨਹੀਂ ਹੈ। ਇੱਕ ਸਿੰਪਲ ਜੀ ਚੀਜ਼ ਹੈ ਜਿਵੇਂ ਕੌਂਡਮ ਹੈ, ਉਹਨੂੰ ਯੂਜ਼ ਕਰਨਾ ਪਏਗਾ ਡੂਰਿੰਗ ਇੰਟਰਕੋਰਸ। ਜੇ ਉਹ ਨਹੀਂ ਅਵੇਲੇਬਲ, ਉਹ ਇੱਕ ਤਰ੍ਹਾਂ ਦਾ ਉਹਦਾ ਸਾਈਡ ਇਫੈਕਟ ਹੋ ਗਿਆ ਵੀ ਤੁਹਾਡੇ ਕੋਲ ਨਹੀਂ ਸੀ, ਤੁਸੀਂ ਨਹੀਂ ਯੂਜ਼ ਕੀਤਾ ਤਾਂ ਤੁਹਾਡੀ ਪ੍ਰੈਗਨੈਂਸੀ ਹੋ ਗਈ, ਤਾਂ ਉਹਨੂੰ ਆਪਾਂ ਸਾਈਡ ਇਫੈਕਟ ਕਿਵੇਂ ਕਹਿ ਸਕਦੇ ਹਾਂ? ਉਹ ਤਾਂ ਆਪਣੀ ਗਲਤੀ ਹੈ, ਠੀਕ ਹੈ। ਬਾਕੀ ਜੋ ਇਹਦਾ ਫਾਇਦਾ ਹੈ ਉਹ ਦੇਖੋ ਵੀ ਤੁਹਾਨੂੰ ਪ੍ਰੈਗਨੈਂਸੀ ਤੋਂ ਬਚਾ ਰਿਹਾ, ਤੁਹਾਨੂੰ ਅਣਚਾਹੀ ਇਨਫੈਕਸ਼ਨ ਜਿਵੇਂ ਸਭ ਤੋਂ ਵੱਡੀ ਤਾਂ HIV ਹੈਗੀ ਜਿਹੜੀ ਸੈਕਸ਼ੂਅਲੀ ਟ੍ਰਾਂਸਮਿਟਡ ਪ੍ਰੋਬਲਮਸ ਨੇ, ਉਹ ਤੋਂ ਬਚਾ ਰਿਹਾ, ਤਾਂ ਆਪਾਂ ਉਹਦੇ ਫਾਇਦੇ ਦੇਖਣੇ ਆ। ਐਜ਼ ਅ ਕਪਲ ਜੋ ਵੀ ਮੈਰਿਡ ਨੇ ਜਾਂ ਕੁਛ ਅਨਮੈਰਿਡ ਲੋਕ ਨੇ ਜੋ ਸੈਕਸ਼ੂਅਲੀ ਐਕਟਿਵ ਨੇ, ਉਹਨਾਂ ਨੂੰ ਜੇ ਪ੍ਰੈਗਨੈਂਸੀ ਨਹੀਂ ਚਾਹੁੰਦੇ ਤਾਂ ਉਹ ਜਦੋਂ ਯੂਜ਼ ਕਰਨਾ ਤਾਂ ਕੰਟਰਾਸੈਪਸ਼ਨ ਇਜ਼ ਸੇਫੈਸਟ ਮੈਥਡ। ਸਾਈਡ ਇਫੈਕਟਸ ਆਪਾਂ ਉਦੋਂ ਦੇਖਦੇ ਹਾਂ ਵੀ ਜਦੋਂ ਆਪਾਂ ਡਿਸਾਈਡ ਕਰਨਾ ਵੀ ਮੇਰੇ ਲਈ ਬੈਸਟ ਕੀ ਹੈ, ਕਿ ਮੈਂ ਬੈਰੀਅਰ ਜਿਵੇਂ ਕਿ ਕੌਂਡਮ ਨਿਰੋਧ ਇਸਤੇਮਾਲ ਕਰਾਂ, ਜਾਂ ਮੈਂ ਕੋਪਰਟੀ ਵੱਲ ਜਾਵਾਂ, ਜਾਂ ਮੈਂ ਗਰਭ ਨਿਰੋਧਕ ਗੋਲੀਆਂ ਵੱਲ ਜਾਵਾਂ, ਜਾਂ ਅੱਜ ਕੱਲ੍ਹ ਜਿਵੇਂ ਸਾਡੇ ਕੋਲ ਇੰਪਲਾਂਟ ਹੀ ਹੈ, ਠੀਕ ਹੈ। ਬਾਕੀ ਜੋ ਇਹਦਾ ਫਾਇਦਾ ਹੈ ਉਹ ਦੇਖੋ ਵੀ ਤੁਹਾਨੂੰ ਪ੍ਰੈਗਨੈਂਸੀ ਤੋਂ ਬਚਾ ਰਿਹਾ, ਤੁਹਾਨੂੰ ਅਣਚਾਹੀ ਇਨਫੈਕਸ਼ਨ ਜਿਵੇਂ ਸਭ ਤੋਂ ਵੱਡੀ ਤਾਂ HIV ਹੈਗੀ ਜਿਹੜੀ ਸੈਕਸ਼ੂਅਲੀ ਟ੍ਰਾਂਸਮਿਟਡ ਪ੍ਰੋਬਲਮਸ ਨੇ, ਉਹ ਤੋਂ ਬਚਾ ਰਿਹਾ, ਤਾਂ ਆਪਾਂ ਉਹਦੇ ਫਾਇਦੇ ਦੇਖਣੇ ਆ। ਐਜ਼ ਅ ਕਪਲ ਜੋ ਵੀ ਮੈਰਿਡ ਨੇ ਜਾਂ ਕੁਛ ਅਨਮੈਰਿਡ ਲੋਕ ਨੇ ਜੋ ਸੈਕਸ਼ੂਅਲੀ ਐਕਟਿਵ ਨੇ, ਉਹਨਾਂ ਨੂੰ ਜੇ ਪ੍ਰੈਗਨੈਂਸੀ ਨਹੀਂ ਚਾਹੁੰਦੇ ਤਾਂ ਉਹ ਜਦੋਂ ਯੂਜ਼ ਕਰਨਾ ਤਾਂ ਕੰਟਰਾਸੈਪਸ਼ਨ ਇਜ਼ ਸੇਫੈਸਟ ਮੈਥਡ। ਸਾਈਡ ਇਫੈਕਟਸ ਆਪਾਂ ਉਦੋਂ ਦੇਖਦੇ ਹਾਂ ਵੀ ਜਦੋਂ ਆਪਾਂ ਡਿਸਾਈਡ ਕਰਨਾ ਵੀ ਮੇਰੇ ਲਈ ਬੈਸਟ ਕੀ ਹੈ, ਕਿ ਮੈਂ ਬੈਰੀਅਰ ਜਿਵੇਂ ਕਿ ਕੌਂਡਮ ਨਿਰੋਧ ਇਸਤੇਮਾਲ ਕਰਾਂ, ਜਾਂ ਮੈਂ ਕੋਪਰਟੀ ਵੱਲ ਜਾਵਾਂ, ਜਾਂ ਮੈਂ ਗਰਭ ਨਿਰੋਧਕ ਗੋਲੀਆਂ ਵੱਲ ਜਾਵਾਂ, ਜਾਂ ਅੱਜ ਕੱਲ੍ਹ ਜਿਵੇਂ ਸਾਡੇ ਕੋਲ ਇੰਪਲਾਂਟਸ ਆਉਂਦੇ ਨੇ ਉਹ ਯੂਜ਼ ਕਰਾਂ, ਉਹ ਸਾਡੇ ਕੋਲ ਇੱਕ ਤਰ੍ਹਾਂ ਦੀ ਨਾ ਅਸੀਂ ਕਹਿੰਦੇ ਬਾਸਕਿਟ ਹੁੰਦੀ ਹੈ ਵੀ ਅਸੀਂ ਕਿਹੜੀਆਂ ਕਿਹੜੀਆਂ ਚੀਜ਼ਾਂ ਕਪਲਸ ਨੂੰ ਦੇ ਸਕਦੇ ਹਾਂ, ਤੇ ਜਿੰਨਾ ਚਿਰ ਤੁਸੀਂ ਪ੍ਰੈਗਨੈਂਸੀ ਨਹੀਂ ਚਾਹੁੰਦੇ ਉਹ ਤੁਸੀਂ ਯੂਜ਼ ਕਰੋ। ਪਰਮਾਨੈਂਟ ਮੈਥਡ ਹੁੰਦੇ ਵੀ ਜਿਵੇਂ ਆਪਾਂ ਕਹਿ ਦਿੰਦੇ ਵੀ ਅਸੀਂ ਤਾਂ ਟਿਊਬਾਂ ਬੰਦ ਕਰਾਤੀਆਂ, ਉਹ ਲੇਡੀ ਦਾ ਆਪਰੇਸ਼ਨ ਕਰਾਤਾ, ਜਾਂ ਹਸਬੈਂਡ ਨੇ ਆਪਰੇਸ਼ਨ ਕਰਾ ਲਿਆ ਵੀ ਉਹਨੇ ਵੈਜ਼ੈਕਟਮੀ ਕਰਾਤੀ, ਉਹਨੇ ਆਪਦੀ ਟਿਊਬਾਂ ਦਾ ਉਹਨੇ ਆਪਰੇਸ਼ਨ ਕਰਾ ਲਿਆ, ਤੇ ਉਹ ਨਸਬੰਦੀ ਦਾ ਆਪਰੇਸ਼ਨ ਕਰਾ ਲਿਆ। ਜਦੋਂ ਆਪਾਂ ਇਹ ਆਪਰੇਸ਼ਨ ਕਰਾ ਲੈਣੇ ਪਰਮਾਨੈਂਟ ਹੁੰਦੇ ਆ, ਇਹ ਵੀ ਖੁੱਲ ਸਕਦੇ ਆ ਬਟ ਇੱਕ ਤਰ੍ਹਾਂ ਦੇ ਪਰਮਾਨੈਂਟ ਵੀ, ਹੁਣ ਇਹਨਾਂ ਦੇ ਬੱਚਾ ਨਹੀਂ ਹੋਏਗਾ, ਠੀਕ ਹੈ ਨਾ। ਤਾਂ ਜੋ ਵੀ ਮੈਥਡਸ ਨੇ ਉਹ ਤੁਸੀਂ ਐਜ਼ ਅ ਕਪਲ ਤੁਸੀਂ ਡਿਸਾਈਡ ਕਰਦੇ ਹੋ ਵੀ ਤੁਸੀਂ ਕੀ ਚਾਹੁੰਦੇ ਹੋ। ਇਹ ਹੈ ਵੀ ਤੁਸੀਂ ਜਿਵੇਂ ਬਰਥ ਕੰਟਰੋਲ ਪਿਲਸ ਹੈ ਉਹ ਇੰਨੀਆਂ ਸੇਫ ਨੇ ਜਿਹੜੀਆਂ ਅੱਜ ਕੱਲ੍ਹ ਆਈਆਂ ਹੋਈਆਂ, ਆਲਮੋਸਟ 20 ਈਅਰਸ ਤੱਕ ਲੇਡੀ ਲੈ ਸਕਦੀ ਹੈ। ਬਟ ਅਫਕੋਰਸ ਤੁਸੀਂ ਆਫਟਰ ਅ ਪਰਟੀਕੁਲਰ ਟਾਈਮ ਤੁਸੀਂ ਡਾਕਟਰ ਕੋਲ ਜਾਓ, ਸ਼ੁਰੂ ਕਰਨ ਤੋਂ ਪਹਿਲਾਂ ਗਾਇਨਕੋਲੋਜਿਸਟ ਨੂੰ ਮਿਲੋ ਕਿ ਮੈਂ ਮੈਮ ਲੈ ਸਕਦੀ ਹਾਂ ਕਿ ਨਹੀਂ। ਇਹਦੇ ਵੀ ਕੌਂਟਰਾਇੰਡੀਕੇਸ਼ਨਸ ਨੇ, ਕੁਛ ਇਸ ਤਰ੍ਹਾਂ ਲੜਕੀਆਂ ਨੇ ਜਿਨ੍ਹਾਂ ਨੂੰ ਅਸੀਂ ਕੌਂਟਰਾਸੈਪਟਿਵ ਟੈਬਲੇਟਸ ਦੇ ਹੀ ਨਹੀਂ ਸਕਦੇ, ਉਹਨਾਂ ਨੂੰ ਸਾਨੂੰ ਉਹਨਾਂ ਦੀ ਹਿਸਟਰੀ ਲੈਣੀ ਪੈਂਦੀ ਹੈ ਵੀ ਉਹਨਾਂ ਦੀ ਫੈਮਿਲੀ 'ਚ ਕੋਈ ਥ੍ਰੋਮਬੋਇੰਬੋਲਿਜ਼ਮ ਦੇ ਡਿਸਆਰਡਰ ਹੈ, ਕੋਈ ਸਮੋਕਿੰਗ ਕਰਦੀਆਂ ਨੇ, ਜਾਂ ਕਈ ਵਾਰੀ ਕਿਸੇ ਨੂੰ ਇਹਨਾਂ ਕੌਂਟਰਾਸੈਪਟਿਵ ਟੈਬਲੇਟਸ ਨਾਲ ਫੈਮਿਲੀ ਵਿੱਚ ਕੋਈ ਪ੍ਰੋਬਲਮ ਹੈਗੀ, ਕੋਈ ਜੈਨੇਟਿਕ ਪ੍ਰੋਬਲਮਸ ਨੇ ਜਿਹਦੇ ਨਹੀਂ ਲੈ ਸਕਦੀ, ਤਾਂ ਫਿਰ ਉਹ ਤੁਹਾਡੀ ਡਾਕਟਰ ਤੁਹਾਨੂੰ ਦੱਸੇਗੀ। ਤੁਸੀਂ ਉਹ ਕਿਤੇ ਨੈੱਟ 'ਤੇ ਪੜ੍ਹ ਲਿਆ ਵੀ ਇਹਦੇ ਸਾਈਡ ਇਫੈਕਟ ਹੁੰਦੇ ਆ ਤੇ ਤੁਸੀਂ ਇਹਨਾਂ ਨੂੰ ਯੂਜ਼ ਹੀ ਨਾ ਕਰੋ, ਦੈਟ ਇਜ਼ ਨੋਟ ਕਰੈਕਟ। ਉਹ ਉਸ ਤਰ੍ਹਾਂ ਦੀ ਜਿਹੜੀ ਲੜਕੀਆਂ ਨੇ ਉਹ ਆਪਣੀ ਪਾਪੂਲੇਸ਼ਨ 'ਚ ਬਹੁਤ ਘੱਟ ਨੇ। ਮੈਨੂੰ 20 ਸਾਲ ਹੋ ਗਏ ਪ੍ਰੈਕਟਿਸ ਵਿੱਚ ਰਹਿੰਦਿਆਂ ਨੂੰ, ਹਜੇ ਤੱਕ ਮੈਂ ਇਹ ਕੰਪਲੀਕੇਸ਼ਨ ਨਹੀਂ ਦੇਖਿਆ। ਪਰ ਇਹ ਨਹੀਂ ਮੈਂ ਕਹੂੰਗੀ ਵੀ ਮੈਂ ਕੰਪਲੀਕੇਸ਼ਨ ਨਹੀਂ ਹੁੰਦੇ ਨੇ ਜਾਂ ਕੌਂਟਰਾਇੰਡੀਕੇਸ਼ਨ ਨਹੀਂ, ਹਰ ਇੱਕ ਚੀਜ਼ ਦੀ ਕੌਂਟਰਾਇੰਡੀਕੇਸ਼ਨ ਹੈ, ਹਰ ਇੱਕ ਚੀਜ਼ ਦਾ ਸਾਈਡ ਇਫੈਕਟ ਹੈ। ਕੋਈ ਚੀਜ਼ 100% ਤਾਂ ਬਸ ਇਹੀ ਹੈ ਵੀ ਐਬਸਟੀਨੈਂਸ। ਜੇ ਤੁਸੀਂ ਚਾਹੁੰਦੇ ਹੋ ਵੀ ਤੁਹਾਡੇ ਕੋਈ ਪ੍ਰੋਬਲਮ ਨਾ ਆਵੇ ਤਾਂ ਫਿਰ 100% ਕੌਂਟਰਾਸੈਪਸ਼ਨ ਤਾਂ ਐਬਸਟੀਨੈਂਸ ਹੈ ਵੀ ਹਸਬੈਂਡ ਵਾਈਫ ਮਤਲਬ ਕਪਲ ਰਿਲੇਸ਼ਨ ਨਾ ਰੱਖੇ, ਵਿਚ ਇਜ਼ ਨੋਟ ਈਜ਼ੀਲੀ ਪੋਸੀਬਲ। ਹਾਂਜੀ
0: ਡਾਕਟਰ ਸਾਹਿਬ, ਤੁਸੀਂ ਬੜੀ ਬਿਹਤਰ ਜਾਣਕਾਰੀ ਦਿੱਤੀ ਹੈ, ਤੁਸੀਂ ਸਾਨੂੰ ਗੱਲ ਜਿਹੜੀ ਸਮਝਾ ਰਹੇ ਹੋ ਅਸੀਂ ਉਮੀਦ ਕਰਦੇ ਹਾਂ ਸਾਡੇ ਸਰੋਤੇ ਸਮਝ ਰਹੇ ਹੋਣਗੇ। ਡਾਕਟਰ ਸਾਹਿਬ, ਕਿਉਂਕਿ ਸਰੋਤਿਓ 20 ਸਾਲ ਦਾ ਆਪਣਾ ਤਜਰਬਾ ਰੱਖਦੇ ਨੇ ਫਰਟੀਲਿਟੀ ਦੇ ਖੇਤਰ ਦੇ ਵਿੱਚ, ਜਨਨ ਕਿਰਿਆ ਦੇ ਖੇਤਰ ਦੇ ਵਿੱਚ, ਜੋ ਕਪਲ ਹੈ ਉਸ ਦੇ ਲਈ ਇਹ ਖਾਸ ਤੌਰ 'ਤੇ ਇਲਾਜ ਜਿਹੜਾ ਹੈ ਮੁਹੱਈਆ ਕਰਵਾ ਰਹੇ ਨੇ ਆਪਣੇ ਹੋਸਪਿਟਲ ਦੇ ਵਿੱਚ ਕਿ ਉਹ ਜੋ ਬੱਚਿਆਂ ਦਾ ਸੁੱਖ ਹੈ ਉਹ ਪ੍ਰਾਪਤ ਕਰ ਸਕਣ। ਡਾਕਟਰ ਸਾਹਿਬ, ਅਸੀਂ ਹੁਣ ਆਉਂਦੇ ਹਾਂ ਇਲਾਜ 'ਤੇ ਆਉਂਦੇ ਹਾਂ। ਜੋੜੇ ਨੇ ਜੇਕਰ ਇਸ ਤਰ੍ਹਾਂ ਦੀਆਂ ਕੋਸ਼ਿਸ਼ਾਂ ਕਰਕੇ ਦੇਖ ਲਈਆਂ ਨੇ ਆਪਣੇ ਤੌਰ 'ਤੇ, ਪਰ ਹੁਣ ਜਦੋਂ ਬੱਚਾ ਨਹੀਂ ਠਹਿਰ ਰਿਹਾ, ਉਹ ਗਰਭ ਧਾਰਨ ਨਹੀਂ ਕਰ ਪਾ ਰਹੇ, ਤਾਂ ਉਹ ਡਾਕਟਰ ਕੋਲ ਜਾ ਕੇ ਕਿਸ ਤਰ੍ਹਾਂ ਦਾ ਇਲਾਜ ਉਹ ਲੈ ਸਕਦੇ ਹੈ, ਕੀ ਇਸ ਦੇ ਵਿੱਚ ਇਲਾਜ ਹੈ ਨੇ, ਤੇ ਆਪਸ਼ਨਸ ਇਹਦੇ ਵਿੱਚ ਕਿਹੜੀਆਂ ਕਿਹੜੀਆਂ?
1: ਜਿਵੇਂ ਕਿ ਆਪਾਂ ਪਹਿਲਾਂ ਡਿਸਕਸ ਕੀਤਾ, ਇਲਾਜ ਡਿਪੈਂਡ ਕਰੇਗਾ ਵੀ ਵਜ੍ਹਾ ਕੀ ਹੈ ਪ੍ਰੈਗਨੈਂਸੀ ਨਹੀਂ ਹੋਣ ਦੀ, ਹੈ ਨਾ। ਜਦੋਂ ਵੀ ਕੋਈ ਕਪਲ ਸਾਡੇ ਕੋਲ ਆਉਂਦਾ, ਅਸੀਂ ਉਹਨਾਂ ਨੂੰ ਪੁੱਛਦੇ ਹਾਂ ਵੀ ਉਹ ਕਦੋਂ ਤੋਂ ਮੈਰਿਡ ਨੇ, ਪਹਿਲੀ ਗੱਲ, ਤੇ ਬੱਚਾ ਪਲੈਨਿੰਗ ਕਰਨ ਵਾਸਤੇ ਕਦੋਂ ਤੋਂ ਟਰਾਈ ਕਰ ਰਹੇ ਨੇ, ਤੇ ਇੱਕ ਸਾਲ ਜੇ ਇੱਕ ਕਪਲ ਰਹਿ ਰਿਹਾ ਇਕੱਠੇ ਰਹਿ ਰਹੇ ਨੇ, ਇੱਕ ਸਾਲ ਇਕੱਠੇ ਰਹਿਣ ਦੇ ਬਾਵਜੂਦ ਤੇ ਬਿਨਾਂ ਕੋਈ ਪ੍ਰੈਗਨੈਂਸੀ ਨਹੀਂ ਹੋਣ ਦੇ ਜਿਹੜੇ ਡਿਵਾਈਸਿਸ ਹੁੰਦੇ ਨੇ ਜਿਵੇਂ ਕਿ ਨਿਰੋਧ ਨੇ ਇਸਤੇਮਾਲ ਕੀਤਾ ਜਾਂ ਫਿਰ ਹਸਬੈਂਡ ਜਿਵੇਂ ਸੀਮਨ ਬਾਹਰ ਗਿਰਾ ਦਿੰਦੇ ਨੇ ਉਹ ਵਾਲਾ ਮੈਥਡ ਨਹੀਂ ਯੂਜ਼ ਕੀਤਾ, ਲੇਡੀ ਨੇ ਕੋਈ ਟੈਬਲੇਟਸ ਨਹੀਂ ਖਾਧੀਆਂ ਜਾਂ ਫਿਰ ਕੋਈ ਕੋਪਰਟੀ ਨਹੀਂ ਰਖਵਾਈ, ਜਿਹਨਾਂ ਨੇ ਕੋਈ ਕੰਟਰਸੈਪਸ਼ਨ ਨਹੀਂ ਯੂਜ਼ ਕੀਤਾ, ਫਿਰ ਵੀ ਇੱਕ ਸਾਲ ਇਕੱਠੇ ਰਹਿਣ ਦੇ ਬਾਵਜੂਦ ਪ੍ਰੈਗਨੈਂਸੀ ਨਹੀਂ ਹੋ ਰਹੀ, ਤਾਂ ਡੈਫੀਨੇਟਲੀ ਉਸ ਕਪਲ ਨੇ ਮਿਲਣਾ ਚਾਹੀਦਾ ਗਾਇਨੇਕੋਲੋਜਿਸਟ ਨੂੰ, ਸਾਡੇ ਕੋਲ ਆਓ ਸਾਨੂੰ ਅਸੀਂ ਦੱਸਾਂਗੇ, ਉਹਦੇ ਵਿੱਚ ਫਿਰ ਅਸੀਂ ਇਨਵੈਸਟੀਗੇਸ਼ਨ ਸ਼ੁਰੂ ਕਰਦੇ ਹਾਂ। ਜਦੋਂ ਅਸੀਂ ਇਨਵੈਸਟੀਗੇਸ਼ਨ ਸ਼ੁਰੂ ਕਰਦੇ ਹਾਂ, ਫਸਟ ਸਾਡਾ ਹੁੰਦਾ ਹੈ ਕਿ ਹਸਬੈਂਡ ਦਾ ਫਸਟ ਸਟੈਪ ਸੀਮਨ ਜਿਹੜਾ ਕੀ ਹੈ ਵੀ ਜਿਹੜਾ ਹਸਬੈਂਡ ਦਾ ਵੀਰਜ ਹੈ ਅਸੀਂ ਉਹ ਟੈਸਟ ਕਰਨਾ ਹੈ। ਸੈਕਿੰਡ ਸਟੈਪ ਸਾਡਾ ਹੁੰਦਾ ਵੀ ਅਸੀਂ ਲੇਡੀ ਦੀ ਬੇਸਿਕ ਐਗਜ਼ਾਮੀਨੇਸ਼ਨ, ਉਹਦਾ ਜਿਵੇਂ ਇੰਟਰਨਲ ਐਗਜ਼ਾਮੀਨੇਸ਼ਨ ਹੁੰਦੀ ਹੈ, ਅਲਟਰਾਸਾਊਂਡ ਹੁੰਦੀ ਹੈ, ਉਹ ਦੇਖਦੇ ਹਾਂ। ਜਿਹੜੀ ਹਿਸਟਰੀ ਹੈ ਸਾਨੂੰ ਕਾਫੀ ਹੱਦ ਤੱਕ ਚਾਨਣ ਪਾ ਦਿੰਦੀ ਹੈ ਵੀ ਕੀ ਪ੍ਰੋਬਲਮ ਹੋ ਸਕਦੀ ਹੈ, ਹੈ ਨਾ। ਜਿਵੇਂ ਅਸੀਂ ਉਹਨਾਂ ਨੂੰ ਪੁੱਛ ਰਹੇ ਉਹਨਾਂ ਦੀ ਸੈਕਸ਼ੂਅਲ ਹਿਸਟਰੀ, ਜਿਹੜਾ ਐਜ਼ ਅ ਕਪਲ ਉਹਨਾਂ ਦੀ ਜਿਹੜੀ ਹਿਸਟਰੀ ਹੈ ਉਹਦੇ ਵਿੱਚ ਕੋਈ ਪ੍ਰੋਬਲਮ ਹੈਗੀ, ਉੱਥੋਂ ਪਤਾ ਚੱਲ ਜਾਂਦਾ ਹੈ। ਉਹਦੇ ਵਿੱਚ ਵੀ ਕਈ ਲੇਡੀ ਸਾਨੂੰ ਦੱਸ ਦਿੰਦੀਆਂ ਨੇ ਵੀ ਰਿਲੇਸ਼ਨ ਰੱਖਣ 'ਚ ਪ੍ਰੋਬਲਮ ਹੈ, ਨਹੀਂ ਹੈ, ਹੈ ਨਾ। ਕਈ ਵਾਰੀ ਜੈਂਟਸ ਵਿੱਚ ਹੁੰਦੀ ਹੈ, ਕਈ ਵਾਰੀ ਲੇਡੀ ਵਿੱਚ ਹੁੰਦੀ ਹੈ। ਤਾਂ ਹਿਸਟਰੀ ਤੋਂ ਸਾਨੂੰ ਇਹ ਵੀ ਪਤਾ ਚੱਲਦਾ ਵੀ ਜਿਹਦੇ ਪੀਰੀਅਡਸ ਰੈਗੂਲਰ ਨਹੀਂ ਆ ਰਹੇ, ਇਟ ਮੀਨਸ ਜੇ ਪੀਰੀਅਡ ਰੈਗੂਲਰ ਨਹੀਂ ਹੈ, ਡੇਢ ਮਹੀਨੇ ਬਾਅਦ, ਦੋ ਮਹੀਨੇ ਬਾਅਦ ਆ ਰਿਹਾ, ਹੋ ਸਕਦਾ ਕਈ ਵਾਰੀ ਤਿੰਨ ਮਹੀਨੇ ਬਾਅਦ ਆ ਰਿਹਾ, ਤਾਂ ਫਸਟ ਫੈਕਟਰ ਇਹੀ ਲੱਗਦਾ ਵੀ ਜੇ ਪੀਰੀਅਡਸ ਰੈਗੂਲਰ ਨਹੀਂ ਹੈ ਤਾਂ ਇਟ ਮੀਨਸ ਕਿ ਐਗ ਹੀ ਨਹੀਂ ਬਣ ਰਿਹਾ। ਜੇ ਪੀਰੀਅਡ ਰੈਗੂਲਰ ਹੈ ਤਾਂ ਮੋਸਟਲੀ ਇਹ ਵੀ ਫੀਮੇਲ ਫੈਕਟਰ, ਮਤਲਬ ਹਿਸਟਰੀ ਇਕੱਲੇ ਤੋਂ ਹੀ ਸਾਨੂੰ ਬਹੁਤ ਚੀਜ਼ਾਂ ਤੋਂ ਪਤਾ ਚੱਲ ਜਾਂਦਾ, ਇਨਵੈਸਟੀਗੇਸ਼ਨ ਤੋਂ ਸਾਨੂੰ ਹੋਰ ਚੀਜ਼ਾਂ ਕਲੀਅਰ ਹੋ ਜਾਂਦੀਆਂ ਨੇ। ਇਨਵੈਸਟੀਗੇਸ਼ਨ ਕਰਨ ਦਾ ਪਰਪਸ ਇਹ ਵੀ ਹੁੰਦਾ ਵੀ ਸਾਨੂੰ ਪਤਾ ਚੱਲਦਾ ਵੀ ਜੇ ਕੋਈ ਕਮੀ ਹੈ ਤਾਂ ਅਸੀਂ ਪ੍ਰੈਗਨੈਂਸੀ ਹੋਣ ਤੋਂ ਪਹਿਲਾਂ ਉਹਨੂੰ ਠੀਕ ਕਰ ਦਈਏ, ਕਿਉਂਕਿ ਉਹ ਕਮੀ ਜੇ ਅੱਗੇ ਜਾਏਗੀ ਤਾਂ ਉਹ ਪ੍ਰੋਬਲਮ ਕਰੇਗੀ। ਹਸਬੈਂਡ

0: ਦੀ ਪ੍ਰੋਬਲਮ ਆਈ ਤਾਂ ਸੀਮਨ ਪੈਰਾਮੀਟਰ ਨੂੰ, ਉਹਦੇ ਚ ਕੋਈ ਦਿੱਕਤ ਆਈ ਤਾਂ ਉਹਨੂੰ ਟ੍ਰੀਟਮੈਂਟ ਦਿੱਤਾ ਜਾਏਗਾ। ਪਰ ਸਾਈਮਲਟੇਨੀਅਸਲੀ ਮਤਲਬ ਨਾਲੋ ਨਾਲ ਵਾਈਫ ਵੀ ਦੇਖਣੀ ਹੈ, ਇਹ ਨਹੀਂ ਹੈ ਵੀ ਇਕੱਲਾ ਅਸੀਂ ਵਾਈਫ ਹੀ। ਮੈਜੋਰਿਟੀ ਜੋ ਅਸੀਂ ਦੇਖਿਆ ਕੀ ਹੁੰਦਾ ਕਿ ਵਾਈਫ ਦੇ ਸਾਰੇ ਇਨਵੈਸਟੀਗੇਸ਼ਨ ਹੋਏ ਹੁੰਦੇ, ਉਹਦੀਆਂ ਸਕੈਨਸ ਹੋਈਆਂ, ਉਹਦੀਆਂ ਓਵੂਲੇਸ਼ਨ ਸਟੱਡੀ ਹੋਈ ਹੈ, ਐਗ ਸਟੱਡੀ ਹੋਈ ਹੈ, ਸਾਰਾ ਕੁਛ ਹੋ ਗਿਆ, ਟਿਊਬ ਟੈਸਟ ਹੋ ਗਿਆ, ਹਸਬੈਂਡ ਦਾ ਸੀਮਨ ਟੈਸਟ ਹੀ ਨਹੀਂ ਹੋਇਆ, ਤੇ ਇਹ ਕਿਵੇਂ ਹੋਏਗਾ? ਬੱਚਾ ਤਾਂ ਦੇਖੋ ਜੀ ਦੋਨਾਂ ਦੇ ਬੀਜ ਨਾਲ ਬਣਨਾ ਹੈ। ਤੁਸੀਂ ਲੇਡੀ ਨੂੰ ਦਵਾਈਆਂ ਖਵਾਈ ਜਾਂਦੇ ਹੋ ਵੀ ਸਾਡੇ ਮੁੰਡੇ ਨੇ ਟੈਸਟ ਨਹੀਂ ਕਰਾਇਆ ਜਾਂ ਉਹ ਨਹੀਂ ਕਰਾਉਂਦਾ, ਉਹਨੂੰ ਡਰ ਲੱਗਦਾ, ਇਹ ਤਾਂ ਕੋਈ ਗੱਲ ਨਹੀਂ ਬਣੀ, ਹੈ ਨਾ। ਤੁਸੀਂ ਟੈਸਟ ਜਿਹੜੇ ਹੈਗੇ ਦੇਖੋ, ਫਸਟ ਸਟੈਪ ਫਰਟੀਲਿਟੀ ਵਿੱਚ ਹੁੰਦਾ ਕਿ ਅਸੀਂ ਸੀਮਨ ਟੈਸਟ ਕਰੀਏ, ਬਿਕੋਜ਼ ਇਟ ਇਜ਼ ਅ ਨੋਰਮਲ ਟੈਸਟ, ਇਹਦੇ ਵਿੱਚ ਕੋਈ ਮੁਸ਼ਕਿਲ ਨਹੀਂ ਹੈ। ਲੈਬ ਵਿੱਚ ਪ੍ਰੋਪਰ ਪੈਥੋਲੋਜਿਸਟ ਕੋਲ ਕਰਾਉਣਾ ਚਾਹੀਦਾ ਹੈਗਾ, ਉਹਨਾਂ ਕੋਲੋਂ ਟੈਸਟ ਰਿਪੋਰਟ ਜਿਹੜੀ ਆਉਂਦੀ ਹੈ। ਫਿਰ ਅਸੀਂ ਜੇ ਫਸਟ ਸੈਂਪਲ ਮੰਨ ਲਓ ਤੁਹਾਡਾ ਖਰਾਬ ਆਇਆ, ਉਹਦੇ ਤੋਂ ਨਿਰਾਸ਼ ਹੋਣ ਦੀ ਗੱਲ ਨਹੀਂ। ਹਮੇਸ਼ਾ ਵੈਨ ਐਵਰ ਫਸਟ ਸੈਂਪਲ ਸੀਮਨ ਦਾ ਖਰਾਬ ਆਉਂਦਾ, ਅਸੀਂ ਹਮੇਸ਼ਾ ਕਪਲ ਨੂੰ ਕਹਿੰਦੇ ਇਟ ਹੈਜ਼ ਟੂ ਬੀ ਰਿਪੀਟਡ, ਮਤਲਬ ਆਪਾਂ ਇਹਨੂੰ ਦੁਬਾਰਾ ਕਰਨਾ ਹੀ ਹੈ। ਜੇ ਤੁਹਾਡੇ ਦੋ ਵਾਰੀ ਸੈਂਪਲ ਗਲਤ ਆਏ, 3 ਮਹੀਨੇ ਬਾਅਦ ਫਿਰ ਰਿਪੀਟ ਕਰ ਲਓ, ਜੇ ਫਿਰ ਵੀ ਖਰਾਬ ਹੈ ਦੈਨ ਵੀ ਲੇਬਲ ਕਿ ਹਾਂਜੀ ਪ੍ਰੋਬਲਮ ਹੈਗੀ ਹੈ, ਫਿਰ ਅਸੀਂ ਫਰਦਰ ਜੈਂਟਸ ਦੀ ਇਨਵੈਸਟੀਗੇਸ਼ਨ ਕਰਦੇ ਹਾਂ। ਪਰ ਉਹ ਉਸੇ ਵੇਲੇ ਲੇਡੀ ਨੂੰ ਵੀ ਇਨਵੈਸਟੀਗੇਟ ਕਰੋ। ਜਿਵੇਂ ਆਪਾਂ ਕਹਿ ਰਹੇ ਹਾਂ ਵੀ ਲੇਡੀ ਨੂੰ ਇਕੱਲਾ ਆਪਾਂ ਟ੍ਰੀਟਮੈਂਟ ਦੇ ਰਹੇ ਹਾਂ, ਹਸਬੈਂਡ ਦਾ ਟੈਸਟ ਨਹੀਂ ਕੀਤਾ, ਪ੍ਰੈਗਨੈਂਸੀ ਹੋ ਨਹੀਂ ਰਹੀ, ਮਤਲਬ ਇਹ ਇੱਕ ਕਪਲ ਪ੍ਰੋਬਲਮ ਹੈ ਬੱਚਾ ਹੋਣਾ, ਤਾਂ ਫਿਰ ਇਨਵੈਸਟੀਗੇਸ਼ਨ ਦੋਨਾਂ ਦੀਆਂ ਹੋਣਗੀਆਂ, ਇਕੱਠੀਆਂ ਹੋਣਗੀਆਂ, ਤਾਂ ਰਿਜ਼ਲਟ ਆਪਾਂ ਨੂੰ ਜਲਦੀ ਮਿਲਣਗੇ, ਟਾਈਮ ਘੱਟ ਲੱਗੇਗਾ।
1: ਡਾਕਟਰ ਸਾਹਿਬ, ਇਹ ਸਾਰੀ ਇਨਵੈਸਟੀਗੇਸ਼ਨਸ ਕਰਾਉਣ ਤੋਂ ਬਾਅਦ ਡਾਕਟਰ ਸਲਾਹ ਦੇ ਰਿਹਾ ਹੈ ਕਿ ਹੁਣ ਤੁਸੀਂ ਕੋਈ ਟ੍ਰੀਟਮੈਂਟ ਲੈ ਲਓ, ਉਦਾਹਰਨ ਦੇ ਤੌਰ 'ਤੇ IVF ਕਰਵਾ ਲਓ। ਇਸ ਤਰ੍ਹਾਂ ਦੇ ਕਿਹੜੇ ਟ੍ਰੀਟਮੈਂਟ ਉਪਲਬਧ ਨੇ, ਅਤੇ ਜਿਹੜੇ ਜੋੜੇ ਇਹ ਸੋਚ ਰਹੇ ਨੇ ਕਿ ਅਸੀਂ ਇਸ ਤਰ੍ਹਾਂ ਦਾ ਕੋਈ ਟ੍ਰੀਟਮੈਂਟ ਲੈਣਾ ਹੈ, ਤਾਂ ਉਹਨਾਂ ਦੇ ਲਈ ਤੁਹਾਡੇ ਵੱਲੋਂ ਕੀ ਸਲਾਹ ਹੈ, ਕਿੰਨਾ ਇਸ ਦੇ ਖਰਚਾ ਹੁੰਦਾ ਹੈ, ਇਹ ਟ੍ਰੀਟਮੈਂਟ ਲੈਣ ਤੋਂ ਪਹਿਲਾਂ ਡਾਕਟਰ ਦੀ ਅਸੀਂ ਕਿਹੜੀ ਕੁਆਲੀਫਿਕੇਸ਼ਨ ਜਾਂ ਕੀ ਦੇਖਣਾ ਹੈ ਉਸ ਹਸਪੀਟਲ ਜਾਂ ਉਸ ਡਾਕਟਰ ਦੀ ਯੋਗਤਾ ਦੇ ਵਿੱਚ, ਇਸ 'ਤੇ ਪਾਓ ਤੁਸੀਂ ਚਾਨਣਾ।
0: ਹਾਂਜੀ, IVF ਤਾਂ ਇੱਕ ਲਾਸਟ ਐਂਡ ਹੈ ਟ੍ਰੀਟਮੈਂਟ ਦਾ, ਫਰਟੀਲਿਟੀ ਕਪਲ ਜਿਨ੍ਹਾਂ ਨੂੰ ਫਰਟੀਲਿਟੀ ਦੀ ਪ੍ਰੋਬਲਮ ਹੋ ਰਹੀ ਹੈ, ਤਾਂ ਲਾਸਟ ਚੀਜ਼ ਹੈ। ਉਸ ਤੋਂ ਪਹਿਲਾਂ ਬਹੁਤ ਚੀਜ਼ਾਂ ਨੇ ਜੋ ਉਹ ਤੋਂ ਪਹਿਲਾਂ ਹੀ ਸੋਲਵ ਹੋ ਜਾਂਦੀਆਂ। 80% ਕਪਲਸ ਦੀ ਪ੍ਰੋਬਲਮ ਬਿਨਾਂ IVF ਤੋਂ ਸੋਲਵ ਹੋ ਸਕਦੀ ਹੈ, ਪਰ ਉਹ ਗੱਲ ਨੂੰ ਸਮਝਣ। ਪ੍ਰੋਬਲਮ ਕੀ ਹੈ ਕਿ ਅਸੀਂ ਉਹਨੂੰ ਇੰਨਾ ਸਟ੍ਰੈਸਫੁਲ ਬਣਾ ਰੱਖਿਆ ਹੈਗਾ ਵੀ ਜਿਹੜੇ ਪੇਸ਼ੈਂਟਸ ਦਾ ਸਭ ਕੁਛ ਨੋਰਮਲ ਹੈ ਉਹ ਵੀ IVF ਵੱਲ ਭੱਜ ਰਹੇ ਹੈਗੇ, ਜਿਨ੍ਹਾਂ ਨੂੰ ਨਹੀਂ ਜ਼ਰੂਰਤ ਉਹ ਵੀ IVF ਵੱਲ ਭੱਜ ਰਹੇ ਹੈਗੇ। ਇੰਨਾ ਜ਼ਿਆਦਾ ਆਪਾਂ ਨੂੰ ਉਹ ਹੈ ਨਾ ਵੀ ਜਲਦੀ ਤੋਂ ਰਿਜ਼ਲਟਸ ਮਿਲ ਜਾਣ। ਉਹਦੇ ਨਾਲ ਇਹ ਵੀ ਦੇਖਿਆ ਗਿਆ ਵੀ IVF ਤੱਕ ਪਹੁੰਚ ਜਾਂਦੇ, ਜਦੋਂ ਉੱਥੇ ਵੀ ਰਿਜ਼ਲਟ ਨਹੀਂ ਮਿਲਦੇ ਫਿਰ ਉਹ ਬੜੀ ਨਿਰਾਸ਼ਾ ਨੂੰ ਫੇਸ ਕਰਦੇ ਹੈਗੇ। ਤਾਂ ਆਪਾਂ ਨੂੰ ਜ਼ਰੂਰੀ ਹੈ ਕਿ ਪਹਿਲਾਂ ਸਮਝੋ ਕਿ ਤੁਹਾਡਾ ਕੀ ਹੁੰਦਾ ਹੈਗਾ, ਜਿਹੜਾ ਮਿਡ ਸਾਈਕਲ ਹੁੰਦਾ ਹੈਗਾ ਲੇਡੀ ਦਾ, ਉਹਨੂੰ ਸਮਝਣਾ ਜ਼ਰੂਰੀ ਹੈ ਵੀ ਕਿਹੜੇ ਦਿਨਾਂ 'ਚ ਰਿਲੇਸ਼ਨ ਹੋਣੇ ਜ਼ਰੂਰੀ ਹੈ। ਪੀਪਲ ਆਰ ਸੋ ਬਿਜ਼ੀ ਕਿ ਉਸ ਟਾਈਮ ਲੇਡੀ ਨਹੀਂ ਹੁੰਦੀ, ਉਹਦੀ ਜੋਬ ਕਿਤੇ ਹੈ, ਹਸਬੈਂਡ ਦੀ ਜੋਬ ਕਿਤੇ ਹੈ, ਅਲੱਗ ਅਲੱਗ ਜੋਬਸ ਹੋਣ ਕਰਕੇ ਉਹਨਾਂ ਦਾ ਆਪਸ 'ਚ ਰਿਲੇਸ਼ਨ ਨਹੀਂ ਹੁੰਦਾ। ਦੂਸਰਾ ਫੈਕਟਰ ਜੋ ਅਸੀਂ ਦੇਖਿਆ ਵੀ ਤੁਹਾਡੀ ਓਵੂਲੇਸ਼ਨ ਇੰਡਕਸ਼ਨ ਹੋਈ ਹੈ ਕਿ ਨਹੀਂ, ਵੀ ਐਗ ਸਟੱਡੀ ਹੋਈ ਹੈ, ਜੇ ਹੁਣ ਤੁਹਾਡੀ ਐਗ ਸਟੱਡੀ ਹੋਈ ਹੈ ਉਹਦੇ ਵਿੱਚ ਇਹ ਵੀ ਦੇਖਣਾ ਜ਼ਰੂਰੀ ਹੈ ਵੀ ਐਗ ਪ੍ਰੋਪਰ ਬਣ ਰਿਹਾ, ਇਕੱਲੀ ਦਵਾਈ ਲੈਣ ਨਾਲ ਨਹੀਂ ਹੁੰਦਾ ਵੀ ਤੁਸੀਂ ਅੰਡਾ ਬੰਨਣ ਦੀ ਦਵਾਈ ਖਾ ਲਈ ਪਰ ਤੁਸੀਂ ਅੱਗੇ ਐਗ ਸਟੱਡੀ ਨਹੀਂ ਕੀਤੀ, ਉਹਦੇ ਨਾਲ ਐਗ ਸਟੱਡੀ ਵੀ ਹੋਣੀ ਜ਼ਰੂਰੀ ਹੈ, ਅਤੇ ਇਹ ਵੀ ਦੇਖਣਾ ਜ਼ਰੂਰੀ ਹੈ ਕਿ ਓਵੂਲੇਸ਼ਨ ਮਤਲਬ ਐਗ ਰਪਚਰ ਹੋ ਰਿਹਾ ਕਿ ਨਹੀਂ ਹੋ ਰਿਹਾ, ਕਿਉਂਕਿ ਕੁਛ ਕੀ ਹੁੰਦੇ ਓਵੂਲੇਸ਼ਨ ਸਟੱਡੀ ਅੱਧੀਆਂ ਕੀਤੀਆਂ ਹੁੰਦੀਆਂ ਵੀ ਐਗ ਬਣ ਗਿਆ, ਅੱਗੇ ਰਪਚਰ ਹੋਇਆ ਕਿ ਨਹੀਂ, ਫੁੱਟਿਆ ਕਿ ਨਹੀਂ, ਉਹ ਦੇਖਿਆ ਨਹੀਂ ਅਸੀਂ, ਉਹ ਸਟੈਪ ਹੈਗਾ। ਫਿਰ ਜਿੱਥੇ ਆ ਜਾਂਦੀ ਹੈ ਪ੍ਰੋਬਲਮ ਕਿ ਹਸਬੈਂਡ ਦੇ ਸੀਮਨ 'ਚ ਪ੍ਰੋਬਲਮ ਹੈਗੀ ਹੈ, ਤੁਹਾਡੇ ਟਿਊਬਸ ਟੈਸਟ ਹੋ ਚੁੱਕੀ ਹੈ, ਉਹ ਨੋਰਮਲ ਨੇ, ਫਿਰ ਤੁਹਾਡੇ ਕੋਲ ਇੱਕ ਬਹੁਤ ਹੀ ਈਜ਼ੀ ਅਤੇ ਚੀਪ ਰਸਤਾ ਹੈ IUI ਇੰਟਰਾਯੂਟਰਾਈਨ ਇਨਸੈਮੀਨੇਸ਼ਨ, ਜੋ ਕਿ ਬਹੁਤ ਹੀ ਸਸਤਾ। ਇਹ ਦੇਖੋ ਜਿਵੇਂ ਆਪਣੇ ਪਿੰਡਾਂ ਵਿੱਚ ਵੈਟਨਰੀ ਡਾਕਟਰ ਕਰਦੇ ਹੈਗੇ, ਹੈ ਨਾ, ਇਨਸੈਮੀਨੇਸ਼ਨ ਜਿਹੜੀ ਹੁੰਦੀ ਹੈਗੀ, ਇਹ ਤਾਂ ਪਿੰਡਾਂ 'ਚ ਆਮ ਹੀ ਲੋਕਾਂ ਨੂੰ ਪਤਾ, ਆਰਟੀਫਿਸ਼ਲ ਇਨਸੈਮੀਨੇਸ਼ਨ ਜਿਹਨੂੰ ਕਹਿ ਦਿੰਦੇ ਨੇਗੇ, ਉਸੇ ਤਰ੍ਹਾਂ ਹਿਊਮਨਸ ਵਿੱਚ ਹੁੰਦੀ ਹੈ, ਉਹਨੂੰ ਅਸੀਂ ਇੰਟਰਾਯੂਟਰਾਈਨ ਇਨਸੈਮੀਨੇਸ਼ਨ ਕਹਿੰਦੇ ਹਾਂ, ਜਿਹਦੇ ਸੀਮਨ ਹਸਬੈਂਡ ਦਾ ਪ੍ਰੋਸੈਸ ਕਰਕੇ ਲੇਡੀ ਦੇ ਬੋਡੀ ਵਿੱਚ ਪਾਇਆ ਜਾਂਦਾ ਹੈਗਾ। ਉਹ ਪਰ ਐਗ ਸਟੱਡੀ ਨਾਲ ਵੀ ਜਦੋਂ ਲੇਡੀ ਦੀ ਬੋਡੀ ਤਿਆਰ ਹੁੰਦੀ ਹੈ ਉਦੋਂ ਪਾਇਆ ਜਾਂਦਾ ਹੈ। ਤੇ ਇਹ ਦੇਖੋ ਕਿੰਨਾ ਕੁਛ ਹੈ ਤੁਸੀਂ IVF ਤੋਂ ਪਹਿਲਾਂ ਕਰ ਸਕਦੇ ਹੋ। ਹਾਂ, ਤੁਹਾਡੀਆਂ ਟਿਊਬਸ ਖਰਾਬ ਹੋ ਗਈਆਂ, ਟਿਊਬਸ ਬਲੌਕਡ ਨੇ, ਟਿਊਬਸ ਕਿਸੇ ਕਾਰਨ ਕੱਢਣੀਆਂ ਪਈ ਗਈਆਂ, ਜਾਂ ਤੁਹਾਨੂੰ ਕੋਈ ਹੋਰ ਐਂਡੋਮੈਟਰੋਸਿਸ ਵਗੈਰਾ ਦੀ ਪ੍ਰੋਬਲਮ ਹੈਗੀ ਹੈ, ਜਿਸ ਕਰਕੇ ਤੁਹਾਡੀਆਂ ਟਿਊਬਸ ਬਲੌਕੇਜ ਨੇ ਜਾਂ ਟਿਊਬਰਕਲੋਸਿਸ ਵਗੈਰਾ ਹੈ, ਤੁਸੀਂ ਉਹਦਾ ਟ੍ਰੀਟਮੈਂਟ ਲੈ ਚੁੱਕੇ ਹੋ, ਤਾਂ ਤੁਸੀਂ IVF ਵੱਲ ਜਾਓ। ਪਰ ਉਹ ਤੋਂ ਪਹਿਲਾਂ ਜੇ ਤੁਹਾਡੇ ਅਦਰਵਾਈਜ਼ ਫੈਕਟਰਸ ਨੋਰਮਲ ਹੈ, ਸੀਮਨ ਨੋਰਮਲ ਹੈ, ਐਗ ਜੇ ਤੁਹਾਡਾ ਮਤਲਬ ਓਵੂਲੇਸ਼ਨ ਸਟੱਡੀ ਵਿੱਚ ਐਗ ਬਣ ਰਿਹਾ ਹੈ, ਟਿਊਬਸ ਨੋਰਮਲ ਹੈ, ਤਾਂ ਫਿਰ ਤੁਹਾਨੂੰ IVF ਵੱਲ ਜਾਣ ਦੀ ਜ਼ਰੂਰਤ ਬਹੁਤ ਲਾਸਟ 'ਚ ਪੈਂਦੀ ਹੈ। ਕੁਆਲੀਫਿਕੇਸ਼ਨ ਦੇਖੋ ਇਹ ਜ਼ਰੂਰੀ ਹੈ, ਅੱਜ ਕੱਲ੍ਹ ਗਵਰਨਮੈਂਟ ਆਫ ਇੰਡੀਆ ਇਜ਼ ਵੈਰੀ ਸਟ੍ਰਿਕਟ, ਨੋਟ ਐਨੀ ਵਨ ਕੈਨ ਓਪਨ ART, ਅਸੀਂ ਇਹਨੂੰ ART ਕਹਿੰਦੇ ਹਾਂ, ਅਸਿਸਟਡ ਰਿਪ੍ਰੋਡਕਟਿਵ ਟੈਕਨੋਲੋਜੀ, ਉਹਦੇ ਵੀ ਲੈਵਲਸ ਆ ਗਏ ਨੇ, ਲੈਵਲ 1 ਤੇ ਲੈਵਲ 2।
1: ਤੁਹਾਡਾ ਕਹਿਣ ਦਾ ਭਾਵ ਕਿ ਭਾਰਤ ਸਰਕਾਰ ਦੇ ਨਿਰਦੇਸ਼ਾਂ ਮੁਤਾਬਕ ਕੋਈ ਵੀ ਇਸ ਤਰ੍ਹਾਂ ਦਾ ਟ੍ਰੀਟਮੈਂਟ ਆਪਣੇ ਪੱਧਰ ਤੇ ਆਪਣੇ ਹਸਪਤਾਲ 'ਚ ਨਹੀਂ ਦੇ ਸਕਦਾ?
0: ਬਿਲਕੁਲ ਬਿਲਕੁਲ, ਜੋ ਹਮਾਰਾ ART ਲੈਵਲ 1 ਹੈ, ਇੰਟਰਾਯੂਟਰਾਈਨ ਇਨਸੈਮੀਨੇਸ਼ਨ, ਹਮਾਰਾ ਹਾਸਪਿਟਲ ਉਸਕੇ ਲਈ ਅਪਰੂਵਡ ਹੈ, ਤੋ ਉਸਕੇ ਲਈ ਵੀ ਹਮੇ ਗਵਰਨਮੈਂਟ ਸੇ ਪਰਮਿਸ਼ਨ ਲੈਣੀ ਪੜਤੀ ਹੈ। ਜੋ IVF ਹੈ ਵੋ ਲੈਵਲ

0: ਤੁਹਾਡਾ ਸੈਂਟਰ ਅਪਰੂਵਡ ਗਵਰਨਮੈਂਟ ਕਿਉਂਕਿ ਉਹ ਕੁਝ ਤੁਹਾਨੂੰ ਰੂਲਸ ਕੰਡੀਸ਼ਨਸ ਉਹ ਮੀਟ ਕਰਨੀਆਂ ਪੈਂਦੀਆਂ, ਉਹ ਤੋਂ ਬਾਅਦ ਹੀ ਤੁਹਾਡਾ ਸੈਂਟਰ ਨੂੰ ਅਪਰੂਵਲ ਮਿਲਦੀ ਹੈ। ਤੇ ਲੈਵਲ 2 ਵਾਸਤੇ ਅਲੱਗ ਲੈਵਲ ਦੀ ਮਤਲਬ ਉਹ ਹੋ ਗਈ, ਹੁਣ ਤਾਂ ਉਹਦੇ ਵਾਸਤੇ ਵੀ ਬਹੁਤ ਰੂਲਸ ਬਣ ਗਏ ਨੇ। ਤਾਂ ਐਜ਼ ਅ ਕਪਲ ਜੇ ਤੁਸੀਂ ਜਾ ਰਹੇ ਹੋ ਜਿੱਥੇ ਤੁਹਾਨੂੰ ਲੱਗ ਰਿਹਾ ਵੀ ਤੁਹਾਨੂੰ ਟ੍ਰੀਟਮੈਂਟ ਵਿੱਚ IUI ਦੀ ਜ਼ਰੂਰਤ ਹੈ, ਤਾਂ ਤੁਸੀਂ ਉਸ ਸੈਂਟਰ ਵਿੱਚ ਜਾਓ ਜਿੱਥੇ ਉਹਨਾਂ ਕੋਲ IUI ਜਿਹੜਾ ਤੁਸੀਂ ਪੁੱਛੋ ਵੀ ਤੁਹਾਡਾ ਸੈਂਟਰ ਗਵਰਨਮੈਂਟ ਦੁਆਰਾ ਅਪਰੂਵਡ ਹੈ, ਦਿਸ ਇਜ਼ ਯੋਰ ਰਾਈਟ ਟੂ ਆਸਕ। ਕੁਆਲੀਫਿਕੇਸ਼ਨ MS ਗਾਇਨੀ ਤੋਂ ਇਲਾਵਾ ਯੂ ਨੀਡ ਟੂ ਆਸਕ ਵੈਦਰ ਦਾ ਸੈਂਟਰ ਇਜ਼ ਅਪਰੂਵਡ ਬਾਈ ਦੀ ਗਵਰਨਮੈਂਟ ਫਾਰ ਲੈਵਲ 1। ਐਂਡ IVF ਕਰਾਉਣਾ ਤਾਂ ਫਿਰ ਲੈਵਲ 2। ਉਹ IVF ਦਾ ਤਾਂ ਇਨਫੈਕਟ ਬੋਰਡ ਲੱਗ ਹੀ ਨਹੀਂ ਸਕਦਾ ਜਿੰਨਾ ਚਿਰ ਉਹਨਾਂ ਕੋਲ ਗਵਰਨਮੈਂਟ ਦੀ ਪਰਮਿਸ਼ਨ ਨਹੀਂ ਹੈਗੀ।
1: ਡਾਕਟਰ ਸਾਹਿਬ, ਉਹ ਕਪਲ ਜਿਨ੍ਹਾਂ ਦਾ ਹੁਣੇ ਹੀ ਵਿਆਹ ਹੋਇਆ, ਰੀਸੈਂਟ ਤੌਰ 'ਤੇ ਉਹ ਬੱਚਾ ਟਰਾਈ ਕਰ ਰਹੇ ਆ, ਕੋਸ਼ਿਸ਼ ਕਰ ਰਹੇ ਆ, ਉਹ ਤੁਸੀਂ ਉਹਨਾਂ ਨੂੰ ਜਾਣਕਾਰੀ ਦਿਓ ਕਿ ਕਿਹੜੇ ਦਿਨ ਠੀਕ ਰਹਿੰਦੇ ਨੇ ਜਦੋਂ ਉਹ ਬੱਚਾ ਪਲਾਨ ਕਰਨ, ਮਾਸਿਕ ਧਰਮ ਤੋਂ ਬਾਅਦ, ਮਹੀਨਾ ਆਉਣ ਤੋਂ ਬਾਅਦ ਕਿਹੜੇ ਦਿਨਾਂ ਦੇ ਵਿੱਚ ਉਹਨਾਂ ਨੂੰ ਇੰਟਰਕੋਰਸ ਜਿਹੜਾ ਉਹ ਕਰਨਾ ਚਾਹੀਦਾ?
0: ਦੇਖੋ, ਆਪਾਂ ਨੂੰ ਸਭ ਨੂੰ ਪਤਾ ਹੈ ਜਿਹੜਾ ਮਾਸਿਕ ਧਰਮ ਹੈ ਮਹੀਨੇ ਦਾ ਹੈਗਾ, ਜੋ ਨੋਰਮਲ ਰੈਗੂਲਰ ਸਾਈਕਲਸ ਹੁੰਦੇ ਨੇ, ਠੀਕ ਹੈ। ਤਾਂ ਜਿੱਦਣ ਪੀਰੀਅਡ ਆਉਂਦਾ, ਜਦੋਂ ਵੀ ਲੇਡੀ ਨੂੰ ਆਉਂਦਾ, ਮੰਨ ਲਓ ਕਿਸੇ ਮਹੀਨੇ ਦੀ 28 ਤਰੀਕ ਨੂੰ ਆ ਗਿਆ, ਕਿਸੇ ਮਹੀਨੇ ਦੀ 25 ਤਰੀਕ ਨੂੰ ਆ ਗਿਆ, ਪਰ ਉਹਦੇ ਲਈ ਉਹ ਫਸਟ ਡੇ ਆਫ ਦਾ ਸਾਈਕਲ ਹੈ, ਉੱਥੋਂ ਡੇ 1 ਗਿਣਨਾ ਹੈਗਾ। ਉਸ ਤੋਂ ਬਾਅਦ ਤੁਸੀਂ ਆਪਣਾ ਦੇਖੋ ਵੀ 9th ਡੇ ਕਦੋਂ ਆ ਰਿਹਾ, 1, 2, 3, ਇਸ ਤਰ੍ਹਾਂ ਆਪਾਂ ਗਿਣਤੀ ਨਾਲ ਹੀ ਗਿਣਨਾ ਹੈਗਾ। ਜਿੱਥੋਂ 9ਵਾਂ ਦਿਨ ਸ਼ੁਰੂ ਹੋ ਗਿਆ, 9ਵਾਂ ਲੇਡੀ ਦੇ ਸਾਈਕਲ ਦਾ 9ਵਾਂ ਦਿਨ, 11ਵਾਂ ਦਿਨ, 13ਵਾਂ, 15ਵਾਂ, ਇਹ ਮਿਡ ਸਾਈਕਲ ਹੁੰਦਾ, ਤੇ 17ਵਾਂ ਦਿਨ। ਇੰਨੇ ਦਿਨਾਂ ਵਿੱਚ ਜੇ ਕਪਲ ਇੱਕ ਦਿਨ ਛੱਡ ਕੇ ਰਿਲੇਸ਼ਨਸ ਰੱਖਦੇ ਨੇ, ਇਹ ਉਹਨਾਂ ਲਈ ਬਹੁਤ ਜ਼ਰੂਰੀ ਹੋ ਜਾਂਦਾ ਜਦੋਂ ਹਸਬੈਂਡ ਵਾਈਫ ਦੂਰ ਰਹਿੰਦੇ ਨੇ, ਹਸਬੈਂਡ ਦੀ ਜੋਬ ਬਾਹਰ ਹੈ ਜਾਂ ਲੇਡੀ ਦੀ ਜੋਬ ਬਾਹਰ ਹੈ, ਤੇ ਇਕੱਠੇ ਮਿਲ ਨਹੀਂ ਪਾਉਂਦੇ, ਤਾਂ ਤੁਸੀਂ ਉਹ ਕਰ ਸਕਦੇ ਹੋ। ਜਾਂ ਫਿਰ ਅੱਜ ਕੱਲ੍ਹ ਨਾ ਯੂਰਿਨ ਟੈਸਟ ਕਿੱਟਸ ਵੀ ਆਉਂਦੀਆਂ ਨੇ, ਤੁਸੀਂ ਤੁਹਾਨੂੰ ਡਾਕਟਰ ਕੋਲ ਜਾਣ ਦੀ ਜ਼ਰੂਰਤ ਨਹੀਂ। ਜਿਸ ਤਰ੍ਹਾਂ ਪ੍ਰੈਗਨੈਂਸੀ ਟੈਸਟ ਵਾਸਤੇ ਕਾਰਡ ਆਉਂਦਾ, ਉਵੇਂ LH ਸਰਜ ਕਿੱਟਸ ਵਾਸਤੇ ਵੀ ਤੁਹਾਡਾ ਜਦੋਂ ਐਗ ਬਿਨਾਂ ਅਲਟਰਾਸਾਊਂਡ ਕੀਤੇ, ਇਹ ਇਨਡਾਇਰੈਕਟ ਮੈਥਡ ਹੈ ਵੀ ਤੁਸੀਂ ਸਿੰਪਲ ਯੂਰਿਨ ਪਾਉਣਾ ਹੈਗਾ, ਉਹਦੇ ਤੋਂ ਤੁਹਾਨੂੰ ਪਤਾ ਜੇ 2 ਲਾਈਨਾਂ ਆ ਗਈਆਂ ਤਾਂ ਤੁਹਾਨੂੰ ਰਿਲੇਸ਼ਨ ਰੱਖਣ ਦਾ ਤੁਹਾਨੂੰ ਟਾਈਮ ਦਿੱਤਾ ਜਾਂਦਾ ਵੀ ਇਸ ਤੋਂ ਪਹਿਲਾਂ ਤੇ ਉਹ ਤੋਂ ਬਾਅਦ, ਇਹ ਵੀ ਇਹ ਮੇਨ ਡੇ ਹੈ ਤੁਹਾਡਾ ਰਿਲੇਸ਼ਨ ਰੱਖਣ ਦਾ। ਚਲੋ ਇਹ ਵੀ ਨਹੀਂ ਤੁਸੀਂ ਕਰਨਾ, ਤੁਸੀਂ ਪਿੰਡ ਵਿੱਚ ਹੋ, ਤੁਹਾਡੇ ਤੋਂ ਉਹ ਵੀ ਨਹੀਂ। ਹੋਰ ਵੀ ਸਿੰਪਲ ਤਰੀਕਾ ਜਿਹੜਾ ਬਹੁਤ ਪੁਰਾਣਾ ਹੋ ਗਿਆ, ਖੈਰ, ਟੈਂਪਰੇਚਰ। ਟੈਂਪਰੇਚਰ ਅਸੀਂ ਦੇਖਿਆ ਗਿਆ ਕਿ ਉਸ ਟਾਈਮ ਹਲਕਾ ਜਿਹਾ ਵੱਧ ਜਾਂਦਾ ਡੂਰਿੰਗ ਓਵੂਲੇਸ਼ਨ ਟਾਈਮ, ਤਾਂ ਉਹ ਤੁਸੀਂ ਜੇ ਚਾਰਟ ਕਰਨਾ ਉਹ ਕਰ ਸਕਦੇ, ਪਰ ਉਹ ਐਂ ਲੱਗਦਾ ਵੀ ਥੋੜਾ ਜਿਹਾ ਬੜਾ ਹੀ ਪੁਰਾਣਾ ਸਟਾਈਲ ਹੋ ਗਿਆ, ਕਿਉਂਕਿ ਅੱਜ ਕੱਲ੍ਹ ਅਲਟਰਾਸਾਊਂਡ ਇਜ਼ ਈਜ਼ੀਲੀ ਅਵੇਲੇਬਲ, ਤੇ ਪੇਸ਼ੈਂਟ ਕਾਫੀ ਮਤਲਬ ਪੜ੍ਹੇ ਲਿਖੇ ਨੇ ਕਿ ਉਹ ਸਿੰਪਲ ਯੂਰਿਨ ਟੈਸਟ ਜਿਹੜਾ LH ਕਿੱਟਸ ਆਉਂਦੀਆਂ ਨੇ ਉਹ ਯੂਜ਼ ਕਰ ਸਕਦੇ ਨੇ, ਤੇ ਅਵੇਲੇਬਲ ਵੀ ਹੈਗੀਆਂ ਨੇ।
1: ਡਾਕਟਰ ਸਾਹਿਬ, ਅਗਲਾ ਸਵਾਲ ਮੇਰਾ ਹੈ ਕਿ ਅਸੀਂ ਸੋਸ਼ਲ ਮੀਡੀਆ ਦੇ ਉੱਤੇ ਤੁਹਾਨੂੰ ਸਕੂਲਾਂ ਕਾਲਜਾਂ ਦੇ ਵਿੱਚ ਇੱਕ ਲੈਕਚਰ ਦਿੰਦੇ ਵੇਖਿਆ ਹੈ। ਇਹ ਲੈਕਚਰ ਤੁਸੀਂ ਬੱਚੇਦਾਨੀ ਦੇ ਮੂੰਹ ਦੇ ਕੈਂਸਰ ਸੰਬੰਧਿਤ ਦੇ ਰਹੇ ਹੋ, ਇਹ ਕੀ ਹੈ, ਇਹ ਕਿਸ ਤਰ੍ਹਾਂ ਦਾ ਕੈਂਸਰ ਹੈ, ਤੇ ਤੁਸੀਂ ਆਪਣੇ ਲੈਕਚਰ ਦੇ ਵਿੱਚ ਉਹਨਾਂ ਬੱਚਿਆਂ ਨੂੰ ਜਾਂ ਉਹਨਾਂ ਬੱਚਿਆਂ ਦੀ ਮਾਵਾਂ ਨੂੰ ਕੀ ਸੁਨੇਹਾ ਦਿੰਦੇ ਹੋ, ਕੀ ਦੱਸਦੇ ਹੋ, ਉਹ ਸਾਨੂੰ ਵੀ ਦੱਸੋ।
0: ਕੈਂਸਰ ਇੱਕ ਜਾਨਲੇਵਾ ਬਿਮਾਰੀ ਹੈ, ਆਪਾਂ ਸਾਰੇ ਜਾਣਦੇ ਹਾਂ। ਜੇ ਆਪਾਂ ਕੈਂਸਰ ਤੋਂ ਇੱਕ ਵੈਕਸੀਨ ਤੋਂ ਬਚ ਸਕੀਏ, ਇਹ ਤੋਂ ਵਧੀਆ ਵਰਦਾਨ ਕੀ ਹੋ ਸਕਦਾ ਹੈ?
1: ਵਾਕਈ
0: ਸਮਝ ਸਕਦੇ ਹਾਂ ਨਾ, ਇਹੀ ਵਰਦਾਨ ਆਪਾਂ ਆਪਣੇ ਬੱਚਿਆਂ ਨੂੰ ਦੇਣਾ ਹੈ। ਇਹ ਉਹ ਟੀਕਾ ਹੈ ਜੋ ਕਿ ਲੜਕੀਆਂ ਤੇ ਲੜਕੇ ਦੋਨਾਂ ਲਈ ਅਸੀਂ ਕਹਿ ਰਹੇ ਹਾਂ ਵੀ 9 ਤੋਂ 14 ਸਾਲ ਦੀ ਉਮਰ ਵਿੱਚ ਜ਼ਰੂਰ ਲਗਵਾਓ। ਉਦੋਂ ਇਹਦੀਆਂ 2 ਖੁਰਾਕਾਂ ਲੱਗਦੀਆਂ ਨੇ, ਇਹ ਇੱਕ ਡੋਜ਼ ਜਿੱਦਣ ਵੀ ਲੱਗੀ ਉਹ ਤੋਂ 6 ਮਹੀਨੇ ਬਾਅਦ ਦੂਜੀ ਖੁਰਾਕ ਲੱਗਦੀ ਹੈ। ਇਹਦੇ ਵਾਸਤੇ ਆਪਣੇ ਪ੍ਰਧਾਨ ਮੰਤਰੀ ਨੇ ਤੇ ਵੈਸੇ ਵੀ ਜੋ ਸਾਡੀ ਫੋਕਸੀ ਗਾਇਨੀ ਦੀ ਸੁਸਾਇਟੀ ਨੇ ਬਹੁਤ ਕੈਂਪੇਨਸ ਕੀਤੇ। ਪਿੱਛੇ ਜੇ ਨਰਿੰਦਰ ਮੋਦੀ ਨੇ 9 ਈਅਰਸ ਦੀ ਲੜਕੀਆਂ ਨੂੰ ਸਭ ਨੂੰ ਸਿੰਗਲ ਡੋਜ਼ ਤੋਂ ਇੱਕ ਟੀਕਾ ਸਭ ਨੂੰ ਫ੍ਰੀ ਲੱਗਿਆ। ਟਾਈਮ ਟੂ ਟਾਈਮ ਆਪਣਾ ਏਮਸ ਹੋਸਪਿਟਲ, ਆਦੇਸ਼ ਹੋਸਪਿਟਲ, ਇਹ ਵੀ ਸਾਰੇ ਕਰ ਰਹੇ ਨੇ ਵੀ ਇਹ ਵੈਕਸੀਨ ਦੇ ਰਹੇ ਨੇ, ਤਾਂ ਇਹ ਤੁਹਾਡੇ ਲੜਕੀਆਂ ਲਈ ਇੱਕ ਵਰਦਾਨ ਹੈ। ਜੇ ਤੁਹਾਨੂੰ ਫ੍ਰੀ ਇਹ ਮਿਲ ਰਿਹਾ, ਤੁਸੀਂ ਜ਼ਰੂਰ ਲਗਵਾਓ। ਜਿਵੇਂ ਆਪਾਂ ਦੂਸਰੇ ਟੀਕੇ ਲਗਾਉਂਦੇ ਹਾਂ, ਆਪਾਂ BCG ਦਾ ਟੀਕਾ ਲਗਵਾਉਂਦੇ ਹਾਂ, DPT ਦਾ ਟੀਕਾ ਲਗਵਾਉਂਦੇ ਹਾਂ, ਪੋਲੀਓ ਦੀ ਖੁਰਾਕਾਂ ਲੈਂਦੇ ਹਾਂ, ਉਸੇ ਤਰ੍ਹਾਂ ਦਾ ਇਹ ਹੈ। ਤਾਂ ਇਹਦੇ ਲਈ ਕੋਈ ਵੀ ਮਿਥ ਨਹੀਂ ਰੱਖਣਾ, ਇਹ ਟੀਕਾ ਜ਼ਰੂਰ ਲਵਾਉਣਾ। ਹਾਂਜੀ, ਹੁਣ ਤੁਹਾਡੀ ਏਜ ਜ਼ਿਆਦਾ ਹੋ ਗਈ ਹੈ, ਪਰ ਤੁਸੀਂ ਹੁਣ ਵੀ ਇਹਦਾ ਫਾਇਦਾ ਲੈ ਸਕਦੇ ਹੋ। ਜਿਹੜੇ ਹੁਣ ਟੀਕੇ ਦੂਜੇ ਹੈ ਜੋ ਗਵਰਨਮੈਂਟ ਹਸਪੀਟਲਸ ਵਿੱਚ ਤਾਂ ਹਜੇ ਨਹੀਂ ਮਿਲ ਰਹੇ, ਪਰ ਲੇਡੀ 45 ਦੀ ਈਅਰਸ ਦੀ ਏਜ ਵਿੱਚ ਵੀ ਇਹ ਟੀਕਾ ਲਗਾ ਸਕਦੀ ਹੈ, ਪਰ ਉਦੋਂ ਖੁਰਾਕਾਂ 3 ਲੱਗਦੀਆਂ। ਉਦੋਂ ਵੀ ਇਹ ਟੀਕਾ ਤੁਹਾਨੂੰ ਬੱਚੇਦਾਨੀ ਦੇ ਕੈਂਸਰ, ਜੋ ਇੱਕ ਜਾਨਲੇਵਾ ਬਿਮਾਰੀ ਹੈ, ਤੁਹਾਨੂੰ ਉਹ ਤੋਂ ਬਚਾ ਸਕਦਾ ਹੈ। ਉਦੋਂ ਤੁਹਾਡੇ ਖੁਰਾਕ 3 ਲੱਗੇਗੀ, ਪਰ ਤੁਸੀਂ ਜ਼ਰੂਰ ਲਗਵਾਓ 45 ਸਾਲ ਤੋਂ ਏਜ ਤੋਂ ਜਿਹੜੀਆਂ ਲੇਡੀਜ਼ ਘੱਟ ਨੇ। ਇਨਫੈਕਟ ਅਸੀਂ ਤਾਂ ਹੁਣ ਇਹ ਵੀ ਕਹਿ ਰਹੇ ਹਾਂ ਵੀ 45 ਸਾਲ ਦੀ ਏਜ ਤੋਂ ਜ਼ਿਆਦਾ ਵੀ ਜੇ ਤੁਹਾਡੀ ਏਜ ਕਰੋਸ ਹੋ ਗਈ, ਤੁਸੀਂ ਟੀਕਾ ਲਗਵਾਉਣਾ ਚਾਹੁੰਦੇ ਹੋ, ਤੁਸੀਂ ਲਗਵਾ ਸਕਦੇ ਹੋ। ਤੇ ਪਰ ਇਹ ਤੁਹਾਨੂੰ ਕੈਂਸਰ ਤੋਂ ਬਚਾਏਗਾ। ਬੱਚੇਦਾਨੀ ਦਾ ਮੂੰਹ ਦਾ ਕੈਂਸਰ, ਜੈਂਟਸ ਵਿੱਚ ਪੀਨਸ ਦਾ ਕੈਂਸਰ ਹੁੰਦਾ, ਵਲਵਲ ਕੈਂਸਰ ਹੁੰਦਾ, ਵਜਾਇਨਾ ਦਾ ਕੈਂਸਰ, ਯੋਨੀ ਦਾ ਕੈਂਸਰ ਹੁੰਦਾ, HPV ਬਹੁਤ ਸਾਰੇ ਕੈਂਸਰ ਕੋਜ਼ ਕਰਦਾ। ਤੇ ਇਹ ਜਿਹੜਾ ਟੀਕਾ ਹੈ HPV ਵਾਇਰਸ ਤੋਂ ਆਪਾਂ ਨੂੰ ਬਚਾਉਂਦਾ ਹੈ, ਤੇ ਉਸ ਵਾਇਰਸ ਤੋਂ ਹੋਣ ਵਾਲੇ ਕੈਂਸਰ ਤੋਂ ਬਚਾਉਂਦਾ ਹੈ।

0: ਟੀਕਾ ਕਿੱਥੇ ਕਿੱਥੇ ਮੁਹੱਈਆ ਹੈ, ਕੀ ਸਰਕਾਰੀ ਹਸਪਤਾਲਾਂ ਦੇ ਵਿੱਚ ਜਿਵੇਂ ਕਾਰਡ ਬਣ ਕੇ ਬਾਕੀ ਟੀਕੇ ਲੱਗਦੇ ਹੈ ਉੱਥੇ ਇਹ ਮੌਜੂਦ ਹੈ ਜਾਂ ਇਹ ਨਿੱਜੀ ਤੌਰ ਤੇ ਹੀ ਲੱਗਦਾ ਹੈ?
1: ਦੇਖੋ, ਸਰਕਾਰੀ ਹਸਪਤਾਲਸ ਦੀਆਂ ਆਪਣੀਆਂ ਸਕੀਮਸ ਨੇ, ਉਹ ਟਾਈਮ ਟੂ ਟਾਈਮ ਜਦੋਂ ਮੈਨੂੰ ਲੱਗਦਾ ਸੈਂਟਰਲ ਗਵਰਨਮੈਂਟ ਤੋਂ ਟੀਕਾ ਆਉਂਦਾ ਹੋਏਗਾ ਉਹ ਲਗਾਉਂਦੇ ਹੋਣਗੇ। ਉਸ ਸਕੀਮ ਬਾਰੇ ਤੁਸੀਂ ਸਰਕਾਰੀ ਹਸਪਤਾਲ 'ਚ ਪਤਾ ਕਰ ਸਕਦੇ ਹੋ। ਪ੍ਰਾਈਵੇਟ ਹਸਪਤਾਲ ਜਿਵੇਂ ਸਾਡੇ ਰੈਗੂਲਰਲੀ ਲੱਗਦੇ ਨੇ, ਸਾਡੇ ਕੋਲ ਸਭ ਤਰ੍ਹਾਂ ਦੇ ਟੀਕੇ ਅਵੇਲੇਬਲ ਹੈ, ਤੁਸੀਂ ਸਾਨੂੰ ਕਦੋਂ ਵੀ ਮਿਲ ਸਕਦੇ ਹੋਗੇ ਅਤੇ ਲੱਗਦੇ ਹੈਗੇ
0: ਜੀ। ਡਾਕਟਰ ਸਾਹਿਬ, ਬੱਚਿਆਂ ਦੇ ਵਿੱਚ ਹੁਣ ਮਹਾਂਵਾਰੀ ਜਿਹੜੀ ਹੈ ਉਹ ਬਹੁਤ ਘੱਟ ਉਮਰ ਦੇ ਵਿੱਚ ਹੀ ਆਉਣ ਲੱਗ ਗਈ ਹੈ, ਇਸਨੂੰ ਅਰਲੀ ਪਿਊਬਰਟੀ ਜਿਹੜਾ ਸ਼ਬਦ ਡਾਕਟਰ ਵਰਤਦੇ ਨੇ, ਤਾਂ ਅਜਿਹੇ 'ਚ ਜੋ ਮਾਵਾਂ ਨੇ ਉਹਨਾਂ ਨੂੰ ਸਮਝ ਨਹੀਂ ਆਉਂਦਾ ਕੇਰਾਂ ਕਿ ਸਾਡੀ ਬੱਚੀ ਨਾਲ ਇਹ ਕਿਉਂ ਹੋ ਰਿਹਾ ਹੈ, ਅਤੇ ਉਹ ਉਸਦੇ ਕਾਰਨ ਭਾਲਦੀਆਂ ਨੇ, ਫਿਰ ਉਹ ਇਲਾਜ ਭਾਲਦੀਆਂ ਨੇ, ਅਤੇ ਉਹ ਕਈ ਵਾਰ ਹਾਰਮੋਨ ਦੇ ਟੀਕੇ ਜਿਹੜੇ ਹੈ ਉਹ ਕੁਝ ਡਾਕਟਰ ਉਹਨਾਂ ਨੂੰ ਉਹ ਵੀ ਸੁਜੈਸਟ ਕਰਦੇ ਨੇ। ਤੁਸੀਂ ਦੱਸੋ ਅਜਿਹੇ ਇਹਦਾ ਕਾਰਨ ਕੀ ਹੈ ਅਤੇ ਅਜਿਹੇ 'ਚ ਪੇਰੈਂਟਸ ਨੂੰ ਕਰਨਾ ਕੀ ਚਾਹੀਦਾ ਅਤੇ ਉਹ ਕਿਸ ਤਰ੍ਹਾਂ ਦਾ ਟ੍ਰੀਟਮੈਂਟ ਲੈਣ, ਕਿੰਨਾ ਕੁ ਡਰਨ ਦੀ ਲੋੜ ਹੈ ਅਜਿਹੇ 'ਚ?
1: ਹਾਂਜੀ, ਇੱਕ ਬਹੁਤ ਅੱਛਾ ਸਵਾਲ ਹੈ। ਅਰਲੀ ਪਿਊਬਰਟੀ ਜਿਹਨੂੰ ਅਸੀਂ ਪ੍ਰੀਕੋਸ਼ੀਅਸ ਪਿਊਬਰਟੀ ਕਹਿ ਦਿੰਦੇ ਹਾਂ, ਵੀ ਜਦੋਂ ਲੜਕੀਆਂ ਦੇ ਪੀਰੀਅਡਸ ਜੋ ਹੈ 9 ਸਾਲ ਦੀ ਉਮਰ ਤੋਂ ਪਹਿਲਾਂ ਆਉਣ ਲੱਗ ਜਾਂਦੇ ਨੇ, ਠੀਕ ਹੈ। ਜੇ 9 ਸਾਲ ਦੀ ਉਮਰ ਤੋਂ ਪਹਿਲਾਂ ਪਿਊਬਰਟੀ ਦੇ ਲੱਛਣ ਹੋਣ ਲੱਗ ਗਏ, ਮਤਲਬ ਪੀਰੀਅਡਸ ਆਉਣ ਲੱਗ ਗਏ, ਉਹ ਬਹੁਤ ਹੀ ਮੁਸ਼ਕਿਲ ਹੈ। ਦੇਖੋ, ਚਾਹੇ ਇਹ ਨੋਰਮਲ ਡਿਵਲਪਮੈਂਟਲ ਪ੍ਰੋਸੈਸ ਹੈ, ਲੇਕਿਨ 9 ਸਾਲ ਦੀ ਬੱਚੀ ਲਈ ਆਪਣੇ ਆਪ ਨੂੰ ਸੰਭਾਲਣਾ, ਮੈਂਸਿਸ ਨੂੰ ਹੈਂਡਲ ਕਰਨਾ, ਪੈਡਸ ਨੂੰ ਯੂਜ਼ ਕਰਨਾ ਬੜਾ ਮੁਸ਼ਕਿਲ ਹੈ। ਉਹ ਚੈਲੇਂਜਿੰਗ ਸਿਰਫ ਉਹਦੇ ਲਈ ਨਹੀਂ, ਉਹਦੇ ਪਰਿਵਾਰ ਲਈ ਵੀ ਹੋ ਜਾਂਦਾ ਹੈ। ਮੰਮੀ ਤੋਂ ਇਲਾਵਾ ਘਰੇ ਸਾਰੇ ਚਿੰਤਿਤ ਹੋ ਜਾਂਦੇ ਨੇ। ਇਹ ਤੋਂ ਸਭ ਤੋਂ ਵੱਡੀ ਵਜ੍ਹਾ ਇਹ ਹੈਗੀ ਹੈ ਕਿ ਜਿਹੜਾ ਆਪਣਾ ਖਾਣਾ ਪੀਣਾ ਹੈ ਉਹ ਟੋਟਲੀ ਵੈਸਟਰਨ ਹੋ ਗਿਆ ਹੈ, ਹਨਾ। ਆਪਾਂ ਕੀ ਖਾ ਰਹੇ ਹਾਂ? ਜੰਕ ਕੀ? ਪੀਜ਼ਾ, ਬਰਗਰ, ਚੀਜ਼, ਆਪਾਂ ਵੀ ਉਹ ਖਾ ਰਹੇ ਹਾਂ। ਮੇਰੀ ਰੋਜ਼ ਹੀ ਓਪੀਡੀ 'ਚ ਗੱਲ ਹੁੰਦੀ ਹੈ ਵੀ ਹੁਣ ਮੈਨੂੰ 20 ਸਾਲ ਦਾ ਐਕਸਪੀਰੀਅੰਸ ਹੋ ਗਿਆ। ਪਹਿਲਾਂ ਇਹ ਹੁੰਦਾ ਸੀ ਬੱਚੇ ਖਾਂਦੇ, ਹੁਣ ਤਾਂ ਬੱਚੇ ਦੀਆਂ ਮਾਵਾਂ ਵੀ ਉਹੀ ਖਾ ਰਹੀਆਂ ਨੇ ਅਤੇ ਬੱਚੇ ਵੀ ਉਹੀ ਖਾ ਰਹੇ ਨੇ, ਅਤੇ ਮਤਲਬ ਫੈਮਿਲੀ ਦਾ ਜਿਹੜਾ ਫੂਡ ਕਲਚਰ ਹੈ ਉਹੀ ਇੰਨਾ ਖਰਾਬ ਹੋ ਗਿਆ ਹੈ, ਜਿਸ ਕਰਕੇ ਜਿਹੜੇ ਹਾਰਮੋਨਸ ਨੇ, ਇਨਫੈਕਟ ਜਿਹੜਾ ਆਪਾਂ ਜੇ ਦੇਖੀਏ, ਜਿਹੜੇ ਆਪਾਂ ਹੁਣ ਦੁੱਧ ਵੀ ਲੈ ਰਹੇ ਹਾਂ ਉਹਦੇ 'ਚ ਵੀ ਆਪਾਂ ਦੇਖਿਆ ਵੀ ਉਹ ਟੀਕੇ ਲਗਾਉਂਦੇ ਨੇ, ਹਾਰਮੋਨਸ ਲਗਾਉਂਦੇ ਨੇ, ਹਨਾ। ਉਹ ਮਤਲਬ ਆਪਣੇ ਮੱਝਾਂ ਗਾਵਾਂ ਨੂੰ ਟੀਕੇ ਲਗਾਉਂਦੇ ਆ, ਜਾਂ ਫਿਰ ਜਿਹੜੇ ਆਪਣੀ ਸਬਜ਼ੀਆਂ ਆਪਾਂ ਖਾ ਰਹੇ ਹਾਂ ਕਹਿੰਦੇ ਉਹਦੇ 'ਚ ਵੀ ਟੀਕੇ ਲੱਗਦੇ ਹੈਗੇ। ਹੁਣ ਜੇ ਹਾਰਮੋਨਸ ਜਿਹੜੇ ਆਪਾਂ ਇੰਜੈਕਟ ਕਰ ਰਹੇ ਹਾਂ ਸਬਜ਼ੀਆਂ ਵਿੱਚ ਵੀ ਬੈਟਰ ਕੁਆਲਿਟੀ ਦੇਣ ਲਈ, ਗਲਤ ਕਰ ਰਹੇ ਹਾਂ, ਹਨਾ। ਖੇਤਾਂ ਵਿੱਚ ਗਲਤੀ ਹੋ ਰਹੀ ਹੈ, ਦੂਜੇ ਲੈਵਲ 'ਤੇ ਗਲਤੀ ਆ ਰਹੀ ਹੈ ਜਦੋਂ ਆਪਾਂ ਮੱਝਾਂ ਗਾਵਾਂ ਦੇ ਟੀਕੇ ਲਗਾ ਰਹੇ, ਫਿਰ ਉਹ ਟੀਕੇ ਦੇ ਜਿਹੜਾ ਵੀ ਹੈਗਾ ਹਾਰਮੋਨ ਉਹ ਤੁਹਾਡੇ ਬੱਚਿਆਂ ਵਿੱਚ ਆ ਰਿਹਾ। ਹੁਣ ਉਹ ਆਪਾਂ ਕਿਵੇਂ ਫਿਲਟਰ ਕਰ ਸਕਦੇ ਹਾਂ, ਉਹ ਥੋੜ੍ਹਾ ਬਹੁਤ ਮੁਸ਼ਕਿਲ ਹੈ। ਕਿਸੇ ਹੱਦ ਤੱਕ ਤੁਸੀਂ ਕਰ ਸਕਦੇ ਹੋ, ਪਰ ਬਹੁਤ ਹੱਦ ਤੱਕ ਤੁਸੀਂ ਨਹੀਂ ਕਰ ਸਕਦੇ। ਫਿਰ ਉਹ ਹਾਰਮੋਨ ਜਦੋਂ ਤੁਹਾਡੀ ਬੋਡੀ 'ਚ ਆਉਂਦੇ ਨੇ ਤਾਂ ਫਿਰ ਉਹ ਇੱਕ ਵਜ੍ਹਾ ਬਣ ਜਾਂਦਾ। ਦੂਸਰੀ ਵਜ੍ਹਾ ਦੇਖੋ, ਸੈਂਟਰਲ ਕੋਜ਼ਿਸ ਜਿਵੇਂ ਅਸੀਂ ਕਹਿੰਦੇ ਬ੍ਰੇਨ 'ਚ ਕੋਈ ਟਿਊਮਰ ਹੈ ਉਹਦੇ ਕਰਕੇ ਹੋ ਸਕਦਾ ਹੈ, ਹੋਰ ਬਹੁਤ ਸਾਰੇ ਰੀਜ਼ਨਸ ਨੇ, ਥਾਇਰਾਇਡ ਦੀ ਪ੍ਰੋਬਲਮ ਹੋ ਸਕਦੀ ਹੈ, ਪਰ ਉਹ ਇਨਵੈਸਟੀਗੇਟ ਕਰਕੇ ਪਤਾ ਚੱਲਦਾ। ਪਰ ਇੱਕ ਜਿਹੜਾ ਰੀਜ਼ਨ ਜੋ ਦਿਖ ਰਿਹਾ ਉਹ ਹੈ ਕਿ ਆਪਣਾ ਡਾਇਟ। ਦੇਖੋ, ਇਹ ਚੀਜ਼ ਆਪਣੇ ਕੰਟਰੋਲ 'ਚ ਹੈ, ਬਾਕੀ ਚੀਜ਼ਾਂ ਜੋ ਜਨਮ ਤੋਂ ਕੁਛ ਪ੍ਰੋਬਲਮ ਆ ਗਈ, ਕੋਈ ਬ੍ਰੇਨ ਦਾ ਟਿਊਮਰ ਆ ਗਿਆ ਉਹਦੀ ਵਜ੍ਹਾ ਨਾਲ ਤੁਹਾਨੂੰ ਪਿਊਬਰਟੀ ਜਲਦੀ ਆ ਰਹੀ ਹੈ, ਮੈਂਸਿਸ ਜਲਦੀ ਆ ਰਿਹਾ, ਜਾਂ ਤੁਹਾਨੂੰ ਕੋਈ ਥਾਇਰਾਇਡ ਦੀ ਪ੍ਰੋਬਲਮ ਹੈ, ਤੁਹਾਨੂੰ ਮੋਟਾਪਾ ਹੈ, ਤਾਂ ਮੋਟਾਪਾ ਤੁਸੀਂ ਕਿਸੇ ਹੱਦ ਤੱਕ ਆਪਣਾ ਸਹੀ ਕਰ ਸਕਦੇ ਹੋ, ਇਨਵਾਇਰਮੈਂਟਲ ਫੈਕਟਰ ਤੁਸੀਂ ਠੀਕ ਕਰ ਸਕਦੇ ਹੋ, ਪਰ ਜੋ ਤੁਹਾਡੀ ਜੈਨੇਟਿਕ ਹੈ ਉਹ ਸ਼ਾਇਦ ਤੁਸੀਂ ਨਹੀਂ ਠੀਕ ਕਰ ਸਕਦੇ। ਤਾਂ ਪਰ ਜੋ ਕਰ ਸਕਦੇ ਹਾਂ ਉਹ ਤਾਂ ਆਪਾਂ ਨੂੰ ਕਰਨਾ ਚਾਹੀਦਾ ਹੈ।
0: ਹਾਰਮੋਨਸ ਦੇ ਇੰਜੈਕਸ਼ਨ ਜਿਹੜੇ ਰਿਕਮੈਂਡ ਕੀਤੇ ਜਾਂਦੇ ਡਾਕਟਰ ਸਾਹਿਬ, ਉਹ ਕਿੰਨੇ ਸੇਫ ਨੇ?
1: ਸਰ, ਉਹ ਇੰਜੈਕਸ਼ਨ ਤਬ ਰਿਕਮੈਂਡ ਕੀਏ ਜਾਂਦੇ ਹੈ ਜਦੋਂ ਦੇਖੋ ਹੁਣ ਬੱਚਾ ਲੈਸ ਦੈਨ 9 ਈਅਰਸ ਦੀ ਏਜ ਵਿੱਚ ਉਹਨੂੰ ਮੈਂਸਿਸ ਸ਼ੁਰੂ ਹੋ ਗਏ, ਉਹ ਇੰਜੈਕਸ਼ਨ ਇਸ ਲਈ ਲਗਾਏ ਜਾਂਦੇ ਤਾਂ ਜੋ ਉਹਦੀ ਪਿਊਬਰਟੀ ਲੇਟ ਹੋ ਜੇ। ਉਹ ਇਸ ਲਈ ਲਗਾਇਆ ਜਾਂਦਾ, ਉਹ ਲਗਾਉਣ ਦਾ ਮਕਸਦ ਇਹ ਹੈ ਵੀ ਬੱਚਾ ਆਪਣਾ ਹਾਈਟ ਤਾਂ ਅਟੇਨ ਕਰੇ, ਤੇ ਜਿਹੜਾ ਉਹਦਾ ਹਜੇ ਸਰੀਰ ਮਨ ਜੋ ਮੈਂਟਲੀ ਕੱਚਾ ਹੈ ਉਹ ਡਿਵੈਲਪ ਤਾਂ ਹੋਵੇ, ਤਾਂ ਉਹਨੂੰ ਡਿਵੈਲਪ ਕਰਨ ਲਈ ਉਹ ਇੰਜੈਕਸ਼ਨ ਲੱਗਦੇ ਆ, ਤਾਂ ਉਹ ਹਮੇਸ਼ਾ ਐਂਡੋਕ੍ਰੈਨੋਲੋਜਿਸਟ ਦੀ ਨਿਗਾਹ ਵਿੱਚ ਹੋਏਗਾ। ਅੱਜ ਕੱਲ੍ਹ ਚਾਈਲਡ ਐਂਡੋਕ੍ਰੋਨੋਲੋਜੀ, ਪੀਡੀਆਟ੍ਰਿਕ ਐਂਡੋਕ੍ਰੋਨੋਲੋਜਿਸਟ ਵੀ ਅਵੇਲੇਬਲ ਨੇ, ਵੀ ਉਹਨਾਂ ਦੀ ਸਲਾਹ ਲੈ ਕੇ ਤੁਸੀਂ ਉਹ ਟੀਕੇ ਲਗਵਾਓ। ਇਹ ਨਹੀਂ ਇਹ ਦਿਮਾਗ 'ਚ ਮਿੱਥ ਰੱਖ ਕੇ ਵੀ ਟੀਕਾ ਲਗਾਓਗੇ ਤਾਂ ਮੇਰੇ ਬੇਟੀ ਨੂੰ ਹੋ ਸਕਦਾ ਬਾਅਦ 'ਚੋਂ ਪੀਰੀਅਡ ਦੀ ਨਾਨ। ਇਹ ਲੜਕੀਆਂ ਵਿੱਚ ਵੀ, ਲੜਕੀਆਂ ਵਿੱਚ ਵੀ ਹੁੰਦਾ, ਉਹਨਾਂ ਦੀ ਇੱਕੋਦਮ ਜਿਵੇਂ ਦੇਖੋਗੇ 3rd standard ਦਾ ਲੜਕੇ ਦੀ ਹਾਈਟ ਇੱਕੋਦਮ ਬਹੁਤ ਜ਼ਿਆਦਾ ਹੋ ਗਈ ਹੈ, ਹਨਾ, ਉਹਦੀ ਦਾੜੀ ਮੁੱਛਾਂ ਆਉਣ ਲੱਗ ਗਈਆਂ, ਤਾਂ ਈਵਨ ਦੈਟ ਇਜ਼ ਅੰਬੈਰਸਿੰਗ, ਉਹਨੂੰ ਕਲਾਸ ਵਿੱਚ ਐਡਜਸਟ ਹੋਣ 'ਚ ਦਿੱਕਤ ਆਉਂਦੀ ਹੈ, ਤਾਂ ਤੁਸੀਂ ਐਂਡੋਕ੍ਰੋਨੋਲੋਜਿਸਟ ਕੋਲ ਜਾਣਾ ਹੁੰਦਾ, ਤਾਂ ਉਹ ਤੁਹਾਨੂੰ ਜਿਵੇਂ ਐਡਵਾਈਸ ਕਰਦੇ ਡਾਕਟਰੀ ਸਲਾਹ ਨਾਲ ਕਰ ਰਹੇ ਹੋ ਤਾਂ ਇਟ ਇਜ਼ ਨੋਟ ਰੋਂਗ।
0: ਡਾਕਟਰ ਸਾਹਿਬ, ਆਪਣੇ 20 ਸਾਲ ਦੇ ਵਸੀਹ ਤਜਰਬੇ 'ਚੋਂ ਤੁਸੀਂ ਸਾਨੂੰ ਬੜੀ ਬਿਹਤਰੀਨ ਜਾਣਕਾਰੀ ਦਿੱਤੀ। ਸਰੋਤਿਓ, ਡਾਕਟਰ ਮੋਨਿਕਾ ਗੁਪਤਾ ਸਾਡੇ ਨਾਲ ਸੀ, ਜੋ ਕਿ ਔਰਤ ਰੋਗਾਂ ਦੇ ਮਾਹਰ ਨੇ, ਖਾਸ ਤੌਰ 'ਤੇ ਜਨਨ ਪ੍ਰਕਿਰਿਆ ਦੇ, ਜਿਸ ਨੂੰ ਫਰਟੀਲਿਟੀ ਕਹਿੰਦੇ ਆ, ਜੇਕਰ ਕੋਈ ਦਿੱਕਤ ਆਉਂਦੀ ਹੈ ਜੋੜੇ ਨੂੰ ਤਾਂ ਇਹ ਆਪਣੀਆਂ ਸੇਵਾਵਾਂ ਸ਼ਹਿਰ ਦੇ ਵਿੱਚ ਆਪਣੇ ਹਸਪਤਾਲ 'ਚ ਦੇ ਰਹੇ ਨੇ। ਡਾਕਟਰ ਸਾਹਿਬ, ਤੁਸੀਂ ਸਾਨੂੰ ਬੜੀ ਬਿਹਤਰ ਜਾਣਕਾਰੀ ਦਿੱਤੀ, ਤੁਹਾਡਾ ਬਹੁਤ ਬਹੁਤ ਸ਼ੁਕਰੀਆ।
1: ਥੈਂਕ ਯੂ।

ਜੀ ਸਰੋਤਿਓ, ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਗੱਲਾਂ 'ਚੋਂ ਗੱਲ ਦੇ ਤਹਿਤ ਸਾਡਾ ਅੱਜ ਦਾ ਵਿਸ਼ੇਸ਼ ਪ੍ਰੋਗਰਾਮ ਹੈਲੋ ਡਾਕਟਰ, ਜਿਸ ਦਾ ਵਿਸ਼ਾ ਸੀ ਬੇ ਔਲਾਦ ਜੋੜਿਆਂ ਨੂੰ ਆਉਂਦੀਆਂ ਦਿੱਕਤਾਂ ਅਤੇ ਉਹਨਾਂ ਦਾ ਇਲਾਜ। ਇਸ ਵਿਸ਼ੇ 'ਤੇ ਜਾਣਕਾਰੀ ਦੇ ਰਹੇ ਸਨ ਮਾਹਰ ਡਾਕਟਰ ਮੋਨਿਕਾ ਗੁਪਤਾ ਅਤੇ ਉਹਨਾਂ ਨਾਲ ਗੱਲਬਾਤ ਕਰ ਰਹੇ ਸਨ ਮਨਦੀਪ ਰਜੌਰਾ।

0: ਪ੍ਰੋਗਰਾਮਾਂ ਸੰਬੰਧੀ ਸੂਚਨਾ ਮਿਤੀ 31 ਮਈ ਦਿਨ ਐਤਵਾਰ ਸਵੇਰੇ 11 ਵਜੇ ਮਾਣਯੋਗ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਜੀ ਦੇਸ਼ਵਾਸੀਆਂ ਨਾਲ ਸਾਂਝੇ ਕਰਨਗੇ ਆਪਣੇ ਮਨ ਕੀ ਬਾਤ ਤੇ ਉਸ ਤੋਂ ਤੁਰੰਤ ਬਾਅਦ ਮਾਣਯੋਗ ਪ੍ਰਧਾਨ ਮੰਤਰੀ ਜੀ ਦੀ ਮਨ ਕੀ ਬਾਤ ਦਾ ਪੰਜਾਬੀ ਰੂਪਾਂਤਰ ਪੇਸ਼ ਕੀਤਾ ਜਾਵੇਗਾ ਤੇ ਪੰਜਾਬੀ ਰੂਪਾਂਤਰ ਦਾ ਮੁੜ ਪ੍ਰਸਾਰਣ ਐਸੇ ਹੀ ਦਿਨ ਸ਼ਾਮੀ 8 ਵਜੇ ਪ੍ਰਸਾਰਿਤ ਕੀਤਾ ਜਾਵੇਗਾ।
1: अर्क गुलाब, अर्क केवड़ा, चंदन तेल एवं खस तेल से निर्मित हर्बल शरबत मौज बहार, तन मन को ताजा कर जाए।

FM ਬਠਿੰਡਾ ਦੇ ਪਿਆਰੇ ਸਰੋਤਿਓ, 29 ਮਈ ਦਿਨ ਸ਼ੁੱਕਰਵਾਰ ਸ਼ਾਮ 5 ਵਜੇ ਪ੍ਰੋਗਰਾਮ ਪਿੰਡਾਂ ਵਾਲੇ ਦੇ ਵਿੱਚ ਸਾਡਾ ਵਿਸ਼ਾ ਹੋਵੇਗਾ ਪੰਜਾਬ ਦੀ ਲੋਕ ਗਾਇਕਾ ਗੀਤਕਾਰ ਤੇ ਪੰਜਾਬ ਦੀ ਕੋਇਲ ਸੁਰਿੰਦਰ ਕੌਰ।

ਜੋ ਮੌਜਾਂ ਬਚਪਨ ਤੇ ਜਵਾਨੀ ਵਿੱਚ ਬਾਪੂ ਦੇ ਸਿਰ ਤੇ ਕਰੀਆਂ, ਸੱਚ ਮੰਨਿਓ ਉਹ ਜ਼ਿੰਦਗੀ 'ਚ ਮੁੜ ਕੇ ਦੁਬਾਰੇ ਨਹੀਂ ਮਿਲਦੀਆਂ, ਬਸ ਯਾਦਾਂ ਬਣ ਕੇ ਰਹਿ ਜਾਂਦੀਆਂ ਨੇ। ਦੱਸੀ ਵੀ ਮਾਲਵੇ ਦੇ ਜੱਟਾ ਜੈਲੀ ਮਨਜੀਤ ਪੁਰੀਆ

ਆਕਾਸ਼ਵਾਣੀ FM ਬਠਿੰਡਾ FM ਬੈਂਡ 101.1 ਮੈਗਾਹਰਟਜ਼ ਤੇ ਹੁਣ ਤੋਂ ਕੁਛ ਪਲਾਂ ਬਾਅਦ ਯਾਨੀ ਕਿ ਠੀਕ 6:20 ਤੇ ਤੁਸੀਂ ਸੁਣੋਗੇ ਪ੍ਰਦੇਸ਼ਿਕ ਖਬਰਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ। ਕੁਝ ਪਲ ਕਰੋ ਇੰਤਜ਼ਾਰ।

ਪੰਜਾਬ ਸਮੇਤ ਦੇਸ਼ ਦੇ ਵੱਖ ਵੱਖ ਹਿੱਸਿਆਂ ਚ ਅੱਜ ਈਦ ਉਲ ਅਜ਼ਹਾ ਧਾਰਮਿਕ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਜਾ ਰਹੀ ਹੈ। ਭਾਰਤੀ ਜਨਤਾ ਪਾਰਟੀ ਦੇ ਪੰਜਾਬ ਤੋਂ ਆਗੂ ਕੇਵਲ ਸਿੰਘ ਢਿੱਲੋਂ ਨੂੰ ਪੰਜਾਬ ਇਕਾਈ ਦਾ ਸੂਬਾ ਪ੍ਰਧਾਨ ਨਿਯੁਕਤ ਕੀਤਾ ਗਿਆ। ਮੌਸਮ ਵਿਭਾਗ ਨੇ ਅੱਜ ਪੰਜਾਬ ਚ ਕਈ ਥਾਵਾਂ ਤੇ ਗਰਜ ਚਮਕ ਨਾਲ ਮੀਂਹ ਪੈਣ ਬਾਰੇ ਰੈੱਡ ਅਲਰਟ ਜਾਰੀ ਕੀਤਾ ਅਤੇ IPL ਕ੍ਰਿਕਟ ਵਿਚ ਕੱਲ੍ਹ ਦੂਜੇ ਕੁਆਲੀਫਾਇਰ ਚ ਰਾਜਸਥਾਨ ਰਾਇਲਸ ਦਾ ਮੁਕਾਬਲਾ ਗੁਜਰਾਤ ਟਾਈਟਨਸ ਨਾਲ ਹੋਵੇਗਾ। ਤੇ ਹੁਣ ਖਬਰਾਂ ਵਿਸਥਾਰ ਨਾਲ। ਨਗਰ ਨਿਗਮ ਦੀਆਂ ਆਮ ਚੋਣਾਂ 2026 ਲਈ ਵੋਟਾਂ ਦੀ ਗਿਣਤੀ ਕੱਲ 29 ਮਈ ਨੂੰ ਹੋਵੇਗੀ। ਸਵੇਰੇ 8 ਵਜੇ ਸ਼ੁਰੂ ਹੋਣ ਵਾਲੀ ਇਹ ਗਿਣਤੀ ਸੂਬੇ ਭਰ ਦੇ 1897 ਵਾਰਡਾਂ ਤੋਂ ਕੁੱਲ 7,554 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਕਰੇਗੀ। ਕੁੱਲ 35 ਲੱਖ ਤੋਂ ਵੱਧ ਵੋਟਰਾਂ ਵਿਚੋਂ 22,38,241 ਵੋਟਰਾਂ ਨੇ ਆਪਣੀਆਂ ਵੋਟਾਂ ਪਾਈਆਂ, ਜਿਸ ਨਾਲ ਪੋਲਿੰਗ ਫੀਸਦ ਲਗਭਗ 64% ਹੋ ਗਈ। ਇਹ ਨਗਰ ਨਿਗਮ ਚੋਣਾਂ ਨੂੰ ਸਾਲ 2027 ਚ ਹੋਣ ਵਾਲੀਆਂ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸੂਬੇ ਦੀਆਂ ਸਾਰੀਆਂ ਪ੍ਰਮੁੱਖ ਰਾਜਨੀਤਿਕ ਪਾਰਟੀਆਂ ਲਈ ਰਾਜਨੀਤਿਕ ਸੂਚਕ ਵਜੋਂ ਦੇਖਿਆ ਜਾ ਰਿਹੈ। ਇਸ ਬਹੁਕੌਣੀ ਮੁਕਾਬਲੇ ਚ ਸੱਤਾਧਾਰੀ ਆਮ ਆਦਮੀ ਪਾਰਟੀ, ਇੰਡੀਅਨ ਨੈਸ਼ਨਲ ਕਾਂਗਰਸ, ਸ਼੍ਰੋਮਣੀ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਨੇ ਆਪਣੇ ਉਮੀਦਵਾਰ ਖੜੇ ਕੀਤੇ ਸਨ। ਰਾਜ ਚੋਣ ਕਮਿਸ਼ਨ ਦੀਆਂ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਜ਼ਿਲ੍ਹਾ ਚੋਣ ਅਧਿਕਾਰੀਆਂ ਨੇ ਗਿਣਤੀ ਕੇਂਦਰਾਂ ਤੇ ਸਾਰੇ ਪ੍ਰਬੰਧ ਕਰ ਲਏ ਨੇ। ਪੰਜਾਬ ਰਾਜ ਚੋਣ ਕਮਿਸ਼ਨ ਵੱਲੋਂ 26 ਮਈ ਨੂੰ 8 ਨਗਰ ਨਿਗਮਾਂ, 75 ਨਗਰ ਕੌਂਸਲਾਂ ਤੇ 19 ਨਗਰ ਪੰਚਾਇਤਾਂ ਸਮੇਤ 102 ਨਗਰ ਨਿਗਮਾਂ ਦੀਆਂ ਚੋਣਾਂ ਕਰਵਾਈਆਂ ਗਈਆਂ ਸਨ। ਦੇਸ਼ ਦੇ ਵੱਖ ਵੱਖ ਹਿੱਸਿਆਂ ਵਿਚ ਅੱਜ ਈਦ ਉਲ ਅਜ਼ਹਾ ਦਾ ਤਿਉਹਾਰ ਧਾਰਮਿਕ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਜਾ ਰਿਹੈ। ਇਸ ਨੂੰ ਬਕਰੀਦ ਵੀ ਕਿਹਾ ਜਾਂਦਾ ਹੈ। ਸਵੇਰੇ ਈਦਗਾਹਾਂ ਤੇ ਮਸਜਿਦਾਂ ਵਿਚ ਈਦ ਦੀ ਨਮਾਜ਼ ਅਦਾ ਕੀਤੀ ਗਈ। ਬਾਅਦ ਵਿਚ ਲੋਕਾਂ ਨੇ ਇਕ ਦੂਜੇ ਨੂੰ ਗਲੇ ਮਿਲ ਕੇ ਈਦ ਦੀ ਮੁਬਾਰਕਬਾਦ ਦਿੱਤੀ। ਰਾਸ਼ਟਰੀ ਰਾਜਧਾਨੀ ਵਿਚ ਮੁੱਖ ਨਮਾਜ਼ ਜਾਮਾ ਮਸਜਿਦ, ਫਤਿਹਪੁਰ ਮਸਜਿਦ ਤੇ ਸ਼ਾਹੀ ਈਦਗਾਹ ਚ ਅਦਾ ਕੀਤੀ ਗਈ। ਇਸ ਮੌਕੇ ਸਾਰੀਆਂ ਮਸਜਿਦਾਂ ਦੇ ਇਮਾਮਾਂ ਨੇ ਲੋਕਾਂ ਨੂੰ ਸ਼ਾਂਤੀ ਤੇ ਸਦਭਾਵਨਾ ਬਣਾਈ ਰੱਖਣ ਤੇ ਭਾਈਚਾਰੇ ਨਾਲ ਮਿਲ ਕੇ ਤਿਉਹਾਰ ਮਨਾਉਣ ਦੀ ਅਪੀਲ ਕੀਤੀ। ਇਸ ਦੌਰਾਨ ਪੰਜਾਬ ਵਿਚ ਵੀ ਈਦ ਉਲ ਅਜ਼ਹਾ ਦਾ ਤਿਉਹਾਰ ਪੂਰੀ ਧਾਰਮਿਕ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਜਾ ਰਿਹੈ। ਸ਼ਰਧਾਲੂਆਂ ਨੇ ਫਤਿਹਗੜ੍ਹ ਸਾਹਿਬ ਚ ਰੋਜ਼ਾ ਸ਼ਰੀਫ, ਅੰਮ੍ਰਿਤਸਰ ਚ ਜਾਮਾ ਮਸਜਿਦ, ਹਾਲ ਖੈਰਦੀਨ, ਮਲੇਰਕੋਟਲਾ, ਲੁਧਿਆਣਾ, ਜਲੰਧਰ, ਗੁਰਦਾਸਪੁਰ ਤੇ ਹੋਰਨਾਂ ਕਈ ਥਾਵਾਂ ਤੇ ਮਸਜਿਦਾਂ ਅਤੇ ਈਦਗਾਹਾਂ ਚ ਨਮਾਜ਼ ਅਦਾ ਕੀਤੀ। ਰਾਸ਼ਟਰਪਤੀ ਦ੍ਰੌਪਦੀ ਮੁਰਮੂ, ਉਪ ਰਾਸ਼ਟਰਪਤੀ CP ਰਾਧਾ ਕ੍ਰਿਸ਼ਨਨ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਈਦ ਉਲ ਅਜ਼ਹਾ ਦੇ ਮੌਕੇ ਤੇ ਲੋਕਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਨੇ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਵੀ ਇਸ ਮੌਕੇ ਲੋਕਾਂ ਨੂੰ ਮੁਬਾਰਕਬਾਦ ਦਿੱਤੀ। ਭਾਰਤੀ ਜਨਤਾ ਪਾਰਟੀ ਦੇ ਪੰਜਾਬ ਤੋਂ ਆਗੂ ਕੇਵਲ ਸਿੰਘ ਢਿੱਲੋਂ ਨੂੰ ਅੱਜ ਪਾਰਟੀ ਦੀ ਪੰਜਾਬ ਇਕਾਈ ਦਾ ਸੂਬਾ ਪ੍ਰਧਾਨ ਨਿਯੁਕਤ ਕੀਤਾ ਗਿਆ। ਉਹਨਾਂ ਨੂੰ ਪਾਰਟੀ ਦੇ ਰਾਸ਼ਟਰ ਪ੍ਰਧਾਨ ਨਿਤਿਨ ਨਵੀਨ ਨੇ ਪੰਜਾਬ ਇਕਾਈ ਦਾ ਚਾਰਜ ਸੌਂਪਿਆ। ਬਰਨਾਲਾ ਦੇ ਸਾਬਕਾ ਵਿਧਾਇਕ ਸ੍ਰੀ ਢਿੱਲੋਂ ਦਾ ਜਨਮ ਬਰਨਾਲਾ ਦੇ ਪਿੰਡ ਟੱਲੇਵਾਲ ਚ ਹੋਇਆ ਸੀ। ਉਹਨਾਂ ਨੇ 2007 ਤੋਂ 2017 ਤੱਕ ਇੱਥੋਂ ਵਿਧਾਇਕ ਵਜੋਂ ਸੇਵਾਵਾਂ ਨਿਭਾਈਆਂ। ਬਾਅਦ ਵਿਚ ਉਹ ਜੂਨ 2022 ਚ BJP ਚ ਸ਼ਾਮਲ ਹੋਏ ਅਤੇ ਉਹਨਾਂ ਨੂੰ ਪੰਜਾਬ ਇਕਾਈ ਦਾ ਉਪ ਪ੍ਰਧਾਨ ਨਿਯੁਕਤ ਕਰ ਦਿੱਤਾ ਗਿਆ। ਇਸ ਦੌਰਾਨ ਪਾਰਟੀ ਸੂਤਰਾਂ ਨੇ ਦੱਸਿਆ ਕਿ ਮੌਜੂਦਾ ਪ੍ਰਧਾਨ ਸੁਨੀਲ ਜਾਖੜ ਦਾ 3 ਸਾਲਾਂ ਦਾ ਕਾਰਜਕਾਲ ਇਸ ਸਾਲ ਜੁਲਾਈ ਚ ਖਤਮ ਹੋ ਰਿਹਾ ਹੈ ਅਤੇ ਉਹ ਪੰਜਾਬ ਚ ਪਾਰਟੀ ਵਿਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਰਹਿਣਗੇ। ਇਸੇ ਦੌਰਾਨ ਸੁਨੀਲ ਜਾਖੜ ਨੇ ਸ੍ਰੀ ਢਿੱਲੋਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਪੰਜਾਬ BJP ਦੇ ਪ੍ਰਧਾਨ ਵਜੋਂ ਸੇਵਾਵਾਂ ਦੇਣੀਆਂ ਉਹਨਾਂ ਲਈ ਬਹੁਤ ਹੀ ਮਾਣ ਤੇ ਜ਼ਿੰਮੇਵਾਰੀ ਵਾਲੀ ਗੱਲ ਰਹੀ ਹੈ। ਪੰਜਾਬ BJP ਦੇ ਸੂਬਾ ਜਨਰਲ ਸਕੱਤਰ ਰਾਕੇਸ਼ ਰਾਠੌੜ ਨੇ ਵੀ ਸ੍ਰੀ ਢਿੱਲੋਂ ਨੂੰ ਵਧਾਈ ਅਤੇ ਸ਼ੁਭਕਾਮਨਾਵਾਂ ਦਿੱਤੀਆਂ ਨੇ। ਯੁਵਾ ਮਾਮਲੇ ਅਤੇ ਖੇਡ ਮੰਤਰਾਲੇ ਦੇ ਮਾਈ ਪਾਰ ਚੰਡੀਗੜ੍ਹ ਨੇ ਅੱਜ ਵੀਰ ਸਾਵਰਕਰ ਜਯੰਤੀ ਮੌਕੇ ਆਪਣੇ ਦਫ਼ਤਰ ਵਿਖੇ ਇਕ ਭਾਸ਼ਣ ਮੁਕਾਬਲਾ ਤੇ ਰੀਲ ਮੇਕਿੰਗ ਮੁਕਾਬਲਾ ਕਰਵਾਇਆ। ਇਸ ਸਮਾਰੋਹ ਚ ਚੰਡੀਗੜ੍ਹ ਭਰ ਦੇ ਨੌਜਵਾਨਾਂ ਨੇ ਉਤਸ਼ਾਹ ਨਾਲ ਹਿੱਸਾ ਲਿਆ ਤੇ ਵੀਰ ਸਾਵਰਕਰ ਦੇ ਆਦਰਸ਼ਾਂ ਤੋਂ ਪ੍ਰੇਰਿਤ ਹੋ ਕੇ ਰਚਨਾਤਮਕਤਾ, ਦੇਸ਼ ਭਗਤੀ ਤੇ ਰਾਸ਼ਟਰ ਨਿਰਮਾਣ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ। ਭਾਸ਼ਣ ਮੁਕਾਬਲਾ ਵਿਕਸਿਤ ਭਾਰਤ ਦੇ ਨਿਰਮਾਣ ਚ ਵੀਰ ਸਾਵਰਕਰ ਦੇ ਵਿਚਾਰਾਂ ਦੀ ਸਾਰਥਕਤਾ ਵਿਸ਼ੇ ਤੇ ਕਰਵਾਇਆ ਗਿਆ, ਜਦਕਿ ਰੀਲ ਮੇਕਿੰਗ ਮੁਕਾਬਲਾ ਜੇ ਵੀਰ ਸਾਵਰਕਰ ਅੱਜ ਦੇ ਨੌਜਵਾਨਾਂ ਨਾਲ ਗੱਲ ਕਰਦੇ ਵਿਸ਼ੇ ਤੇ ਕੇਂਦਰਿਤ ਸੀ। ਦੋਵਾਂ ਮੁਕਾਬਲਿਆਂ ਦੇ ਜੇਤੂਆਂ ਨੂੰ ਪ੍ਰੋਗਰਾਮ ਦੇ ਮੁੱਖ ਮਹਿਮਾਨ ਪ੍ਰਸਿੱਧ ਸਮਾਜ ਸੇਵਕ ਸੰਜੀਵ ਰਾਣਾ ਵੱਲੋਂ ਇਨਾਮ ਦਿੱਤੇ ਗਏ। ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਵੀਰ ਸਾਵਰਕਰ ਦੇ ਆਦਰਸ਼ਾਂ ਤੇ ਕਦਰਾਂ ਕੀਮਤਾਂ ਨੂੰ ਆਪਣਾ ਰੋਜ਼ਾਨਾ ਜੀਵਨ ਚ ਸ਼ਾਮਲ ਕਰਨਾ ਚਾਹੀਦੈ ਤਾਂ ਜੋ ਸਮਾਜ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਤੋਂ ਦੂਰ ਰੱਖ ਸਕੇ ਤੇ ਵਿਕਸਿਤ ਭਾਰਤ ਦੇ ਦ੍ਰਿਸ਼ਟੀਕੋਣ ਨੂੰ ਪੂਰਾ ਕਰਨ ਵਿਚ ਸਰਗਰਮ ਯੋਗਦਾਨ ਪਾਇਆ ਜਾ ਸਕੇ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @TIRRNU ਜਲੰਧਰ। ਸਾਡਾ ਫੇਸਬੁੱਕ ਪੇਜ ਹੈ RNU-AIR ਜਲੰਧਰ ਅਤੇ ਯੂਟਿਊਬ ਤੇ ਸਾਡਾ ਚੈਨਲ ਹੈ @TIRRNU ਜਲੰਧਰ। ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਨੇ ਅੱਜ ਵਿਦਿਆਰਥੀਆਂ ਨੂੰ ਭਰੋਸਾ ਦਵਾਇਆ ਕਿ ਕੇਂਦਰੀ ਸੈਕੰਡਰੀ ਸਿੱਖਿਆ ਬੋਰਡ CBSE ਵੱਲੋਂ ਨਵੀਂ ਆਨ ਸਕਰੀਨ ਮਾਰਕਿੰਗ ਪ੍ਰਣਾਲੀ ਇੱਕ ਪ੍ਰਗਤੀਸ਼ੀਲ ਵਿਧੀ ਹੈ ਜਿਸ ਦਾ ਉਦੇਸ਼ ਵਧੇਰੇ ਪਾਰਦਰਸ਼ਤਾ ਨੂੰ ਯਕੀਨੀ ਬਣਾਉਣਾ ਹੈ। ਸ੍ਰੀ ਪ੍ਰਧਾਨ ਨਵੀਂ ਦਿੱਲੀ 'ਚ CBSE ਅਧਿਕਾਰੀਆਂ ਨਾਲ ਮੀਟਿੰਗ ਕਰਨ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। CBSE 12ਵੀਂ ਜਮਾਤ ਦੀ ਪ੍ਰੀਖਿਆ ਲਈ OSM ਪ੍ਰਣਾਲੀ 'ਚ ਅੰਤਰ ਅਤੇ ਮੁੜ ਮੁਲਾਂਕਣ ਪੋਰਟਲ 'ਚ ਤਕਨੀਕੀ ਖਾਮੀਆਂ ਬਾਰੇ ਚਿੰਤਾਵਾਂ ਬਾਰੇ ਮੰਤਰੀ ਨੇ ਸਵੀਕਾਰ ਕੀਤਾ ਕਿ ਕੁਝ ਮੁੱਦੇ ਸਾਹਮਣੇ ਆਏ ਨੇ ਤੇ ਵਿਦਿਆਰਥੀਆਂ ਨੂੰ ਭਰੋਸਾ ਦਿੰਦਿਆਂ ਉਨ੍ਹਾਂ ਕਿਹਾ

0: सुनोगे करियर संबंधी ग्रुप डिस्कशन, नौकरी जां बिजनेस दे विचों केड़ा रस्ता चुनना है। इस ते गलबात सांझी कर रहे ने साडे कुछ विद्यार्थी साथी, जिन्हां दे विच रोहन, चेतन अते रितिका शामिल ने। संपादन है नितिश कुमार होरां दा, प्रोग्राम दे इंचार्ज मनदीप रजौरा। सो आओ सुनते हाँ ये भेंट वार्ता, पर पहला कुछ संदेश।
1: ਸੁਣੋ ਸੁਣੋ ਸੁਣੋ ਪਿੰਡ ਵਾਲਿਓ, KYC ਅਪਡੇਟ ਸੁਨੇਹੇ ਨੂੰ ਨਜ਼ਰਅੰਦਾਜ਼ ਨਾ ਕਰੋ। ਆਪਣਾ KYC ਫੌਰਨ ਅਪਡੇਟ ਕਰਵਾਓ। ਜੇਕਰ ਪਛਾਣ ਜਾਂ ਪਤੇ ਵਿੱਚ ਕੋਈ ਬਦਲਾਅ ਨਹੀਂ ਹੈ ਤਾਂ ਆਪਣੇ ਬੈਂਕ ਜਾਂ ATM ਜਾਂ ਬਿਜ਼ਨਸ ਕੋਰਸਪੋਂਡੈਂਟ ਯਾਨੀ BC ਕੋਲ ਜਾਓ, ਜਾਂ ਬੈਂਕ ਨਾਲ ਰਜਿਸਟਰਡ ਈਮੇਲ ਜਾਂ ਮੋਬਾਈਲ ਨੰਬਰ ਰਾਹੀਂ ਜਾਂ ਮੋਬਾਈਲ ਬੈਂਕਿੰਗ ਐਪ ਰਾਹੀਂ ਜਾਂ ਪੱਤਰ ਰਾਹੀਂ ਉਸ ਦੀ ਸਵੈ ਘੋਸ਼ਣਾ ਕਰੋ। ਤੇ ਜੇਕਰ ਕੋਈ ਬਦਲਾਵ ਹੈ ਤਾਂ ਪਛਾਣ ਅਤੇ ਪਤੇ ਦਾ ਨਵੀਨਤਮ ਸਬੂਤ ਦਿਖਾਓ। ਖਾਤਾ ਕਾਰਜਸ਼ੀਲ ਰੱਖੋ ਅਤੇ ਬੈਂਕਿੰਗ ਸੇਵਾਵਾਂ ਦਾ ਲਾਭ ਉਠਾਓ। ਆਪਣਾ KYC ਅਪਡੇਟ ਕਰਵਾਉਣ ਲਈ ਆਪਣੇ ਨਜ਼ਦੀਕੀ ਗ੍ਰਾਮ ਪੰਚਾਇਤ ਕੈਂਪ ਜਾਂ ਬੈਂਕ ਸ਼ਾਖਾ ਤੇ ਜਾਓ।
2: RBI ਕਹਿੰਦਾ ਹੈ,
3: ਜਾਣਕਾਰ ਬਣੋ, ਸੁਚੇਤ ਰਹੋ।
4: पेश है सबका फेवरेट
5: अर्क गुलाब, अर्क केवड़ा, चंदन तेल एवं खस तेल से निर्मित हर्बल शरबत मौज बहार तन मन को ताजा कर जाए।
6: ਪ੍ਰੋਗਰਾਮਾਂ ਸੰਬੰਧੀ ਸੂਚਨਾ। ਮਿਤੀ 31 ਮਈ ਦਿਨ ਐਤਵਾਰ ਸਵੇਰੇ 11 ਵਜੇ ਮਾਣਯੋਗ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਜੀ ਦੇਸ਼ ਵਾਸੀਆਂ ਨਾਲ ਸਾਂਝੇ ਕਰਨਗੇ ਆਪਣੇ ਮਨ ਕੀ ਬਾਤ, ਤੇ ਉਸ ਤੋਂ ਤੁਰੰਤ ਬਾਅਦ ਮਾਣਯੋਗ ਪ੍ਰਧਾਨ ਮੰਤਰੀ ਜੀ ਦੀ ਮਨ ਕੀ ਬਾਤ ਦਾ ਪੰਜਾਬੀ ਰੂਪਾਂਤਰ ਪੇਸ਼ ਕੀਤਾ ਜਾਵੇਗਾ, ਤੇ ਪੰਜਾਬੀ ਰੂਪਾਂਤਰ ਦਾ ਮੁੜ ਪ੍ਰਸਾਰਣ ਇਸੇ ਹੀ ਦਿਨ ਸ਼ਾਮੀ 8 ਵਜੇ ਪ੍ਰਸਾਰਿਤ ਕੀਤਾ ਜਾਵੇਗਾ।
7: ਜੀ ਸਾਥੀਓ ਨਮਸਕਾਰ, ਮੈਂ ਰੋਹਨ ਤੇ ਮੇਰੇ ਨਾਲ ਮੇਰੇ ਸਾਥੀ ਰਿਤਿਕਾ ਤੇ ਚੇਤਨ, ਤੁਹਾਡਾ ਅੱਜ ਦੇ ਪ੍ਰੋਗਰਾਮ ਯੁਵਾਨੀ ਦੇ ਵਿੱਚ ਤੁਹਾਡਾ ਨਿੱਘਾ ਸਵਾਗਤ ਕਰਦੇ ਹਾਂ। ਤੇ ਆਪਣੇ ਅੱਜ ਗੱਲ ਕਰਨ ਦਾ ਵਿਸ਼ਾ ਹੈ, ਉਹ ਹੈ ਕਰੀਅਰ ਨੂੰ ਲੈ ਕੇ, ਕਿ ਵੀ ਆਪਣੀ ਰੁਚੀ ਕਿਸ ਤਰਫ ਹੈ, ਉਸ ਵੱਲ ਆਪਣੇ ਕਰੀਅਰ ਨੂੰ ਢਾਲ ਸਕੀਏ। ਇਸ ਪ੍ਰੋਗਰਾਮ ਦੇ ਵਿੱਚ ਮੈਂ ਤੁਹਾਡਾ ਰਿਤਿਕਾ ਜੀ ਸਵਾਗਤ ਕਰਦਾ ਹਾਂ।
8: ਧੰਨਵਾਦ ਰੋਹਨ, ਬਹੁਤ ਬਹੁਤ।
7: ਤੇ ਨਾਲ ਹੀ ਮੇਰੇ ਸਾਥੀ ਸਾਹਿਬਾਨ ਚੇਤਨ ਜੀ ਦਾ ਸਵਾਗਤ ਕਰਦਾ ਹਾਂ।
9: ਧੰਨਵਾਦ ਰੋਹਨ ਜੀ ਤੁਹਾਡਾ ਮੈਨੂੰ ਇਸ ਪ੍ਰੋਗਰਾਮ ਦੇ ਉੱਤੇ ਬੁਲਾਉਣ ਲਈ।
7: ਜਿਵੇਂ ਕਿ ਅਸੀਂ ਆਪਣੇ ਯਾਰਾਂ ਦੋਸਤਾਂ ਨਾਲ ਬੈਠੇ ਸੀ ਤਾਂ ਗੱਲਾਂ ਵਿੱਚੋਂ ਗੱਲ ਕਰੀ ਜਾਂਦੇ ਸੀ, ਤਾਂ ਮੇਰੇ ਦਿਮਾਗ ਵਿੱਚ ਇੱਕ ਪ੍ਰਸ਼ਨ ਆਇਆ ਕਿ ਅੱਜ ਦਾ ਯੂਥ ਕਰੀਅਰ ਨੂੰ ਲੈ ਕੇ ਬਹੁਤ ਹੀ ਜ਼ਿਆਦਾ ਚਿੰਤਿਤ ਰਹਿੰਦਾ ਹੈ, ਕਿਉਂ ਵੀ ਚੇਤਨ?
9: ਹਾਂਜੀ ਰੋਹਨ ਜੀ, ਇਹ ਗੱਲ ਤਾਂ ਤੁਹਾਡੀ ਬਿਲਕੁਲ ਸਹੀ ਹੈ। ਅੱਜ ਦਾ ਯੂਥ ਬਹੁਤ ਹੀ ਜ਼ਿਆਦਾ ਚਿੰਤਿਤ ਰਹਿੰਦਾ ਹੈ, ਤੇ ਅੱਜ ਦੇ ਯੂਥ ਦੇ ਵਿੱਚ ਕਰੀਅਰ ਇੱਕ ਇਹੋ ਜਿਹਾ ਪਲੇਟਫਾਰਮ ਬਣ ਗਿਆ ਹੈ ਯੂਥ ਦੇ ਲਈ, ਵੀ ਜਿਹੜਾ ਅੱਗੇ ਸਕਸੈਸ ਹੋਣਾ ਬਹੁਤ ਜ਼ਰੂਰੀ ਆ ਯੂਥ ਨੂੰ। ਹਰੇਕ ਬੰਦਾ ਇਸ ਲਈ ਆਪਦੀ ਇੱਛਾ ਦਿਖਾਉਂਦਾ ਹੈ, ਤੇ ਹਰੇਕ ਬੰਦੇ ਨੂੰ ਇੱਛਾ ਦਿਖਾਉਣੀ ਜ਼ਰੂਰੀ ਵੀ ਹੈ ਜੀ, ਤੇ ਅੱਗੇ ਬੰਦੇ ਨੂੰ ਕੀ ਕਰਨਾ ਹੈ ਜਾਂ ਆਪਾਂ ਨੂੰ ਕੀ ਕਰਨਾ ਹੈ, ਪਹਿਲਾਂ ਪ੍ਰੀ ਪਲੈਨ ਰਹਿਣਾ ਚਾਹੀਦਾ ਹੈ। ਜਿਵੇਂ ਕਿ ਤੁਸੀਂ ਵੀ ਹੋਵੋਗੇ ਰੋਹਨ ਜੀ, ਜਿਵੇਂ ਕਿ ਤੁਸੀਂ ਵੀ ਹੋਵੋਗੇ ਰਿਤਿਕਾ ਜੀ, ਪ੍ਰੀ ਪਲੈਨ ਆਪਦੇ ਕਰੀਅਰ ਨੂੰ ਲੈ ਕੇ, ਤੇ ਜਿਵੇਂ ਮੈਂ ਵੀ ਹੈਗਾ ਆਪਦੇ ਪ੍ਰੀ ਪਲੈਨ ਕਰੀਅਰ ਨੂੰ ਲੈ ਕੇ, ਤੇ ਆਪਾਂ ਅੱਜ ਇਸ ਤੇ ਚਰਚਾ ਕਰ ਲੈਂਦੇ ਹਾਂ।
7: ਜਿਵੇਂ ਕਿ ਮੇਰੇ ਸਾਥੀ ਚੇਤਨ ਨੇ ਦੱਸਿਆ ਕਿ ਆਪਾਂ ਨੂੰ ਆਪਣੀ ਲਾਈਫ ਦੇ ਨੂੰ ਲੈ ਕੇ ਇੱਕ ਏਮ ਹੋਣਾ ਚਾਹੀਦਾ ਹੈ, ਇੱਕ ਪ੍ਰੀ ਪਲੈਨ ਹੋਣਾ ਚਾਹੀਦਾ ਹੈ, ਤਾਂ ਮੈਂ ਇਸ ਗੱਲ ਨਾਲ ਬਿਲਕੁਲ ਸਹਿਮਤ ਹਾਂ। ਤੁਹਾਡੇ ਕੀ ਵਿਚਾਰ ਨੇ ਰਿਤਿਕਾ ਜੀ ਇਸ ਬਾਰੇ?
8: ਹਾਂਜੀ, ਮੈਂ ਤੁਹਾਡੇ ਦੋਨਾਂ ਦੀ ਗੱਲਾਂ ਨਾਲ ਬਹੁਤ ਸਹਿਮਤ ਹਾਂ ਕਿ ਅੱਜ ਦਾ ਯੂਥ, ਕੋਈ ਯੂਥ ਦੇ ਵਿੱਚੋਂ 50% ਦੇਖੀਏ ਤਾਂ ਆਪਾਂ ਜੋਬ ਵੱਲ ਭੱਜ ਰਹੇ ਨੇ, 50% ਦੇਖੀਏ ਤਾਂ ਕੋਈ ਬਿਜ਼ਨਸ ਵੱਲ ਜਾ ਰਿਹਾ ਹੈ, ਪਰ ਕਿਤੇ ਨਾ ਕਿਤੇ ਜਿਹੜੇ ਬੱਚੇ ਅੱਜ ਕੱਲ੍ਹ ਕੰਪੀਟੀਟਿਵ ਐਗਜ਼ਾਮਸ ਦੀ ਤਿਆਰੀ ਕਰ ਰਹੇ ਨੇ, ਜਿਵੇਂ ਕਿ ਰੋਹਨ ਆਪਾਂ ਵੀ ਦੇਖਦੇ ਹਾਂਗੇ, ਚੇਤਨ ਜਿਵੇਂ ਤੁਸੀਂ ਲਾਇਬ੍ਰੇਰੀ ਜਾਂਦੇ ਹੋ, ਹੈ ਨਾ, ਉੱਥੇ ਹਜ਼ਾਰਾਂ ਦੇ ਵਿੱਚ ਬੱਚਾ ਬੈਠਾ ਹੈ, ਜਿਹੜਾ ਕਈ ਬੱਚੇ ਸਿਰਫ ਇੱਕ ਨੌਕਰੀ ਦੇ ਪਿੱਛੇ ਭੱਜ ਰਹੇ ਨੇ, ਕਈ ਬੱਚੇ ਉੱਥੇ ਨਿਰਾਸ਼ ਹੋ ਕੇ ਬੈਠੇ ਨੇ ਕਿ ਜਿਵੇਂ ਸਾਡੇ ਤੋਂ ਕੋਈ ਪੇਪਰ ਕਰੈਕ ਨਹੀਂ ਹੋ ਰਿਹਾ ਜਾਂ ਕੁਛ ਵੀ। ਦਿਨੋ ਦਿਨ ਜੋ ਆਪਣਾ ਕੰਪੀਟੀਸ਼ਨ ਵੱਧਦਾ ਜਾ ਰਿਹਾ ਹੈ, ਉਹ ਆਉਣ ਵਾਲੀ ਪੀੜ੍ਹੀ ਲਈ ਵੀ ਤੇ ਆਪਣੇ ਲਈ ਵੀ ਇੱਕ ਖਤਰੇ ਦੀ ਆਪਾਂ ਕਹਿ ਸਕਦੇ ਹਾਂ ਵੀ ਸਾਈਨ ਹੈ, ਕਿਉਂ ਚੇਤਨ, ਤੁਹਾਨੂੰ ਨਹੀਂ ਲੱਗਦਾ?
9: ਵੈਸੇ ਦੇਖਿਆ ਜਾਵੇ ਰਿਤਿਕਾ ਜੀ, ਇਹ ਵੀ ਵਧੀਆ ਤੁਸੀਂ ਦੱਸਿਆ ਹੈ, ਪਰ ਦੇਖਿਆ ਜਾਵੇ ਅੱਜ ਦੇ ਟਾਈਮ ਤੇ ਕਈ ਯੂਥ ਆਪਣਾ ਕੇ ਜੀ ਆਇਲਸ ਕਰਕੇ ਬਾਹਰ ਵੀ ਜਾ ਰਹੇ ਨੇ ਜੀ, ਪਰ ਦੇਖਿਆ ਜਾਵੇ ਆਪਣਾ ਯੂਥ ਜੇ ਇੰਡੀਆ 'ਚ ਹੀ ਰਹੇ, ਆਪਣੇ ਪੰਜਾਬ 'ਚ ਹੀ ਰਹੇ, ਉੱਥੇ ਕਿੰਨੀ ਤਰੱਕੀ ਹੋਊਗੀ। ਬਾਹਰ ਜਾਣ ਦੇ ਬਜਾਏ ਜੇ ਉੱਥੇ ਹੀ ਯੂਥ ਆਪਦਾ ਪੈਸਾ ਇਨਵੈਸਟ ਕਰੇ, ਤੇ ਬਾਹਰ ਜਾ ਕੇ ਉੱਥੋਂ ਦੀ ਸਰਕਾਰਾਂ ਨੂੰ ਬੈਨੀਫਿਟ ਹੁੰਦਾ ਹੈ।
8: ਪਰ ਚੇਤਨ, ਮੈਂ ਤੁਹਾਨੂੰ ਇੱਥੇ ਟੋਕਦਾ ਕਿ ਤੁਹਾਨੂੰ ਇਹ ਨਹੀਂ ਲੱਗਦਾ ਜੇਕਰ ਆਪਣੀ ਸਰਕਾਰ ਇੱਥੇ ਹੀ ਕੁਝ ਕੰਪੀਟੀਸ਼ਨ ਘਟਾ ਦੇਵੇ ਤੇ ਕੁਝ ਜੇ ਹੋਰ ਜੋਬ ਅਪਰਚੁਨਿਟੀਜ਼ ਬਣਾਈਆਂ ਜਾਣ ਤਾਂ ਫਿਰ ਆਪਣਾ ਯੂਥ ਬਾਹਰ ਹੀ ਕਿਉਂ ਜਾਵੇ?
9: ਨਹੀਂ, ਇਹ ਤਾਂ ਗੱਲ ਠੀਕ ਹੈ ਜੀ ਰੋਹਨ ਜੀ, ਤੁਸੀਂ ਦੱਸੋ ਜੀ ਇਸ ਬਾਰੇ ਕੁਝ ਆਪਦਾ ਵਿਚਾਰ।
7: ਤੁਹਾਡੇ ਪੁਆਇੰਟ ਧਿਆਨ ਨਾਲ, ਪਹਿਲਾਂ ਮੈਂ ਆਪਣੀ ਗੱਲ ਪੂਰੀ ਕਰਨਾ ਚਾਹੂੰਗਾ ਕਿ ਨਾ ਮੈਂ ਵੀ ਪ੍ਰੀ ਪਲੈਨ ਹੋਣਾ ਸਭ ਤੋਂ ਜ਼ਰੂਰੀ ਹੈ। ਮੇਰਾ ਓਪੀਨੀਅਨ ਇਸ ਨੂੰ ਲੈ ਕੇ ਇਹ ਹੈ, ਕਰੀਅਰ ਚੂਜ਼ ਕਰਨਾ ਹੋਵੇ, ਕਰੀਅਰ ਚੂਜ਼ ਕਰਨਾ ਹੀ ਸਭ ਤੋਂ ਪਹਿਲਾਂ ਸਭ ਤੋਂ ਵੱਡੀ ਚੁਣੌਤੀ ਬਣ ਜਾਂਦੀ। ਜੇਕਰ ਆਪਾਂ ਇੱਕ ਕਰੀਅਰ ਚੂਜ਼ ਕਰੀਏ, ਕਰੀਅਰ ਕੋਈ ਵੀ ਮਾੜਾ ਨਹੀਂ ਹੁੰਦਾ, ਚਾਹੇ ਬਿਜ਼ਨਸ ਹੋਵੇ, ਪ੍ਰਾਈਵੇਟ ਸੈਕਟਰ ਹੋਵੇ, ਗਵਰਨਮੈਂਟ ਸੈਕਟਰ ਹੋਵੇ,

0: ਇਟ ਡਜ਼ ਨੋਟ ਮੈਟਰ। ਸਭ ਤੋਂ ਪਹਿਲਾਂ ਤਾਂ ਆਪਾਂ ਨੂੰ ਇਹ ਦੇਖਣਾ ਚਾਹੀਦਾ ਕਿ ਆਪਣੇ ਡਾਇਰੈਕਸ਼ਨ ਕੀ ਆ, ਆਪਣਾ ਏਮ ਕੀ ਆ। ਜੇਕਰ ਆਪਾਂ ਇੱਕ ਏਮ ਚੁਣ ਕੇ ਆਪਣਾ 100% ਉਹਨੂੰ ਦਈਏ ਤਾਂ ਉਹਨੂੰ ਹਾਸਿਲ ਕਰਨ ਦੇ ਚਾਂਸ ਸਭ ਤੋਂ ਵੱਧ ਜਾਂਦੇ। ਰਿਤਿਕਾ ਜੀ ਨੇ ਕਿਹਾ ਵੀ ਆਇਲਸ ਕਰਕੇ ਵੀ ਗਵਰਨਮੈਂਟ ਵੀ ਇਹ ਜਿਹੀ ਪੋਲਿਸੀ ਬਣਾ ਰਹੇ ਕਿ ਸਟੂਡੈਂਟਸ ਬਾਹਰ ਨਾ ਜਾਣ, ਪਰ ਇਹ ਕਿਤੇ ਨਾ ਕਿਤੇ ਇੰਪੋਸੀਬਲ ਆਪਾਂ ਕਹਿ ਸਕਦੇ ਹਾਂ, ਕਿਉਂਕਿ ਹਰੇਕ ਚੀਜ਼ ਦਾ ਇੱਕ ਸਟਰਕਚਰ ਹੁੰਦਾ। ਜੇਕਰ ਸਰਕਾਰ ਇੰਨੀਆਂ ਨੌਕਰੀਆਂ ਦੇ ਦੇਣਗੇ ਤਾਂ ਉਹਨਾਂ ਨੂੰ ਪੇ ਦੇਣੀ ਜਾਂ ਕਿਵੇਂ ਵੀ, ਇਟ ਇਜ਼ ਨੋਟ ਪੋਸੀਬਲ ਫੋਰ ਦਾ ਗਵਰਨਮੈਂਟ।
1: ਪੜ੍ਹਦੇ ਸੀ ਅੱਜ ਤੋਂ ਸਾਲ ਜਾਂ 1.5 ਸਾਲ ਪਹਿਲਾਂ ਆਪਾਂ ਥੀਏਟਰ ਕਰਦੇ ਸੀ, ਆਪਾਂ ਉਸ ਨੂੰ ਵੀ ਲੈ ਕੇ ਚਰਚਾ ਕਰ ਸਕਦੇ ਹਾਂ ਵੀ ਥੀਏਟਰ 'ਚ ਜਾਂ ਐਕਟਿੰਗ ਲਾਈਨ 'ਚ ਕੀ ਸਕੋਪ ਆ ਅੱਗੇ, ਹੈ ਨਾ, ਆਪਣਾ ਕੀ ਸਕੋਪ ਬਣਦਾ ਜਾਂ ਨਹੀਂ ਬਣਦਾ, ਹੈ ਨਾ। ਜਿਵੇਂ ਹੁਣ ਤੁਸੀਂ ਪਹਿਲੇ ਸਾਲ, ਦੂਜੇ ਸਾਲ ਜਾਂ ਤੀਜੇ ਸਾਲ, 3 ਸਾਲ ਲਗਾਤਾਰ ਤੁਸੀਂ ਥੀਏਟਰ ਕੀਤਾ, ਮੈਂ ਵੀ 3 ਸਾਲ ਲਗਾਤਾਰ ਥੀਏਟਰ ਕੀਤਾ, ਤੇ ਆਪਣੇ ਰਿਤਿਕਾ ਹੋਰਾਂ ਨੇ ਵੀ ਲਾਸਟ ਈਅਰ ਥੀਏਟਰ ਕੀਤਾ, ਫਿਲਮ ਦੇ ਵਿੱਚ ਪਾਰਟ ਲਿਆ, ਹੈ ਨਾ। ਈਅਰ ਜਦੋਂ ਮੇਰਾ ਨਇਆ ਐਕਸਪੀਰੀਅੰਸ ਸੀ ਉੱਥੇ, ਨਇਆ ਮੇਰਾ ਐਕਟਿੰਗ ਦੇ ਵਿੱਚ ਐਕਸਪੀਰੀਅੰਸ ਰਿਹਾ, ਹੈ ਨਾ। ਪਹਿਲਾਂ ਮੈਨੂੰ ਆਇਆ ਸੀ ਵੀ ਮੈਂ ਐਕਟਿੰਗ ਦੇ ਵਿੱਚ ਕਰੀਅਰ ਬਣਾਵਾਂ, ਹੈ ਨਾ। ਤਾਂ ਹੌਲੀ ਹੌਲੀ ਆਪਾਂ ਨੂੰ ਪਹਿਲਾਂ ਪ੍ਰੀ ਪਲੈਨ ਕਰਨਾ ਵੀ ਚਾਹੀਦਾ, ਜਿਵੇਂ ਉਸ ਲਾਈਨ 'ਚ ਜਾਂਦਾ ਕੁਛ ਨਾ ਕੁਛ ਮੈਂ ਅੱਜ ਦੇ ਟਾਈਮ 'ਤੇ ਹੁੰਦਾ ਨਾ।
0: ਤੁਸੀਂ ਕਿਹਾ ਵੀ ਪ੍ਰੀ ਪਲੈਨ ਹੋਣਾ, ਤੁਸੀਂ ਕਹਿ ਰਹੇ ਹੋ ਵੀ ਜਿਵੇਂ ਪਹਿਲਾਂ ਨਹੀਂ ਸੋਚਿਆ ਕਰੀਅਰ ਦੇ ਬਾਰੇ, ਵੀ ਜੇ ਤੁਸੀਂ ਥੀਏਟਰ ਦੇ ਵਿੱਚ ਤੁਹਾਨੂੰ ਇੰਟਰਸਟ ਆ ਰਿਹਾ, ਜੇ ਤੁਸੀਂ ਥੀਏਟਰ ਦੇ ਵਿੱਚ ਹੀ ਆਪਣਾ ਕਰੀਅਰ ਨੂੰ ਚੂਜ਼ ਕਰਦੇ ਹੋ ਤਾਂ ਉਹ ਵੀ ਬੈਸਟ ਅਪੋਰਚੁਨਿਟੀ ਆ, ਕਿਉਂਕਿ ਜ਼ਿੰਦਗੀ ਆਪਾਂ ਨੂੰ ਅਵਸਰ ਦਿੰਦੀ ਰਹਿੰਦੀ ਆ, ਕਿਹੜੇ ਮੋੜ 'ਤੇ ਆਪਣੀ ਜ਼ਿੰਦਗੀ ਨੂੰ ਬਦਲ ਕੇ ਰੱਖ ਦੇਵੇ ਇਹ ਆਪਾਂ ਨੂੰ ਖੁਦ ਨੂੰ ਵੀ ਨਹੀਂ ਪਤਾ ਹੁੰਦਾ। ਇਸ ਗੱਲ ਨਾਲ ਮੈਂ ਸਹਿਮਤ ਹਾਂ ਕਿ ਕਈ ਵਾਰੀ ਕੀ ਹੁੰਦਾ ਹੈ ਕਿ ਆਪਾਂ ਕਿਸੇ ਇੱਕ ਏਮ ਦੇ ਪਿੱਛੇ ਭੱਜਦੇ ਰਹਿੰਦੇ ਹਾਂ, ਪਰ ਉਹ ਆਪਾਂ ਨੂੰ ਉਸ ਦੀ ਡਾਇਰੈਕਸ਼ਨ ਨਹੀਂ ਮਿਲ ਪਾਉਂਦੀ।
2: ਹੁਣ ਜਿਵੇਂ ਤੁਸੀਂ ਲਾਇਬ੍ਰੇਰੀ ਦੇ ਵਿੱਚ ਤੁਸੀਂ ਜੋਬ ਦੀ ਤਿਆਰੀ ਕਰ ਰਹੇ ਹੋ, ਠੀਕ ਹੈ, ਜਿਵੇਂ ਇਹਨਾਂ ਨੇ ਵੀ ਕਿਹਾ ਕਿ ਐਕਟਿੰਗ ਇੱਕ ਵਧੀਆ ਅਪੋਰਚੁਨਿਟੀ ਹੈ, ਠੀਕ ਹੈ, ਤੁਸੀਂ 3 ਸਾਲ ਥੀਏਟਰ ਕਰਿਆ, ਫਿਰ ਉਸ ਤੋਂ ਬਾਅਦ ਤੁਸੀਂ ਇੱਕੋਦਮ ਗਵਰਨਮੈਂਟ ਜੋਬ ਦੇ ਉੱਤੇ ਸਵਿਚ ਕਿਉਂ ਕਰ ਗਏ?
0: ਜੀ, ਬਹੁਤ ਹੀ ਵਧੀਆ ਪ੍ਰਸ਼ਨ ਮੇਰੇ ਸਾਥੀ ਸਾਹਿਬਾਨ ਨੇ ਪੁੱਛਿਆ ਮੈਨੂੰ। ਮੈਂ ਇਸ ਨੂੰ ਐਜ਼ ਆ ਕਰੀਅਰ ਕਦੇ ਨਹੀਂ ਦੇਖਿਆ, ਮੈਂ ਐਜ਼ ਆ ਜਿਵੇਂ ਕਾਲਜ ਦੇ ਵਿੱਚ ਆਪਣੀ ਮੈਮਰੀਜ਼ ਵਗੈਰਾ ਹੁੰਦੀਆਂ ਨੇ, ਆਪਾਂ 3 ਸਾਲ ਦਾ ਐਕਸਪੀਰੀਅੰਸ ਕਹਿ ਸਕੀਏ, ਤਾਂ ਉਸ ਬੇਸ ਦੇ ਵਿੱਚ ਵੀ ਜਾ ਕੇ ਆਪਾਂ 3 ਸਾਲ ਕਾਲਜ ਦੇ ਵਿੱਚ ਆਪਾਂ ਕੁਛ ਯਾਦਾਂ ਬਣਾਈਏ, ਹੈ ਨਾ, ਉਸ ਬੇਸ 'ਤੇ ਲੈ ਕੇ ਮੈਂ ਪਾਰਟੀਸਪੇਟ ਕੀਤਾ ਸੀ। ਮੇਰਾ ਇਸ ਨੂੰ ਲੈ ਕੇ ਕਰੀਅਰ ਦੇ ਬਾਰੇ ਕੋਈ ਇਹੋ ਜਿਹੀ ਥਿੰਕਿੰਗ ਨਹੀਂ ਸੀ। ਹਾਂ, ਬਟ ਪਾਰਟੀਕੁਲਰ 10th ਪਲੱਸ 2 ਤੋਂ ਸੀਗਾ ਮੈਨੂੰ ਵੀ ਹਾਂ ਮੈਂ ਗਵਰਨਮੈਂਟ ਲਾਈਨ ਦੇ ਵਿੱਚ।
1: ਗਵਰਨਮੈਂਟ ਜੋਬ 'ਤੇ ਆਏ ਹਾਂ ਜੀ, ਦੇਖੋ ਜੀ, ਇੱਕ ਤਾਂ ਆਪਾਂ ਨੂੰ ਕਿਸੇ 'ਤੇ ਆਸ ਨਹੀਂ ਰੱਖਣੀ ਪੈਂਦੀ, ਆਪਦਾ ਬੰਦੇ ਦਾ ਅੰਦਰੋਂ ਟੈਲੈਂਟ ਨਿਕਲਦਾ ਹੁੰਦਾ, ਪੜ੍ਹਾਈ ਦੇ ਵਿੱਚ ਬੰਦਾ ਕੀ ਕੁਛ ਕਰ ਸਕਦਾ, ਕਿਸ ਹੱਦ ਤੱਕ ਪੜ੍ਹਾਈ ਦੇ ਵਿੱਚ ਜਾ ਸਕਦਾ, ਕਿਸ ਹੱਦ ਤੱਕ ਬੰਦਾ ਪੜ੍ਹ ਕੇ ਜਾਂ ਆਪਦੇ ਮਾਂ ਪਿਓ ਦਾ ਜਾਂ ਆਪਦੇ ਨਾਲਦਿਆਂ ਦਾ ਫਰੈਂਡ ਦਾ ਨਾਮ ਰੋਸ਼ਨ ਕਰ ਸਕਦਾ। ਜਿਵੇਂ ਹੁਣ ਤੁਸੀਂ ਹੁਣ ਦੇਖ ਸਕਦੇ ਹੋ, ਮੰਨ ਲਓ ਤੁਹਾਨੂੰ ਹੁਣ ਬਿਜ਼ਨਸ ਲਈ ਪੈਸਾ ਚਾਹੀਦਾ, ਪੈਸਾ ਵੀ ਤਾਂ ਕਿੱਥੋਂ ਆਊਗਾ ਨਾ। ਆਪਾਂ ਅੱਜ ਕੱਲ੍ਹ ਦੇਖ ਸਕਦੇ ਹਾਂ ਜਿਹੜੇ ਵੱਡੇ ਜਿਹੜੇ ਹੁੰਦੇ ਆ, ਜ਼ਿਆਦਾਤਰ ਰਿਚ ਲੋਕ ਹੁੰਦੇ ਆ, ਜ਼ਿਆਦਾਤਰ ਜਿਹੜੇ ਪੈਸਿਆਂ ਵਾਲੇ ਲੋਕ ਹੁੰਦੇ ਆ, ਉਹ ਆਪਦੇ ਮਾਂ ਪਿਓ ਦਾ ਪੈਸੇ ਲਾ ਕੇ ਬਿਜ਼ਨਸ ਸਟਾਰਟ ਕਰ ਲੈਂਦੇ ਆ। ਪਰ ਇੱਕ ਵਧੀਆ ਬੱਚਾ ਬਣਨ ਲਈ ਤਾਂ ਬੰਦੇ ਨੂੰ ਖੁਦ ਦੇ ਪੈਰਾਂ ਤੇ ਸਟੈਂਡ ਹੋ ਕੇ ਫਿਰ ਹੀ ਬਿਜ਼ਨਸ ਸਟਾਰਟ ਕਰਨਾ ਚਾਹੀਦਾ ਨਾ। ਤਾਂ ਬੰਦੇ ਦਾ ਪਹਿਲਾਂ ਕਿੱਥੋਂ ਆਊਗੀ ਇਨਕਮ, ਇਨਕਮ ਦਾ ਸੋਰਸ ਹੋਣਾ ਚਾਹੀਦਾ, ਤਾਂ ਫਿਰ ਹੀ ਕੁਛ ਨਾ ਕੁਛ ਹੋਊਗਾ ਨਾ। ਆਪਾਂ ਜ਼ਰੂਰੀ ਆਪਾਂ ਕਹਿੰਦੇ ਹਾਂ ਬਿਜ਼ਨਸ ਵਧੀਆ ਗੱਲ ਹੈਗੀ, ਹੈ ਨਾ, ਪਰ ਬੰਦੇ ਨੂੰ ਸ਼ੁਰੂ ਸ਼ੁਰੂ 'ਤੇ ਤਾਂ ਆਪਣਾ
0: ਇਨਵੈਸਟਮੈਂਟ
1: ਤਾਂ ਦੇਖਣੀ ਚਾਹੀਦੀ ਆ। ਫਿਰ ਉੱਥੋਂ ਜੇ ਬੰਦਾ ਕਰੂਗਾ ਆਪਣਾ ਤਿਆਰੀ ਕਰੂਗਾ, ਹੈ ਨਾ, ਸਰਕਾਰੀ ਗਵਰਨਮੈਂਟ ਜੋਬ ਦੀ, ਤਾਂ ਇੱਕ ਜਿਵੇਂ ਪੁਲਿਸ ਵਾਲਾ ਲੱਗ ਗਿਆ ਜਾਂ ਕੁਛ ਹੋਰ ਜੇਲ੍ਹ ਵਾਰਡਨ ਦੀ ਜੋਬ ਲੱਗ ਗਿਆ ਜਾਂ ਕਿਤੇ ਵੀ ਲੱਗ ਸਕਦਾ, SSC MTS ਲੱਗ ਸਕਦਾ, ਹੈ ਨਾ, ਕਿਤੇ ਵੀ ਕੋਈ ਵੀ ਜੋਬ ਕਰੈਕ ਕਰਕੇ ਲੱਗਦਾ ਹੈ, ਤਾਂ ਆਪਦੇ ਘਰਦਿਆਂ ਦਾ ਵੀ ਨਾਮ ਰੋਸ਼ਨ ਹੁੰਦਾ ਹੈ ਅਤੇ ਉਹਨੂੰ ਪੇ ਵੀ ਮਿਲਦੀ ਰਹਿੰਦੀ ਇੱਕ ਪਾਸਿਓਂ, ਅਤੇ ਸਾਰਾ ਕੁਛ ਉਹਦਾ ਚੱਲਦਾ ਰਹਿੰਦਾ। ਬਾਅਦ 'ਚ ਉਹ ਬਿਜ਼ਨਸ ਲਈ ਵੀ ਬੰਦਾ ਆਪਦਾ ਇਨਵੈਸਟ ਕਰ ਸਕਦਾ ਹੈ, ਤਾਂ ਉਹਨੂੰ ਕਿਸੇ ਤੋਂ ਕਿਸੇ ਦੇ ਉੱਤੇ ਡਿਪੈਂਡ ਨਹੀਂ ਰਹਿਣਾ ਰਹਿ ਸਕਦਾ।
0: ਤੁਸੀਂ ਕਿੰਨੀ ਦੇਰ ਤੋਂ ਸਾਡੇ ਤੋਂ ਹੀ ਪ੍ਰਸ਼ਨ ਪੁੱਛੀ ਜਾ ਰਹੇ ਹੋ, ਮੈਂ ਵੀ ਤੁਹਾਨੂੰ 3 ਸਾਲਾਂ ਦੇ ਵਿੱਚ ਨੋਟਿਸ ਕੀਤਾ ਕਿ ਤੁਸੀਂ ਵੀ ਇੱਕ ਵਧੀਆ ਕਲਾਕਾਰ ਦੇ ਰੂਪ ਵਿੱਚ ਉੱਭਰੇ ਹੋ, ਵਧੀਆ ਐਕਟਿੰਗ ਸਕਿੱਲ ਨੇ ਤੁਹਾਡੀ, ਤਾਂ ਤੁਸੀਂ ਕਿਵੇਂ ਫਿਰ ਥੀਏਟਰ ਕਰਦੇ ਕਰਦੇ ਗਵਰਨਮੈਂਟ ਜੋਬ ਵਾਲ ਸਵਿੱਚ ਹੋਏ?
2: ਤਾਂ ਰੋਹਨ, ਜਿਵੇਂ ਕਿ ਤੁਹਾਨੂੰ ਪਤਾ ਹੋਏਗਾ, ਜਦੋਂ ਮੈਂ 2nd ਈਅਰ ਦੇ ਵਿੱਚ ਥੀਏਟਰ ਜੁਆਇਨ ਕੀਤਾ ਸੀਗਾ, ਮੇਰਾ ਕਿੰਨਾ ਕੁ ਰੋਲ ਸੀ ਥੀਏਟਰ ਦੇ ਵਿੱਚ। ਉਸ ਟਾਈਮ 'ਤੇ ਵੀ ਮੈਂ ਜ਼ਿਆਦਾ ਪ੍ਰੈਫਰੈਂਸ ਆਪਦੇ ਲੈਕਚਰ ਨੂੰ ਦਿੰਦੀ ਹੁੰਦੀ ਸੀ, ਜਾਂ ਫਿਰ ਉਸ ਟਾਈਮ 'ਤੇ ਵੀ ਮੈਂ ਆਪਦੀ ਸਟੱਡੀ ਕਰਦੀ ਸੀ ਵੀ ਕਿਵੇਂ, ਹੈ ਨਾ, ਗਵਰਨਮੈਂਟ ਜੋਬ ਕਰੈਕ ਕਰੀ ਜਾਵੇ। ਫਿਰ 3rd ਈਅਰ ਦੇ ਵਿੱਚ ਤਾਂ ਤੁਹਾਨੂੰ ਪਤਾ ਹੀ ਹੈ ਕਿ ਜਦੋਂ ਸਾਡੀ ਵਾਰੀ ਆਈ ਸੀਗੀ ਪਰਫੋਰਮ ਕਰਨ ਦੀ, ਉਦੋਂ ਸਾਡੀ ਐਕਟੀਵਿਟੀ ਹੀ ਕੱਟ ਕਰ ਦਿੱਤੀ ਗਈ ਸੀ। ਤਾਂ ਮੇਰਾ ਤਾਂ ਕੋਈ ਸ਼ੁਰੂ ਤੋਂ ਇੱਦਾਂ ਕੋਈ ਪਲਾਨ ਨਹੀਂ ਸੀਗਾ ਕਿ ਮੈਂ ਥੀਏਟਰ ਦੇ ਵਿੱਚ ਜਾਣਾ। ਐਕਟਿੰਗ ਦਾ ਤੁਹਾਨੂੰ ਵੀ ਪਤਾ ਹੈ ਕਿ ਐਕਟਿੰਗ 'ਚ ਤਾਂ ਮੇਰਾ ਇੰਨਾ ਹੈ ਨਹੀਂ, ਠੀਕ ਹੈ, ਬਟ ਮੇਰਾ ਜ਼ਿਆਦਾ ਰੋਲ ਸ਼ਾਰਟ ਫਿਲਮ ਡਾਇਰੈਕਟ ਕਰਨ ਦੇ ਵਿੱਚ ਸੀਗਾ। ਡਾਇਰੈਕਟਿੰਗ 'ਚ ਵੀ ਆਪਾਂ ਕਿਸੇ ਨੂੰ ਸਿਖਾਉਣਾ ਹੁੰਦਾ ਆ, ਠੀਕ ਹੈ, ਤਾਂ ਉਸੇ ਸਕਿੱਲਸ ਮੇਰੇ 'ਚ ਸੀਗੀਆਂ, ਤਾਂ ਕਰਕੇ ਫਿਰ ਮੈਂ ਸਵਿਚ ਕੀਤਾ। ਪਰ ਤੁਸੀਂ ਤਾਂ 3 ਸਾਲ ਕੀਤਾ ਨਾ ਦੋਨੋਂ ਜਣਿਆਂ ਨੇ, ਮੈਂ ਤਾਂ ਤੁਹਾਨੂੰ ਤਾਂ ਪੁੱਛਿਆਗਾ।
1: ਹਾਂਜੀ, ਇਹ ਵੀ ਗੱਲ ਠੀਕ ਹੈ, 3 ਸਾਲ ਕੀਤਾ ਵੀ ਆ, 3 ਸਾਲ ਕੁਛ ਨਾ ਹਾਸਲ ਵੀ ਕੀਤਾ ਜੀ,
0: ਹਾਸਲ ਵੀ ਕੀਤਾ। ਜੇ 3 ਸਾਲਾਂ ਦੀ ਬਜਾਏ 5 ਸਾਲ ਹੁੰਦੇ ਤਾਂ 5 ਸਾਲ ਵੀ ਕਰਦੇ।
2: ਫਿਰ ਤੁਹਾਨੂੰ ਇਹ ਵੀ ਪਤਾ ਹੋਏਗਾ ਕਿ ਤੁਹਾਡੇ ਥੀਏਟਰ ਦੇ ਵਿੱਚ ਸ਼ਾਰਟ ਫਿਲਮ ਦੇ ਵਿੱਚ ਕੋਈ ਪੋਜੀਸ਼ਨ ਨਹੀਂ ਲੈ ਕੇ ਆਈ, ਉਹ ਮੈਂ 2nd ਈਅਰ ਡਾਇਰੈਕਟ ਕੀਤੀ ਤੇ ਪੋਜੀਸ਼ਨ ਮੈਂ ਲੈ ਕੇ ਆਈ।
0: ਦੇਖੋ ਵੀ ਵਾਹਿਗੁਰੂ ਜੀ ਦੀ ਕਿਰਪਾ ਨਾਲ ਸਾਡੀ ਪੋਜੀਸ਼ਨ ਆਈ ਹੈ ਤੇ ਸਾਡੇ ਹੌਸਲੇ ਬੁਲੰਦ

0: ਆਪਾਂ ਯੂਨੀਵਰਸਿਟੀ ਗਏ ਸੀ, ਉੱਥੇ ਜਾ ਕੇ ਪਟਿਆਲੇ ਆਪਾਂ ਪਰਫਾਰਮ ਵੀ ਕੀਤਾ ਸੀ,
1: ਉਹ ਵੀ ਚੇਤਨ ਜੀ ਇੱਕ ਬਹੁਤ ਹੀ ਵਧੀਆ ਐਕਸਪੀਰੀਅੰਸ ਸੀਗਾ ਆਪਣੇ ਲਈ,
0: ਉਹ ਤਾਂ ਗੱਲ ਹੈਗੀ ਹੈ ਜੀ।
2: ਯਾਰ ਤੁਸੀਂ ਦੋਵੇਂ ਉਹ ਦਿਨ ਕਿਵੇਂ ਭੁੱਲ ਗਏ ਜਦੋਂ ਆਪਾਂ ਸਾਰੇ ਆਪਣਾ ਲਾਸਟ ਟੂਰ ਗਏ ਸੀ ਕਾਲਜ ਦਾ, ਹਿਮਾਚਲ ਗਏ ਸੀ? ਕੀ ਦਿਨ ਵੀ ਸੀ ਨਾ ਉਹ ਯਾਰ, 5 ਦਿਨ ਆਪਾਂ ਇੰਨੇ ਫਰੀਡਮ ਨਾਲ ਰਹਿ ਕੇ ਆਏ ਸੀਗੇ, ਨਾ ਕੋਈ ਉਦੋਂ ਪੜ੍ਹਾਈ ਦੀ ਟੈਨਸ਼ਨ ਸੀ, ਨਾ ਕੋਈ ਥੀਏਟਰ ਦੀ ਟੈਨਸ਼ਨ ਸੀ। ਪਰ ਫਿਰ ਹੁਣ ਆਪਾਂ ਉਹੀ ਜ਼ਿੰਦਗੀ ਦੇ ਵਿੱਚ ਵਾਪਿਸ ਆ ਗਏ ਹਾਂ, ਉਸੇ ਰੇਸ ਦੇ ਵਿੱਚ ਭੱਜਣਾ ਪੈ ਰਿਹਾ ਹੈ ਕਿ ਬਿਜ਼ਨਸ ਕਰੀਏ ਜਾਂ ਫਿਰ ਗਵਰਨਮੈਂਟ ਜੋਬ ਦੀ ਤਿਆਰੀ ਕਰੀਏ।
1: ਤੁਸੀਂ ਇਹ ਗੱਲ ਕਹਿ ਕਿਵੇਂ ਦਿੱਤੀ ਹੋਈ ਸੀ ਇਹ ਦਿਨ ਭੁੱਲ ਗਏ? ਇਹ ਦਿਨ ਤਾਂ ਅਸੀਂ ਪੂਰੀ ਜ਼ਿੰਦਗੀ ਨਹੀਂ ਭੁੱਲ ਸਕਦੇ, ਕਿਉਂ ਜੀ ਚੇਤਨ?
0: ਇਹ ਗੱਲ ਤਾਂ ਤੁਸੀਂ ਬਿਲਕੁਲ ਸਹੀ ਕਹੀ ਆ ਰੋਹਨ ਜੀ, ਇਹ ਦਿਨ ਤਾਂ ਆਪਾਂ ਪੂਰੀ ਲਾਈਫ ਹੀ ਨਹੀਂ ਭੁੱਲ ਸਕਦੇ, ਕਿਉਂਕਿ ਅਸੀਂ ਉੱਥੇ ਟੂਰ ਤੋਂ ਆਉਣ ਤੋਂ ਬਾਅਦ ਵੀ ਅਸੀਂ ਅੱਜ ਤੱਕ ਵੀ ਉਹ ਫੋਟੋਆਂ ਦੇਖ ਦੇਖ ਕੇ ਖੁਸ਼ ਹੁੰਦੇ ਹਾਂ, ਤੇ ਉਸ ਮੈਮਰੀ ਨੂੰ ਜਿੰਨੇ ਆ ਵੀ ਅਸੀਂ ਕਿਵੇਂ ਪੈਸੇ ਇਕੱਠੇ ਕਰ ਕਰਕੇ, 5,000 ਦਾ ਬਜਟ ਸੀ ਸਾਡਾ, 5,000 ਅਸੀਂ ਇਕੱਠੇ ਕਰ ਕਰਕੇ ਅਸੀਂ ਸਾਰੇ ਇਕੱਠੇ ਕਰ ਕਰਕੇ ਅਸੀਂ ਗਏ ਸੀ, ਜਿਵੇਂ ਸਾਨੂੰ ਕਾਲਜ ਵਾਲੇ ਲੈ ਕੇ ਗਏ, ਤੇ ਅਸੀਂ ਕੁਛ ਉਹਨਾਂ ਦੀ ਬੰਦਿਸ਼ਾਂ ਵਿੱਚ ਵੀ ਰਹਿਣਾ,

0: ਅਸੀਂ ਇਕੱਠੇ ਕਰ ਕਰਕੇ ਅਸੀਂ ਸਾਰੇ ਇਕੱਠੇ ਕਰ ਕਰਕੇ ਅਸੀਂ ਗਏ ਸੀ, ਜਿਵੇਂ ਸਾਨੂੰ ਕਾਲਜ ਵਾਲੇ ਲੈ ਕੇ ਗਏ ਤੇ ਅਸੀਂ ਕੁਛ ਉਹਨਾਂ ਦੀ ਬੰਦਿਸ਼ਾਂ ਵਿੱਚ ਵੀ ਰਹਿਣਾ ਤੇ ਕੁਛ ਸਾਡਾ ਆਪਦਾ ਅਸੀਂ ਮਨੋਰੰਜਨ ਵੀ ਕਰਨਾ, ਹਨਾ ਵਧੀਆ ਸਾਡਾ ਉਹ ਐਕਸਪੀਰੀਅੰਸ ਸੀ ਹਨਾ।
1: ਕਿਹਾ ਜਾਵੇ ਇਹੋ ਜਿਹਾ ਟ੍ਰਿਪ ਆਪਾਂ ਨੂੰ ਮੋਟੀਵੇਸ਼ਨ ਦਿੰਦਾ ਹਨਾ ਕਿ ਅਸੀਂ ਕੋਈ ਨਾ ਕੋਈ ਜੋਬ ਅਪਰਚੁਨਿਟੀ ਨੂੰ ਗ੍ਰੈਬ ਕਰੀਏ, ਕਿ ਜਿੱਥੇ ਸਾਨੂੰ ਫਿਰ ਬਾਅਦ ਚ ਸੋਚਣਾ ਨਾ ਪਵੇ ਕਿ ਅਸੀਂ ਉੱਥੇ ਇੰਨੀ ਇਨਵੈਸਟਮੈਂਟ ਕਰਕੇ ਅਸੀਂ ਇੰਨੇ ਪੈਸੇ ਲਗਾ ਕੇ ਜਾਣਾ ਹੈ ਹਨਾ,
2: ਫਿਰ ਸੋਚਣਾ ਨਾ ਪਵੇ, ਬਸ ਸਿੱਧਾ ਕਹੀਏ ਚਲੋ ਚੱਲੀਏ।
1: ਸਹੀ ਗੱਲ,
0: ਇਸ ਲਈ ਤਾਂ ਫਿਰ ਕਰੀਅਰ ਬਣਾਉਣਾ ਪਊਗਾ ਨਾ ਰੋਹਨ ਜੀ।
2: ਸਾਰੇ ਹੀ ਸੁਣਨ ਵਾਲੇ ਸਰੋਤਿਆਂ ਨੂੰ ਮੈਂ ਦੱਸਣਾ ਚਾਹੂੰਗਾ ਕਿ ਘੁੰਮ ਫਿਰ ਕੇ ਸਾਰੀ ਗੱਲ ਕਰੀਅਰ ਦੇ ਉੱਤੇ ਹੀ ਆ ਜਾਂਦੀ ਆ।
0: ਦੋ ਬੰਦੇ ਉਸ ਟੂਰ ਤੇ ਆਪਣੇ ਨਾਲ ਇਹੋ ਜਿਹੇ ਸੀ ਕਿ ਆਪਾਂ ਜਿੱਥੇ ਵੀ ਜਾਂਦੇ ਸੀ ਉਹ ਬਿਜ਼ਨਸ ਦੀ ਗੱਲ ਹੀ ਕਰਦੇ ਸੀ। ਉਹ ਕਹਿੰਦੇ ਸੀ ਹੁਣ ਇੱਥੇ ਆਪਾਂ ਇੱਥੇ ਕਾਰਟ ਖੋਲ ਲੈਣੇ ਨਵੀਂ, ਇੱਥੇ ਇਹ ਕਾਰਟ ਖੋਲ ਲੈਣੇ ਆ, ਇੱਥੇ ਤਾਂ ਇੰਨੇ ਦਾ ਉਹ ਆ, ਜਿਵੇਂ ਉਹਨਾਂ ਦਾ ਆਪਾਂ ਗਲਤ ਨੀ ਕਹਿੰਦੇ, ਉਹ ਮਤਲਬ ਉਹਨਾਂ ਦਾ ਮਾਇੰਡ ਸੈਟ ਉਹ ਬਿਜ਼ਨਸ ਵਾਲਾ ਸੀ। ਹਾਂ, ਉਹ ਕਹਿੰਦੇ ਸੀ ਆਪਾਂ ਇੱਥੇ ਲਾ ਲੈਣੇ ਆ, ਆਪਾਂ ਇੱਥੇ ਰੇਡੀ ਲਾ ਲੈਣੇ, ਆਪਾਂ ਇੱਥੇ ਕਾਰਟ ਲਾ ਲੈਣੇ, ਆਪਾਂ ਇੱਥੇ ਫਰੂਟ ਦੀ ਕਾਰਟ ਲਾ ਲੈਣੇ, ਆਪਾਂ ਇੱਥੇ ਢਾਬਾ ਖੋਲ ਲੈਣੇ ਆ, ਆਪਾਂ ਇੱਥੇ ਪੈਸੇ ਇਨਵੈਸਟ ਕਰ ਦੇਣੇ ਆ। ਉਹ ਵੀ ਕਰੀਅਰ ਨੂੰ ਲੈ ਕੇ ਉਸ ਟਾਈਮ ਤੇ ਕੁਛ ਨਾ ਕੁਛ, ਕਈ ਬੱਚੇ ਹੁੰਦੇ ਆ ਇਸ ਤਰੀਕੇ ਦੇ ਜਿਹੜੇ ਬਚਪਨ ਤੋਂ ਹੀ ਆਪਦੇ ਕਰੀਅਰ ਨੂੰ ਲੈ ਕੇ ਜ਼ਿਆਦਾ ਸੀਰੀਅਸ ਹੋ ਜਾਂਦੇ ਹਨ, ਹਨਾ ਜੀ।
2: ਮੈਂ ਤੁਹਾਡੇ ਦੋਨਾਂ ਨੂੰ ਟੋਕਦਾ ਹਾਂ ਕਿਉਂਕਿ ਆਪਣੇ ਸਰੋਤੇ ਵੀ ਆਪਾਂ ਨੂੰ ਸੁਣ ਰਹੇ ਨੇ, ਉਹ ਆਪਣੀਆਂ ਗੱਲਾਂ ਨਾਲ ਬੋਰ ਨਾ ਹੋ ਜਾਣ, ਤਾਂ ਉਹਨਾਂ ਦਾ ਵੀ ਆਪਾਂ ਨੂੰ ਵਿਸ਼ੇਸ਼ ਧਿਆਨ ਰੱਖਣਾ ਜ਼ਰੂਰੀ ਬਣਦਾ ਹੈ।

0: ਗੀਤ ਤੋਂ ਬਾਅਦ ਮੈਂ ਆਪਣੇ ਸਰੋਤਿਆਂ ਦਾ ਇਸ ਪਲੇਟਫਾਰਮ ਯੁਵਾਨੀ ਦੇ ਉੱਤੇ ਫੇਰ ਤੋਂ ਸਵਾਗਤ ਕਰਦੀ ਹਾਂ। ਇੱਕ ਸਵਾਲ ਦਾ ਜਵਾਬ ਦਿਓ, ਤੁਹਾਡੇ ਪੁਆਇੰਟ ਆਫ ਵਿਊ ਤੋਂ ਗਵਰਨਮੈਂਟ ਜੋਬ ਵਧੀਆ ਹੈ ਜਾਂ ਫਿਰ ਇੱਕ ਬਿਜ਼ਨਸ ਵਧੀਆ?
1: ਮੈਂ ਜਿਵੇਂ ਤੁਹਾਨੂੰ ਦੱਸਣਾ ਚਾਹੂੰਗਾ, ਵੈਸੇ ਦੇਖਿਆ ਜਾਵੇ ਤਾਂ ਗਵਰਨਮੈਂਟ ਜੋਬ ਵੀ ਕੋਈ ਮਾੜੀ ਨਹੀਂ, ਜੇ ਬੰਦੇ ਨੂੰ ਆਪਦੀ ਲਾਈਫ ਨੂੰ ਇੱਕ ਜਗ੍ਹਾ ਦੇਖਿਆ ਜਾਵੇ ਤਾਂ ਵੀ ਇੱਕ ਜਗ੍ਹਾ ਤੋਂ ਸਟਾਰਟ ਕਰਕੇ ਥੋੜ੍ਹੀ ਆਰਾਮ ਨਾਲ ਉੱਤੇ ਲੈ ਕੇ ਜਾਣਾ ਹੈ ਅਤੇ ਇੱਕ ਪੀਕ ਲੈਵਲ 'ਤੇ ਲੈ ਕੇ ਜਾਣਾ ਹੈ 10-15 ਸਾਲਾਂ ਲਈ ਜਾਂ 5-6 ਸਾਲਾਂ ਵਿੱਚ, ਤਾਂ ਉਹ ਆਪਦੀ ਗਵਰਨਮੈਂਟ ਜੋਬ ਵਧੀਆ ਕਰ ਸਕਦਾ। ਗਵਰਨਮੈਂਟ ਜੋਬ ਇੱਕ ਇਹੋ ਜਿਹੀ ਜੋਬ ਆ ਜਿਹਦੇ ਵਿੱਚ ਬੰਦਾ ਆਪਦੀ ਸਾਰੀ ਉਮਰ ਦੀ ਇੱਕ ਰੋਟੀ ਕਮਾ ਲੈਂਦਾ ਹੈ। ਉਹ ਬੰਦੇ ਦੀ ਅੱਗੇ ਬੱਚੇ ਵੀ ਵਧੀਆ ਪੜ੍ਹਦੇ ਨੇ ਅਤੇ ਉਹਨਾਂ ਦੇ ਘਰ ਦਾ ਵੀ ਵਧੀਆ ਗੁਜ਼ਾਰਾ ਹੁੰਦਾ ਹੈ, ਸਾਰਾ ਸਰਕਾਰ ਖਰਚੇ ਵਗੈਰਾ ਵਧੀਆ ਦਿੰਦੀ ਹੈ ਗਵਰਨਮੈਂਟ ਜੋਬ 'ਚ। ਅਤੇ ਪਰ ਬਿਜ਼ਨਸ ਵੀ ਦੇਖਿਆ ਜਾਵੇ ਤਾਂ ਬਿਜ਼ਨਸ ਦੇ ਵਿੱਚ ਬੰਦਾ ਸਟਰਗਲ ਕਰਦਾ ਹੈ ਸ਼ੁਰੂ 'ਚ ਤਾਂ, ਪਰ ਐ ਨਹੀਂ ਪਤਾ ਬਿਜ਼ਨਸ ਫਰਸ਼ਾਂ ਤੋਂ ਅਰਸ਼ਾਂ ਤੱਕ ਲੈ ਜਾਵੇ। ਠੀਕ ਹੈ ਜੀ, ਤਾਂ ਬਿਜ਼ਨਸ ਕਰਨਾ ਵੀ ਜ਼ਰੂਰੀ ਹੈ।
0: ਰੋਹਨ, ਦੇਖੋ ਜਿਵੇਂ ਆਪਣੇ ਸਾਥੀ ਚੇਤਨ ਨੇ ਕਿਹਾ ਕਿ ਬਿਜ਼ਨਸ ਆਪਾਂ ਨੂੰ ਫਰਸ਼ਾਂ ਤੋਂ ਅਰਸ਼ਾਂ ਤੱਕ ਲੈ ਜਾਂਦਾ, ਪਰ ਜੇ ਆਪਾਂ ਦੇਖਿਆ ਜਾਵੇ ਇੱਕ ਵਧੀਆ ਸਰਕਾਰੀ ਨੌਕਰੀ ਪਾਉਣ ਵਾਸਤੇ ਆਪਾਂ ਨੂੰ ਸਾਲ ਤੋਂ 1.5 ਸਾਲ ਜਾਂ ਫਿਰ ਜਿਵੇਂ ਕਿ ਆਪਾਂ ਕੋਈ ਕਾਂਸਟੇਬਲ ਦੀ ਜੋਬ ਲੈਣੀ ਹੈ ਜਾਂ ਜਿਵੇਂ ਜੇਲ੍ਹ ਵਾਰਡਨ MTS ਦੀ ਜੋਬ ਲੈਣੀ ਹੈ, ਤਾਂ ਉਹਦੇ ਵਾਸਤੇ ਜੇ ਬੰਦਾ ਕੰਸਿਸਟੈਂਸੀ ਦੇ ਨਾਲ 6 ਮਹੀਨੇ ਪੜ੍ਹਾਈ ਕਰੇ ਤਾਂ ਆਪਾਂ ਉਸ ਚੀਜ਼ ਨੂੰ 6 ਮਹੀਨਿਆਂ ਦੇ ਵਿੱਚ ਗ੍ਰੈਬ ਕਰ ਲੈਂਦੇ ਹਾਂ। ਪਰ ਇੱਕ ਬਿਜ਼ਨਸ ਦੇ ਵਿੱਚ ਆਪਾਂ ਨੂੰ ਬਹੁਤ ਸਾਰਾ ਪਹਿਲਾਂ ਲੋਸ ਸਹਿਣਾ ਪੈਂਦਾ ਹੈ, ਫਿਰ ਇਨਵੈਸਟਮੈਂਟ ਕਰਨੀ

0: ਪੈਂਦੀ ਹੈ, ਠੀਕ ਹੈ, ਬਹੁਤ ਚੀਜ਼ਾਂ ਤੋਂ ਆਪਾਂ ਨੂੰ ਸਾਹਮਣਾ ਕਰਕੇ ਫੇਰ ਆਪਾਂ ਇੱਕ ਪੀਕ ਲੈਵਲ ਤੇ ਪਹੁੰਚਦੇ ਹਾਂ। ਪਰ ਜੇ ਆਪਾਂ ਕਹਿੰਦੇ ਨਾ ਵੀ ਸਿੱਕੇ ਦੇ ਦੋ ਪਹਿਲੂ ਹੁੰਦੇ ਆ, ਠੀਕ ਹੈ, ਆਪਾਂ ਜੇ ਦੇਖੀਏ ਤਾਂ ਜਿਵੇਂ ਕਿ ਸਰਕਾਰੀ ਨੌਕਰੀ ਹੈ, ਜੇ ਤਾਂ ਉਹ ਬੈਂਕਿੰਗ ਸੈਕਟਰ ਦੇ ਵਿੱਚ ਮਿਲਦੀ ਤਾਂ ਆਪਾਂ ਬੈਂਕਿੰਗ ਸੈਕਟਰ ਵਾਲੇ ਆਪਾਂ ਨੂੰ ਦੇਖਿਆ ਜਾਵੇ ਤਾਂ ਹਾਲਾਤ ਪਤਾ ਹੈ ਕਿ ਉਹ 9 ਵਜੇ ਡਿਊਟੀ ਤੇ ਚਲੇ ਤਾਂ ਜਾਂਦੇ ਆ, ਪਰ ਉਹਨਾਂ ਦੇ ਆਉਣ ਦੀ ਟਾਈਮਿੰਗ ਆਪਾਂ ਨੂੰ ਨਹੀਂ ਪਤਾ ਹੁੰਦੀ। ਗਵਰਨਮੈਂਟ ਜੋਬ ਦੇ ਵਿੱਚ ਇੱਕ ਸਿਕਿਉਰਿਟੀ ਵੀ ਹੈ, ਗੁੱਡ ਇਨਕਮ ਵੀ ਹੈ, ਪਰ ਉਸ ਦੇ ਵਿੱਚ ਫਰੀਡਮ ਨਹੀਂ ਹੈ। ਹੁਣ ਤੁਸੀਂ ਦੱਸੋ, ਬਿਜ਼ਨਸ ਵਧੀਆ ਕਿ ਗਵਰਨਮੈਂਟ ਜੋਬ?
1: ਰਿਤਿਕਾ ਜੀ, ਤੁਸੀਂ ਬਹੁਤ ਵਧੀਆ ਸਵਾਲ ਪੁੱਛਿਆ। ਮੈਂ ਆਪਣੀ ਗੱਲ ਤੋਂ ਡੋਲਾਂਗਾ, ਨਹੀਂ ਮੈਂ ਪਹਿਲਾਂ ਵੀ ਇਸ ਗੱਲ ਦਾ ਜ਼ਿਕਰ ਕੀਤਾ ਸੀ ਕਿ ਸਭ ਤੋਂ ਪਹਿਲਾਂ ਤਾਂ ਇੱਕ ਏਮ ਹੋਣਾ ਚਾਹੀਦਾ ਹੈ, ਚਾਹੇ ਉਹ ਪ੍ਰਾਈਵੇਟ ਸੈਕਟਰ ਵੀ ਮਾੜਾ ਨਹੀਂ, ਗਵਰਨਮੈਂਟ ਸੈਕਟਰ ਵੀ ਮਾੜਾ ਨਹੀਂ। ਜੇਕਰ ਤੁਸੀਂ ਕਹਿ ਰਹੇ ਹੋ ਕਿ ਵੀ ਕੰਸਿਸਟੈਂਸੀ ਨਾਲ ਕਰੀਏ, 6 ਮਹੀਨੇ ਦੇ ਵਿੱਚ ਸਾਲ ਦੇ ਵਿੱਚ ਆਪਾਂ ਇੱਕ ਗਵਰਨਮੈਂਟ ਜੋਬ ਗ੍ਰੈਬ ਕਰ ਸਕਦੇ ਹਾਂ, ਤੇ ਉਸ ਦੇ ਨਾਲ ਤੁਸੀਂ ਕਹਿ ਰਹੇ ਹੋ ਵੀ ਜੇਕਰ ਆਪਾਂ ਬਿਜ਼ਨਸ ਲਾਈਨ ਚੂਜ਼ ਕਰਦੇ ਹਾਂ ਤਾਂ ਉਹਦੇ ਵਿੱਚ ਇੱਕ ਅਪ ਐਂਡ ਡਾਊਨ ਆਉਂਦੇ ਰਹਿੰਦੇ ਨੇ, ਠੀਕ ਆ, ਤਾਂ ਇਹੀ ਗਵਰਨਮੈਂਟ ਜੋਬ ਦੇ ਵਿੱਚ ਵੀ ਅਪਸ ਐਂਡ ਡਾਊਨ ਹੁੰਦੇ ਨੇ ਤੇ ਬਿਜ਼ਨਸ ਦੇ ਵਿੱਚ ਵੀ ਅਪਸ ਐਂਡ ਡਾਊਨ ਹੁੰਦੇ ਨੇ।
2: ਤੁਸੀਂ ਕਿਹਾ ਹੈ ਵੀ ਬਿਜ਼ਨਸ ਦੇ ਵਿੱਚ ਬੰਦਾ ਥੋੜਾ ਫਰੀ ਮਾਈਂਡਡ ਰਹਿੰਦਾ ਹੈ।
0: ਹਾਂਜੀ,
2: ਨਹੀਂ, ਬਿਜ਼ਨਸ ਵਿੱਚ ਫਰੀ ਮਾਈਂਡਡ ਵੀ ਰਹਿੰਦਾ ਹੈ, ਪਰ ਬਿਜ਼ਨਸ ਵਿੱਚ ਸਟ੍ਰੈਸ ਵੀ ਬਹੁਤ ਹੈ। ਪਰ ਅੱਜ ਦੇ ਟਾਈਮ 'ਚ ਦੇਖਿਆ ਜਾਵੇ ਤਾਂ ਅੱਜ ਦਾ 2026 ਦਾ ਡਿਜੀਟਲ ਯੁੱਗ ਹੈਗਾ, AI ਯੁੱਗ ਹੈਗਾ, ਹਨਾ, ਉਹਦੇ ਵਿੱਚ ਬੰਦਾ ਅੱਜ ਕੱਲ੍ਹ ਜ਼ਰੂਰੀ ਨਹੀਂ ਬੰਦਾ ਬਿਜ਼ਨਸ ਕਰੇ ਜਾਂ ਗਵਰਨਮੈਂਟ ਜੋਬ ਕਰੇ ਜਾਂ ਬੰਦਾ ਨੋਰਮਲ ਜੋਬ ਪ੍ਰਾਈਵੇਟ ਸੈਕਟਰ 'ਚ ਜੋਬ ਕਰੇ। ਅੱਜ ਦੇ ਟਾਈਮ 'ਚ ਬੱਚਿਆਂ ਨੂੰ ਆਪਾਂ ਸੋਸ਼ਲ ਮੀਡੀਆ ਦੇ ਵਿੱਚ ਵੀ ਆਪਾਂ ਅੱਗੇ ਕਰਾ ਸਕਦੇ ਹਾਂ। ਜਿਵੇਂ ਅੱਜ ਲੋਕਡਾਊਨ ਤੋਂ ਬਾਅਦ ਨਾ ਬੱਚਿਆਂ ਦਾ ਆਟੋਮੈਟਿਕ ਹੀ ਸੋਸ਼ਲ ਮੀਡੀਆ ਵੱਲ ਜ਼ਿਆਦਾ ਧਿਆਨ ਹੋ ਗਿਆ, ਤਾਂ ਆਪਾਂ ਜ਼ਰੂਰੀ ਥੋੜ੍ਹੀ ਆ ਵੀ ਬੱਚਿਆਂ ਨੂੰ ਬਿਜ਼ਨਸਮੈਨ ਜਾਂ ਆਪਾਂ ਗਵਰਨਮੈਂਟ ਜੋਬ ਵੀ, ਜੇ ਬੱਚੇ ਦਾ ਡਾਂਸ ਦੇ ਵਿੱਚ ਰੁਚੀ ਆ ਤਾਂ ਆਪਾਂ ਉਹਨੂੰ ਡਾਂਸ ਵੀ ਸਿਖਾ ਸਕਦੇ ਹਾਂ, ਜੇ ਬੱਚੇ ਦੀ ਕੋਈ ਵਲੋਗਰ ਬਣਨ ਵਿੱਚ ਰੁਚੀ ਆ ਤਾਂ ਆਪਾਂ ਵਲੋਗਰ ਵੀ ਬਣਵਾ ਸਕਦੇ ਹਾਂ। ਅਤੇ ਅਲੱਗ ਅਲੱਗ ਕਰੀਅਰ ਨੇ, ਮੈਂ ਵੀ ਕੋਸ਼ਿਸ਼ ਕਰਦਾ ਰਹਿੰਦਾ ਕਿਤੇ ਨਾ ਕਿਤੇ ਵੀ ਮੈਂ ਟਰੈਵਲਰ ਵਲੋਗਰ ਬਣਾ ਅਤੇ ਯੂਟਿਊਬ 'ਤੇ ਮੇਰਾ ਚੈਨਲ ਹੋਵੇ, ਵਧੀਆ ਵਧੀਆ ਮੇਰੀ ਇਨਕਮ ਹੋਵੇ, ਵਧੀਆ ਕਰੀਅਰ ਬਣੇ, ਮੇਰਾ ਚੱਲਦਾ ਰਹਿੰਦਾ, ਉਹ ਵੀ ਇੱਕ ਤਰ੍ਹਾਂ ਦਾ ਬਿਜ਼ਨਸ ਹੀ ਆ ਦੇਖਿਆ ਜਾਵੇ, ਉਸ 'ਚ ਵੀ ਬਹੁਤ ਪੈਸਾ ਅੱਜ ਦੇ ਟਾਈਮ 'ਤੇ।
1: ਤਾਂ ਚੇਤਨ ਜੀ, ਤੁਸੀਂ ਮੇਰੀ ਗੱਲ ਨਾਲ ਬਿਲਕੁਲ ਸਹਿਮਤ ਹੋ ਕਿ ਸਭ ਤੋਂ ਪਹਿਲਾਂ ਏਮ, ਇਹ ਤੇ ਕਿਤੇ ਕਿਤੇ ਪੁਆਇੰਟ ਆ ਹੀ ਗਿਆ ਵੀ ਇੱਕ ਏਮ ਹੋਣਾ
2: ਜ਼ਰੂਰੀ ਹੋਣਾ ਜ਼ਰੂਰੀ ਹੈ। ਕਈ ਬੰਦੇ ਹੁੰਦੇ ਆ ਨਾ ਜਿਨ੍ਹਾਂ ਦੀ ਕਿਸਮਤ ਖੁਦ ਬਾ ਖੁਦ ਉਹਨੂੰ ਖਿੱਚ ਕੇ ਲੈ ਜਾਂਦੀ ਹੈ ਜਿੱਥੇ ਉਹਨਾਂ ਨੂੰ ਜਾਣਾ ਹੁੰਦਾ ਹੈ, ਜਿੱਥੇ ਉਹਨਾਂ ਦਾ ਸੋਚੋ 80% ਬੰਦੇ ਨੂੰ ਤਾਂ ਏਮ ਬਣਾਉਣਾ ਆਪਦੀ ਲਾਈਫ ਦਾ A-B ਪਲਾਨ ਲੈ ਕੇ ਚੱਲਣਾ ਜ਼ਰੂਰੀ ਹੀ ਜ਼ਰੂਰੀ ਹੈ ਜੀ, ਕਿਉਂਕਿ ਉਸ ਦੇ ਨਾਲ ਹੀ ਬੰਦੇ ਦੀ ਲਾਈਫ ਸਹੀ ਹੁੰਦੀ ਆ, ਥੋੜ੍ਹੀ ਉਲਝਣ ਤੋਂ ਥੋੜ੍ਹੀ ਸੁਲਝਦੀ ਆ।
1: ਥੋੜ੍ਹੇ ਦਿਨਾਂ ਪਹਿਲਾਂ UPSC ਦਾ ਰਿਜ਼ਲਟ ਆਇਆ ਤਾਂ ਉਸ ਦੇ ਵਿੱਚ ਪੰਜਾਬ ਦੀ ਕੁੜੀ ਨੇ ਪਤਾ ਨਹੀਂ ਆਲ ਇੰਡੀਆ ਰੈਂਕ 15 ਪਤਾ ਨਹੀਂ ਮੇਰੇ ਧਿਆਨ 'ਚ ਨਹੀਂ ਹੈ 15 ਜਾਂ 20 ਦੇ ਵਿੱਚ ਇੱਕ ਲੈ ਕੇ ਆਪਣੇ ਪੰਜਾਬ ਦਾ ਨਾਮ ਰੋਸ਼ਨ ਕੀਤਾ ਹੈ, ਜੋ ਕਿ ਉਸਨੇ ਪਹਿਲੇ ਅਟੈਂਪਟ ਦੇ ਵਿੱਚ ਹੀ ਗ੍ਰੈਬ ਕੀਤਾ ਹੈ।
2: ਜਿਵੇਂ ਰੋਹਨ ਜੀ, ਹੁਣ ਮੈਂ ਤੁਹਾਨੂੰ ਤੁਹਾਡਾ ਕੋਈ ਨਿੱਜੀ ਜੀਵਨ 'ਚ ਸਵਾਲ ਪੁੱਛਣਾ ਚਾਹੁੰਦਾ ਹਾਂ, ਅਤੇ ਜਿਵੇਂ ਆਪਾਂ ਦੇਖਦੇ ਹਾਂ ਕਿ ਬੰਦਾ ਕਰੀਅਰ ਵੱਲ ਥੋੜ੍ਹਾ ਜ਼ਿਆਦਾ ਮਤਲਬ ਇਸ ਉਮਰ 'ਚ ਆ ਕੇ 22-23 ਦੇ ਸਾਲ ਦੀ ਉਮਰ 'ਚ ਆ ਕੇ 22-23 24-25 ਦੇ ਸਾਲ ਦੀ ਉਮਰ 'ਚ ਆ ਕੇ ਕਰੀਅਰ ਨੂੰ ਲੈ ਕੇ ਥੋੜ੍ਹਾ ਜ਼ਿਆਦਾ ਸੀਰੀਅਸ ਹੋ ਜਾਂਦਾ ਹੈ, ਅਤੇ ਜਿਵੇਂ ਬੰਦੇ ਦੇ ਲਾਈਫ ਦੇ ਵਿੱਚ ਕਈ ਫੇਲੀਅਰ ਵੀ ਆਉਂਦੇ ਹਨ, ਹੈ ਨਾ, ਅਤੇ ਜਿਵੇਂ ਹੁਣ ਤੁਸੀਂ ਗਵਰਨਮੈਂਟ ਜੋਬ ਦੀ ਅੱਛੀ ਤਰੀਕੇ ਨਾਲ ਪ੍ਰਿਪਰੇਸ਼ਨ ਕਰੀ ਜਾਂਦੇ ਹੋ, ਸਾਲ ਹੋਣ ਵਾਲਾ ਹੋ ਗਿਆ, ਅਤੇ ਹੁਣ ਤੁਹਾਡਾ ਪਿੱਛੇ ਜੀ ਮੈਂ ਆਪਣੇ ਸਰੋਤਿਆਂ ਨੂੰ ਦੱਸਣਾ ਚਾਹੁੰਦਾ, ਇਹਨਾਂ ਦਾ ਪਿੱਛੇ ਜੀ IB ਦਾ ਪੇਪਰ ਪਹਿਲਾਂ ਪ੍ਰੀ ਕਲੀਅਰ ਹੋ ਗਿਆ ਸੀ, ਹਾਂ, ਅਤੇ ਹੁਣ ਉਸ ਤੋਂ ਬਾਅਦ ਇਹਨਾਂ ਦਾ ਸੈਕਿੰਡ ਅਟੈਂਪਟ ਸੀ, ਬਹੁਤ ਵੱਡੀ ਗੱਲ ਆ IB ਦਾ ਪਹਿਲਾਂ ਪ੍ਰੀ ਕਰਨਾ ਵੀ ਰੋਹਨ ਜੀ, ਦੇਖਿਆ ਜਾਵੇ ਮੈਂ ਤੁਹਾਡੀ ਇਸ ਗੱਲ 'ਚ ਪ੍ਰੇਜ਼ ਕਰਨਾ ਚਾਹੁੰਦਾ ਵੀ ਤੁਸੀਂ IB ਦਾ ਪੇਪਰ ਭਰਿਆ, ਉਸ ਤੋਂ ਬਾਅਦ ਤੁਸੀਂ ਉਹਨਾਂ ਪੜ੍ਹੇ ਕਿ ਤੁਹਾਡਾ ਉਹਨਾਂ ਦਾ ਉਹਦਾ ਪ੍ਰੀ ਕਲੀਅਰ ਕੀਤਾ, ਤਾਂ ਬੰਦਾ ਫੇਲੀਅਰ ਨਾਲ ਕਈ ਬੰਦੇ ਡੀਮੋਟੀਵੇਟ ਵੀ ਹੋ ਜਾਂਦੇ ਨੇ, ਪਰ ਤੁਸੀਂ ਦੇਖਿਆ ਜਾਵੇ ਅੱਜ ਤੁਹਾਡਾ ਰਿਜ਼ਲਟ ਆਇਆ ਹੈ, ਮੈਨੂੰ ਤੁਸੀਂ ਮਿਲੇ ਸੀ ਦੁਪਹਿਰੇ, ਤੁਸੀਂ ਐਂ ਕਿਹਾ ਸੀ ਵੀ ਕੋਈ ਨਹੀਂ ਚੇਤਨ ਹੁਣ ਟ੍ਰਿਪਲ ਮਿਹਨਤ ਕਰਾਂਗੇ ਜਾਂ 4 ਗੁਣਾ ਮਿਹਨਤ ਕਰਾਂਗੇ, 5 ਗੁਣਾ ਮਿਹਨਤ ਕਰਾਂਗੇ ਜਾਂ ਕੋਈ ਹੋਰ ਪੇਪਰ ਆਊਗਾ ਤਾਂ ਉਹਨੂੰ ਆਪਾਂ ਕਲੀਅਰ ਕਰਾਂਗੇ। ਇਹ ਵੀ ਇੱਕ ਤਰੀਕੇ ਦਾ ਕਰੀਅਰ ਦੇ ਵਿੱਚ ਬਹੁਤ ਵੱਡੀ ਵਾ, ਫੇਲੀਅਰ ਵੀ ਬੰਦੇ ਨੂੰ ਕਿਤੇ ਨਾ ਕਿਤੇ ਕੁਝ ਸਿਖਾਉਂਦਾ ਹੈ, ਤਾਂ ਤੁਸੀਂ ਇਸ ਬਾਰੇ, ਤੁਸੀਂ ਰਿਤਿਕਾ ਜੀ ਆ, ਤੁਸੀਂ ਰੋਹਨ ਜੀ, ਤੁਸੀਂ ਕੁਝ ਦੱਸਣਾ ਚਾਹੁੰਦੇ ਹੋ, ਬੋਲਣਾ ਚਾਹੁੰਦੇ ਹੋ ਤਾਂ ਦੱਸੋ ਆਪਣੇ ਸਰੋਤ।
0: ਸੋ ਰੋਹਨ, ਜਿਵੇਂ ਆਪਣੇ ਸਾਥੀ ਚੇਤਨ ਨੇ ਦੱਸਿਆ ਕਿ ਤੁਹਾਡਾ ਅੱਜ ਰਿਜ਼ਲਟ ਆਇਆ, ਪਰ ਮੈਨੂੰ ਤੁਹਾਨੂੰ ਮਿਲ ਕੇ ਬਿਲਕੁਲ ਏਦਾਂ ਨਹੀਂ ਲੱਗਿਆ ਕਿ ਤੁਹਾਨੂੰ ਕਿਸੇ ਕੋਈ ਤੁਸੀਂ ਫੇਲੀਅਰ ਫੇਸ ਕੀਤੀ ਹੈ, ਜੋ ਕਿ ਇੱਕ ਬਹੁਤ ਚੰਗੀ ਗੱਲ ਹੈ ਕਿ ਤੁਸੀਂ ਡੀਮੋਟੀਵੇਟ ਨਹੀਂ ਹੋਏ। ਅਗਰ ਆਪਾਂ ਨੂੰ ਜ਼ਿੰਦਗੀ ਨੇ ਇੱਕ ਫੇਲੀਅਰ ਦਿੱਤਾ, ਜ਼ਰੂਰੀ ਨਹੀਂ ਹੁੰਦਾ ਕਿ ਜਿਵੇਂ ਕਿ ਆਪਣੇ ਵੱਡੇ ਕਹਿੰਦੇ ਆ ਨਾ ਵੀ ਉਸ ਫੇਲੀਅਰ ਦੇ ਉੱਤੇ ਤੁਸੀਂ ਕੀ ਕਹਿੰਦੇ ਹੈਗੇ ਉਹ ਤੇ ਜ਼ਿਆਦਾ ਇੰਨਾ ਫੋਕਸ ਨਾ ਕਰੋ, ਵੀ ਹੋਪਸ ਹੋ ਰੱਬ ਨੇ ਆਪਣੇ ਵਾਸਤੇ ਕੀ ਕਹਿੰਦੇ ਹੈਗੇ ਹੋਰ ਵੀ ਕੋਈ ਜੋਬ ਸੋਚੀ ਹੋਵੇ, ਤਾਂ ਜ਼ਰੂਰੀ ਨਹੀਂ ਕਿ ਆਪਣੀ ਅੱਜ ਦੀ ਇਸ ਚਰਚਾ ਨੂੰ ਕੀ ਕਹਿੰਦੇ ਹੈਗੇ ਬਜ਼ੁਰਗ ਹੀ ਸੁਣ ਰਹੇ ਹੋਣ ਜਾਂ ਫਿਰ ਕੀ ਕਹਿੰਦੇ ਹੈਗੇ ਮਹਿਲਾਵਾਂ ਸੁਣ ਰਹੀਆਂ ਹੋਣ, ਜੋ ਕਿ ਆਪਣਾ ਅੱਜ ਦਾ ਵਿਸ਼ਾ ਹੈ ਉਹ ਯੂਥ ਨੂੰ ਲੈ ਕੇ ਹੀ ਹੈ, ਤਾਂ ਆਪਣੀ ਬਹੁਤ ਸਾਰੀ ਯੂਥ ਹੋਊਗੀ ਜੋ ਆਪਾਂ ਨੂੰ ਸੁਣ ਰਹੀ ਹੋਊਗੀ, ਜੋ ਕਿ ਅੱਜ ਦੇ ਟਾਈਮ ਤੇ ਡੀਮੋਟੀਵੇਟ ਹੋ ਕੇ ਬੈਠੀ ਹੋਊਗੀ ਜਾਂ ਫਿਰ ਉਹਨਾਂ ਨੇ ਵੀ ਫੇਲੀਅਰ ਫੇਸ ਕੀਤਾ ਹੋਣਾ, ਤਾਂ ਉਹਨਾਂ ਨੂੰ ਉਸ ਚੀਜ਼ 'ਚੋਂ ਬਾਹਰ ਆਉਣ ਦੇ ਲਈ, ਠੀਕ ਹੈ, ਉਸ ਚੀਜ਼ ਤੋਂ ਓਵਰਕਮ ਕਰਨ ਦੇ ਲਈ ਤੁਸੀਂ ਉਹਨਾਂ ਨੂੰ ਕੋਈ ਟਿਪਸ ਸ਼ੇਅਰ ਕਰਨਾ ਚਾਹੋਗੇ ਜਾਂ ਫਿਰ ਤੁਸੀਂ ਕਿੱਦਾਂ ਫੀਲ ਕਰਿਆ ਆਪਦਾ ਰਿਜ਼ਲਟ ਵੇਖ ਕੇ, ਤੁਸੀਂ ਉਹਨਾਂ ਨੂੰ ਦੱਸਣਾ ਚਾਹੋਗੇ?
1: ਜੀ ਰਿਤਿਕਾ, ਮੈਂ ਤੁਹਾਡੇ ਨਾਲ

0: ਬਹੁਤ ਹੀ ਸੋਹਣੀ ਗੱਲ ਕਹੀ ਰੋਹਨ ਜੀ, ਜਿਵੇਂ ਤੁਸੀਂ ਇਨਸਾਨ ਗਲਤੀਆਂ ਦਾ ਪਤਲਾ ਹੈ, ਗਲਤੀਆਂ ਤੋਂ ਹੀ ਸਿੱਖਦਾ ਹੈ। ਫੇਲੀਅਰ ਬੰਦੇ ਦੀ ਜੀਵਨ ਚ ਇੱਕ ਇਹੋ ਜਿਹੀ ਚੀਜ਼ ਆ, ਜੇ ਬੰਦਾ ਫੇਲੀਅਰ ਤੋਂ ਸਿੱਖੂਗਾ ਤਾਂ ਉਹ ਡਬਲ ਮੁਕਾਮ ਤੇ ਪਹੁੰਚੂਗਾ, ਜੇ ਫੇਲੀਅਰ ਤੋਂ ਡੀਮੋਟੀਵੇਟ ਹੋਊਗਾ ਤਾਂ ਉਹ ਡਬਲ ਮੁਕਾਮ ਤੇ ਤਾਂ ਕੀ ਪਹੁੰਚਣਾ, ਉਹ ਉੱਥੇ ਵੀ ਨਾ ਰਹਿ ਕੇ ਥੱਲੇ ਡਿੱਗ ਜੂਗਾ। ਠੀਕ ਹੈ ਜੀ, ਇਹ ਗੱਲ ਨਾਲ ਤੁਸੀਂ ਸਹਿਮਤ ਹੋ ਤੁਸੀਂ?
1: ਹਾਂ ਚੇਤਨ, ਇਸ ਗੱਲ ਨੂੰ ਮੈਂ ਬਿਲਕੁਲ ਵੀ ਨੈਗੇਟਿਵ ਨਹੀਂ ਲਿਆ। ਤਾਂ ਰਿਤਿਕਾ ਨੇ ਵੀ ਇਹ ਗੱਲ ਨੋਟਿਸ ਕੀਤੀ ਵੀ ਜਦੋਂ ਇਹ ਮੈਨੂੰ ਮਿਲੀ ਤਾਂ ਮੇਰੇ ਫੇਸ ਤੇ ਕੋਈ ਇਹ ਇਸ ਕਿਸੇ ਵੀ ਪ੍ਰਕਾਰ ਦੀ ਕੋਈ ਵੀ ਝਿੰਝਨਾਹਟ ਜਿਸਨੂੰ ਦੇਖ ਕੇ ਲੱਗਿਆ ਹੋਵੇ ਵੀ ਮੈਂ ਸੈਡ ਹੋਵਾਂ ਜਾਂ ਉਸ ਰਿਜ਼ਲਟ ਦਾ ਮੇਰੇ ਉੱਤੇ ਕੋਈ ਇਫੈਕਟ ਪਿਆ ਹੋਵੇ ਤਾਂ ਇੱਦਾਂ ਦੀ ਕੋਈ ਗੱਲ ਨਹੀਂ ਸੀ। ਮੈਂ ਇਸ ਨੂੰ ਪੋਜ਼ਿਟਿਵ ਤਰੀਕੇ ਨਾਲ ਹੀ ਲਿਆ, ਕਿਉਂਕਿ ਪਰਮਾਤਮਾ ਜੋ ਕਰਦਾ ਹੈ ਅੱਛਾ ਹੀ ਕਰਦਾ ਹੈ, ਪਰਮਾਤਮਾ ਨੇ ਕੁਛ ਮੇਰੇ ਲਈ ਚੰਗਾ ਹੀ ਸੋਚਿਆ ਹੋਵੇਗਾ। ਸੋ ਆਪਾਂ ਆਪਣੀ ਮਿਹਨਤ ਜਾਰੀ ਰੱਖਦੇ ਹਾਂ।
0: ਅੱਜ ਦੇ ਟਾਈਮ 'ਚ ਬੰਦਾ ਗਵਰਨਮੈਂਟ ਜੋਬ ਨੂੰ ਸਾਈਡ 'ਤੇ ਰੱਖ ਕੇ ਜੇ ਬੰਦੇ ਕੋਲ ਇਨਵੈਸਟ ਕਰਨ ਨੂੰ ਪੈਸਾ ਹੋਵੇ ਤਾਂ ਉਹ ਕਿੱਥੇ ਇਨਵੈਸਟ ਕਰੇ? ਰੋਹਨ ਜੀ ਪਹਿਲਾਂ ਤੁਸੀਂ ਦੱਸੋ।
1: ਜੀ ਚੇਤਨ, ਜੇ ਆਪਣੇ ਕੋਲ ਇੱਕ ਇਨਕਮ ਦਾ ਸੋਰਸ, ਆਪਣੇ ਕੋਲ ਵਧੀਆ ਅਮਾਊਂਟ ਦੇ ਵਿੱਚ ਮਨੀ ਹੈ, ਜੇਕਰ ਆਪਾਂ ਉਸ ਨੂੰ ਇਨਵੈਸਟ ਕਰਨਾ ਹੈ ਤਾਂ ਮੇਰਾ ਓਪੀਨੀਅਨ ਤਾਂ ਇਹ ਹੈ ਕਿ ਰੀਅਲ ਇਸਟੇਟ ਦਾ ਬਿਜ਼ਨਸ ਸਭ ਤੋਂ ਬੈਸਟ ਹੈ। ਇੱਕ ਮਤਲਬ ਪਲੋਟ ਵਗੈਰਾ ਲੈ ਕੇ, ਕਿਉਂਕਿ ਪਲੋਟ ਦੇ ਜਿਹੜੇ ਪ੍ਰਾਈਜ਼ ਨੇ ਉਹ ਇਨਕਰੀਜ਼ ਹੋ ਰਹੇ ਨੇ ਉਸਦਾ ਏਰੀਏ ਦੇ ਅਕੋਰਡਿੰਗ ਜਾਂ ਟਰਾਂਸਪੋਰਟ ਦੇ ਅਕੋਰਡਿੰਗ ਜਾਂ ਉਸਦੀਆਂ ਜਿੰਨੇ ਵੀ ਕੋਈ ਸੁੱਖ ਸੁਵਿਧਾਵਾਂ ਨੇ ਉਸਦੇ ਅਕੋਰਡਿੰਗ, ਕੋਈ ਵੀ ਮਤਲਬ ਪਲੋਟ ਲੈ ਕੇ ਉਸ 'ਤੇ ਕੰਸਟਰਕਸ਼ਨ ਦਾ ਕੰਮ ਕਰਕੇ ਉਸ 'ਤੇ ਕੋਈ ਘਰ ਵਗੈਰਾ ਬਣਾ ਕੇ ਉਸਨੂੰ ਸੈੱਲ ਕਰਨਾ, ਇੱਕ ਤਾਂ ਮੇਰਾ ਇਹ ਹੈ। ਅਤੇ ਦੂਸਰਾ ਮੇਰਾ ਓਪੀਨੀਅਨ ਇਹ ਹੈ ਕਿ ਜਿਵੇਂ ਕਿ ਰਿਤਿਕਾ ਦੀ ਗੋਲਡ ਦੀ ਵਾਲੀਆਂ ਦੇਖ ਕੇ ਮੈਨੂੰ ਕਹਿਣਾ ਚਾਹੀਦਾ ਕਿ ਗੋਲਡ 'ਤੇ ਇਨਵੈਸਟ ਕਰਨਾ
0: ਠੀਕ ਹੈ ਜੀ।
2: ਰੋਹਨ, ਇਹ ਤੁਹਾਡੀ ਗਲਤ ਗੱਲ ਹੈ, ਜੋ ਬਿਜ਼ਨਸ ਮੈਂ ਦੱਸਣਾ ਸੀ ਉਹ ਤੁਸੀਂ ਦੱਸ ਦਿੱਤਾ, ਇਹ ਤੁਹਾਡੀ ਬਹੁਤ ਗਲਤ ਗੱਲ ਹੈ।
1: ਕੋਈ ਨਹੀਂ,
2: ਹਾਂ ਪਰ ਇੱਕ ਆਈਡੀਆ ਹੋਰ ਮੈਂ ਦੇਖ ਸਕਦੀ ਹਾਂ ਤੁਹਾਨੂੰ, ਤੁਸੀਂ ਇਹ ਆਈਡੀਆ ਚੋਰੀ ਨਹੀਂ ਕਰ ਸਕਦੇ। ਜਿਵੇਂ ਕਿ ਅੱਜ ਕੱਲ੍ਹ ਆਪਾਂ ਦੇਖ ਰਹੇ ਹਾਂ ਹਨਾ, ਮੇਰੀ ਉਮਰ ਦੀਆਂ ਕੁੜੀਆਂ ਜਾਂ ਫਿਰ ਸਾਲ ਦੋ ਸਾਲ ਜੋ ਛੋਟੀਆਂ ਕੁੜੀਆਂ ਉਮਰ ਦੀਆਂ ਕੁੜੀਆਂ ਹੁੰਦੀਆਂ ਨੇ, ਉਹ ਅੱਜ ਕੱਲ੍ਹ ਇੱਕ ਸੋਸ਼ਲ ਮੀਡੀਆ 'ਤੇ, ਜਿਵੇਂ ਕਿ ਚੇਤਨ ਨੇ ਕਿਹਾ ਸੀ ਆਪਾਂ ਨੂੰ ਕਿ ਆਪਾਂ ਸੋਸ਼ਲ ਮੀਡੀਆ ਦੀ ਯੂਜ਼ ਕਰਕੇ ਆਪਾਂ ਆਪਦਾ ਬਿਜ਼ਨਸ ਕਰ ਸਕਦੇ ਹਾਂ। ਤੁਸੀਂ ਦੇਖਿਆ ਹੀ ਹੋਊਗਾ ਕਿ ਆਪਾਂ ਰੀਲਸ 'ਚ ਦੇਖਦੇ ਹਾਂ ਜਾਂ ਫਿਰ ਅੱਜ ਕੱਲ੍ਹ ਕੁੜੀਆਂ ਜੋ ਸਟੇਟਸ ਲਗਾਉਂਦੀਆਂ ਨੇ ਆਪਦਾ ਇੱਕ ਕਲੋਥਿੰਗ ਬ੍ਰਾਂਡ ਓਪਨ ਕਰਦੀਆਂ ਨੇ, ਉਹ ਵੀ ਇੱਕ ਬਹੁਤ ਵਧੀਆ ਅਪੋਰਚੁਨਿਟੀ ਹੈ ਜਿਹਦੇ ਵਿੱਚ ਇਨਵੈਸਟਮੈਂਟ ਘੱਟ ਹੁੰਦੀ ਹੈ ਪਰ ਆਪਾਂ ਨੂੰ ਪ੍ਰੋਫਿਟ ਜ਼ਿਆਦਾ ਮਿਲਦਾ। ਪਰ ਜੇ ਹੁਣ ਮੈਂ ਤੁਹਾਨੂੰ ਇੱਕ ਹੋਰ ਚੀਜ਼ ਪੁੱਛਾਂ, ਜਿਵੇਂ ਤੁਸੀਂ ਕਿਹਾ ਸੋਸ਼ਲ ਮੀਡੀਆ ਦਾ ਯੂਜ਼ ਕਰ ਸਕਦੇ ਹਾਂ, ਤੁਸੀਂ ਕਿਹਾ ਰੀਅਲ ਇਸਟੇਟ ਦੇ ਵਿੱਚ ਇਨਵੈਸਟ ਕਰ ਸਕਦੇ ਹਾਂ, ਪਰ ਜੋ ਆਪਣੀ ਸੋਸਾਇਟੀ ਹੈ ਉਹ, ਜੋ ਕੋਈ ਬੰਦਾ ਇਹ ਕੰਮ ਕਰਦਾ ਉਹਨੂੰ ਵਧੀਆ ਕਿਉਂ ਨਹੀਂ ਸਮਝਦੀ? ਕਿਉਂ ਹਮੇਸ਼ਾ ਅਗਰ ਇੱਕ ਬਿਜ਼ਨਸਮੈਨ ਵੱਧ ਅਰਨ ਕਰ ਰਿਹਾ, ਦੂਸਰੀ ਸਾਈਡ ਦੇ ਉੱਪਰ ਇੱਕ ਸਰਕਾਰੀ ਨੌਕਰੀ ਲੱਗਿਆ ਹੋਇਆ ਅਰਨ ਘੱਟ ਕਰ ਰਿਹਾ, ਪਰ ਆਪਣਾ ਸਮਾਜ ਜਾਊਗਾ ਹੀ ਉਸ ਵੱਲ ਕਿ ਉਹ ਸਰਕਾਰੀ ਲੱਗਿਆ, ਉਹ ਸਰਕਾਰੀ ਦੀ ਕੁਰਸੀ ਤੇ ਬੈਠਾ, ਜੋ ਬਿਜ਼ਨਸਮੈਨ ਹੈ ਉਸਨੂੰ ਨਹੀਂ ਪੁੱਛਿਆ ਜਾਂਦਾ ਫਿਰ ਉਸ ਤੋਂ ਬਾਅਦ ਬੰਦਾ ਕੀ ਕਰੇ?
0: ਰਿਤਿਕਾ ਜੀ, ਸਰਕਾਰੀ ਨੌਕਰੀ ਇੱਕ ਹੈ ਹੀ ਇਹੋ ਜਿਹੀ ਚੀਜ਼, ਮੈਂ ਜਿਵੇਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ, ਜਿਹੜਾ ਬੰਦਾ ਸਰਕਾਰੀ ਨੌਕਰੀ ਲੱਗ ਜਾਂਦਾ ਉਹਦੀ ਸਾਰੀ ਉਮਰ ਦੀ ਰੋਟੀ ਬਣ ਜਾਂਦੀ ਹੈ। ਜਾਂ ਮੰਨ ਲਓ ਬਾਈ ਚਾਂਸ ਵੀ ਉਹ ਬੰਦਾ ਰਿਟਾਇਰ ਹੋ ਗਿਆ, ਉਹਨੂੰ ਕਿੰਨੀ ਪੈਨਸ਼ਨ ਮਿਲਦੀ ਆ ਜਾਂ ਉਹਦਾ ਕਿੰਨਾ ਉਹਦਾ PF ਵਗੈਰਾ ਜਿਹੜਾ ਕੱਟਿਆ ਜਾਂਦਾ ਕਿੰਨਾ ਮਿਲਦਾ ਹੁੰਦਾ ਬੱਚੇ ਨੂੰ ਜਾਂ ਬੰਦੇ ਨੂੰ ਕਿੰਨਾ ਮਿਲਦਾ ਹੁੰਦਾ ਹਨਾ।
1: ਮਤਲਬ ਆਪਾਂ ਕਹਿ ਸਕਦੇ ਹਾਂ ਕਿ ਸਰਕਾਰੀ ਨੌਕਰੀ ਇੱਕ ਸਟੇਬਲ ਆ, ਤੇ ਬਿਜ਼ਨਸ ਦੇ ਵਿੱਚ ਅਪਸ ਐਂਡ ਡਾਊਨ ਚੱਲਦੇ ਰਹਿੰਦੇ ਆ, ਕਿਹੜੇ ਵੇਲੇ ਅਪਸ ਆ ਜਾਣ ਕਿਹੜੇ ਵੇਲੇ ਡਾਊਨਸ ਆ ਜਾਣ ਉਹ ਉਹਦਾ ਕੋਈ।
2: ਫਿਰ ਇਹ ਵੀ ਗੱਲ ਮੰਨ ਲਿਆ ਫਿਰ, ਜਿਵੇਂ ਕਿ ਅੱਜ ਦਾ ਆਪਾਂ ਦੇਖਦੇ ਹਾਂਗੇ, ਆਪਾਂ ਤਾਂ ਇੱਥੇ ਚਰਚਾ ਕਰ ਰਹੇ ਹਾਂ, ਆਪਣੀ ਗਲੀ ਮੁਹੱਲੇ ਦੇ ਵਿੱਚ 5-6 ਬੁੜੀਆਂ ਗਰੁੱਪ ਬਣਾ ਕੇ ਰੋਜ਼ ਚਰਚਾ ਕਰਦੀਆਂ ਹੈਗੀਆਂ, ਫਲਾਨੇ ਦੀ ਕੁੜੀ ਫਲਾਨਾ ਦਾ ਮੁੰਡਾ ਸਰਕਾਰੀ ਨੌਕਰੀ ਲੱਗ ਤਾਂ ਗਿਆ ਪਰ ਉਹਦੀ ਜ਼ਿੰਦਗੀ ਦੇ ਵਿੱਚ ਕੋਈ ਮਜ਼ਾ ਨਹੀਂ ਹੈਗਾ, ਨਾ ਉਹ ਬਾਹਰ ਨਿਕਲਣ ਜੋਗਾ ਨਾ ਉਹ ਬਾਹਰ ਐਸੇ ਪੈਸੇ ਦਾ ਕਰਨਾ ਕਿ ਹੁਣ ਤੁਸੀਂ ਮੈਨੂੰ ਇਸ ਗੱਲ ਦਾ ਜਵਾਬ ਦਿਓ ਫਿਰ।
1: ਉਹਨਾਂ ਨੂੰ ਕੀ ਪਤਾ ਵੀ ਇੰਜੋਏ ਉਹ ਕਰ ਰਿਹਾ ਕਿ ਨਹੀਂ, ਉਹ ਤਾਂ ਸਿਰਫ ਆਪਣੇ ਬਿਹਾਫ ਤੇ ਕਹਿ ਦਿੰਦੀ ਆ ਵੀ ਫਲਾਣਾ ਟਿਮਕਾਣਾ, ਠੀਕ ਆ, ਬਟ ਜਿਹੜਾ ਕਰ ਰਿਹਾ ਹੁੰਦਾ। ਬਟ ਹਾਂ, ਇਸ ਗੱਲ ਨਾਲ ਮੈਂ ਸਹਿਮਤ ਹਾਂ ਕਿ ਕੁਛ ਲਿਮਿਟੇਸ਼ਨਸ, ਇੱਕ ਜਦੋਂ ਗਵਰਨਮੈਂਟ ਦਾ ਸਰਵੈਂਟ ਹੁੰਦਾ ਗਾ ਕੋਈ ਵੀ, ਤਾਂ ਉਹਦੇ ਪ੍ਰਤੀ ਕੁਛ ਬੰਦਿਸ਼ਾਂ ਹੁੰਦੀਆਂ ਨੇ ਜਿਸਦੇ ਵਿੱਚ ਰਹਿ ਕੇ ਉਸਨੂੰ ਕੰਮ ਕਰਨਾ ਪੈਂਦਾ ਹੈ, ਤਾਂ ਆਪਾਂ ਕਹਿ ਸਕਦੇ ਹਾਂ ਕੁਛ ਲਿਮਿਟੇਸ਼ਨਸ ਹੁੰਦੀਆਂ ਨੇ, ਪਰ ਇੰਨੀ ਉਹਨੂੰ ਐਗਜ਼ੈਜਰੇਟ ਕਰਕੇ ਦੱਸਣਾ ਇਹ ਗੱਲ ਠੀਕ ਨਹੀਂ ਲੱਗੀ ਮੈਨੂੰ।
0: ਮੇਰੀ ਵੀ ਥਿੰਕਿੰਗ ਹੈਗੀ ਆ ਵੀ ਮੈਂ ਬਿਜ਼ਨਸਮੈਨ ਬਣਾ ਜਾਂ ਮੈਂ ਅੱਜ ਦਾ ਸੋਸ਼ਲ ਮੀਡੀਆ ਵਾਲੇ ਸਾਈਡ ਜਾਵਾਂ ਹਨਾ, ਜਾਂ ਮੈਂ ਆਪਦਾ ਕੋਈ ਕਲੋਥਿੰਗ ਬ੍ਰਾਂਡ ਖੋਲਾਂ, ਜਾਂ ਮੇਰਾ ਕੁਝ ਹੋਰ ਇਸ ਤਰੀਕੇ ਦਾ ਹੋਵੇ ਹਨਾ, ਜਿਹੋ ਜਿਹੀ ਮੇਰੀ ਹੋਬੀ ਆ ਜਿਹਦੇ ਵਿੱਚ ਅੱਜ ਦਾ ਯੂਥ ਜ਼ਿਆਦਾ ਇਨਫਲੂਐਂਸ ਹੁੰਦਾ। ਅੱਜ ਦੇ ਟਾਈਮ 'ਚ ਜਿਹੜੀ ਪੁਰਾਣੀ ਆਪਣੀ ਔਰਤਾਂ ਜਾਂ ਆਪਣੇ ਮਰਦ ਹੈਗੇ ਆ ਉਹ ਉਹਨਾਂ ਨੂੰ ਸਕਸੈਸਫੁਲ ਇਨਸਾਨ ਨਹੀਂ ਮੰਨਦੇ, ਵੀ ਜਿਹੜਾ ਸੋਸ਼ਲ ਮੀਡੀਆ ਵਾਲੇ ਪਾਸੇ ਹੋਊਗਾ ਤਾਂ ਅੱਜ ਦੀ ਬੁੜੀਆਂ ਆਪਣੀ ਮੰਮੀਆਂ ਕਹਿਣਗੀਆਂ ਆਹ ਕੀ ਕੰਮ ਹੋ
1: ਰਿਹਾ। ਨਹੀਂ ਇਹ ਕੀ ਕੰਮ ਹੈ, ਇਹ ਤਾਂ ਠੀਕ ਆ,
2: ਕਿਸੇ ਕੋਲ ਸਰਕਾਰੀ ਨੌਕਰੀ ਨਹੀਂ ਹੈਗੀ ਤਾਂ ਉਹ ਸਕਸੈਸਫੁਲ ਨਹੀਂ ਮੰਨਿਆ ਜਾਂਦਾ ਆਪਣੇ ਸਮਾਜ ਦੇ ਵਿੱਚ।
0: ਘੁੰਮ ਘੁਮਾ ਕੇ ਗੱਲ ਉੱਥੇ ਹੀ
1: ਜਾਂਦੀ ਆ। ਚੇਤਨ ਜੀ ਬਈ ਕਹਿ ਦਿੰਦੇ ਆ ਵੀ ਇੰਸਟਾਗ੍ਰਾਮ ਚਲਾਉਂਦਾ ਠੀਕ ਆ ਪਰ ਕਰਦਾ ਕੀ ਆ,
0: ਇਹ ਨਹੀਂ ਪਤਾ ਵੀ ਇੰਸਟਾਗ੍ਰਾਮ ਤੋਂ ਇਨਕਮ ਜਨਰੇਟ ਹੁੰਦੀ ਆ ਉਹਨੂੰ, ਇੰਸਟਾਗ੍ਰਾਮ ਤੋਂ, ਯੂਟਿਊਬ ਤੋਂ, ਸਰਕਾਰੀ ਨੌਕਰੀ ਤੋਂ ਵੱਧ ਪੈਸਾ ਮਿਲਦਾ। ਮੈਂ ਇਹ ਨਹੀਂ ਕਹਿ ਰਿਹਾ ਵੀ ਸਰਕਾਰੀ ਨੌਕਰੀ ਤੋਂ ਵੱਧ ਪੈਸਾ ਨਹੀਂ ਹੈਗਾ, ਵੱਧ ਪੈਸਾ ਹੈਗਾ
1: ਜੀ। ਕਈ ਹੁੰਦੇ ਨੇ ਬਰਸਾਤੀ ਡੱਡੂ, ਬਰਸਾਤੀ ਡੱਡੂ ਦਾ

0: ਲਾਇਬ੍ਰੇਰੀ ਦੇ ਵਿੱਚ ਪਹਿਲਾਂ ਬਹੁਤ ਘੱਟ ਭੀੜ ਹੁੰਦੀ ਸੀ, ਅਤੇ ਹੁਣ ਉੱਥੇ ਸਾਥੀ ਮਤਲਬ ਕਈ ਸਟੂਡੈਂਟਸ ਜ਼ਿਆਦਾ ਹੋ ਗਏ। ਮਤਲਬ ਬਈ ਉਹ ਕੰਸਿਸਟੈਂਟ ਨਹੀਂ ਨੇ, ਮਤਲਬ ਉਹਨਾਂ ਨੇ ਦੇਖਿਆ ਵੀ ਹਾਂ ਹੁਣ ਪੇਪਰ ਆਉਣ ਵਾਲਾ, ਹੁਣ ਪੜ੍ਹ ਲੈਂਦੇ ਆਪਾਂ, ਚੱਲ ਠੀਕ ਆ 2-3 ਮਹੀਨੇ। ਮੈਂ ਕਈ ਲਾਈਵ ਇਗਜ਼ੈਂਪਲਸ ਇਹੋ ਜਿਹੀ ਰੀਤਿਕਾ ਕਈ ਦੇਖੀਆਂ ਨੇ, ਬਈ ਕਈ ਬੱਚੇ ਬੈਠੇ ਨੇ, ਕਈ ਪੜ੍ਹ ਰਹੇ ਨੇ, ਕਈ ਇੰਸਟਾਗ੍ਰਾਮ ਸਕਰੋਲ ਕਰ ਰਹੇ ਨੇ, ਸੋਸ਼ਲ ਮੀਡੀਆ ਸਕਰੋਲ ਕਰ ਰਹੇ ਨੇ, ਠੀਕ ਆ, ਆਪਣਾ ਕੋਈ ਸੌਂਗ ਸੁਣ ਰਿਹਾ। ਮੈਂ ਮੰਨਦਾ ਬਈ ਇੱਕ 45-5-45 ਦਾ ਫਾਰਮੂਲਾ ਅਪਲਾਈ ਕਰਨਾ ਚਾਹੀਦਾ, 45 ਮਿੰਟ ਸਟੱਡੀ, 5 ਮਿੰਟ ਦਾ ਗੈਪ ਰਿਫਰੈਸ਼ ਮਾਇੰਡ ਵਾਸਤੇ, 45 ਮਿੰਟ ਕੰਟੀਨਿਊ ਫਿਰ ਸਟੱਡੀ, ਠੀਕ ਹੈ। ਬਟ ਜੇ ਉਹ 45 ਤੋਂ 45 ਮਿੰਟ ਪੜ੍ਹਾਈ ਕੀਤੀ ਪਰ ਜਿਹੜੇ ਉਹ 5 ਮਿੰਟ ਦਾ ਗੈਪ ਹੈ ਉਹ 50 ਮਿੰਟ ਹੋ ਜਾਏ ਤਾਂ ਉਹੀ
1: ਗੱਲ ਆ ਨਾ ਰੋਹਨ ਜੀ, ਕੰਸਿਸਟੈਂਸੀ ਹੋਣੀ ਜ਼ਰੂਰੀ ਹੈ ਲਾਈਫ ਦੇ ਵਿੱਚ। ਜੇ ਮੰਨ ਲਓ ਤੁਸੀਂ ਕੋਈ ਵੀ ਕੰਮ ਕਰੋ, ਤੁਸੀਂ ਗੌਰਮੈਂਟ ਜੋਬ ਕਰੋ, ਤੁਸੀਂ ਬਿਜ਼ਨਸ ਕਰੋ, ਤੁਸੀਂ ਇੰਸਟਾਗ੍ਰਾਮ 'ਤੇ ਆਪਦਾ ਪੇਜ ਬਣਾਓ ਜਾਂ ਯੂਟਿਊਬ 'ਤੇ ਆਪਦਾ ਪੇਜ ਬਣਾਓ, ਉਹਦੇ ਲਈ ਕੰਸਿਸਟੈਂਸੀ ਹੋਣੀ ਜ਼ਰੂਰੀ ਆ। ਜਾਂ ਬੰਦਾ ਕੋਈ ਐਥਲੀਟ ਫੀਲਡ 'ਚ ਵੀ ਹੁੰਦਾ ਜਾਂ ਕੋਈ ਗੇਮਿੰਗ ਵੀ ਕਰਦਾ, ਹੈ ਨਾ, ਗੇਮ ਕਰਦਾ ਜਾਂ ਗੇਮ ਖੇਲਦਾ, ਕ੍ਰਿਕਟ ਖੇਲਦਾ, ਫੁੱਟਬਾਲ ਖੇਲਦਾ, ਉਹਦੇ ਵਿੱਚ ਵੀ ਕਰੀਅਰ ਹੁੰਦਾ ਹੈਗਾ। ਆਪਾਂ ਕਹਿੰਦੇ ਦੇਖਦੇ ਹਾਂ ਆਪਾਂ ਅੱਜ ਦੇ ਟਾਈਮ 'ਤੇ ਕ੍ਰਿਕਟ 'ਚ ਕਿੰਨਾ ਪੈਸਾ, ਹੈ ਨਾ, ਹੋਰ ਵੀ ਖੇਲਾਂ 'ਚ ਕਿੰਨਾ ਪੈਸਾ ਹੈਗਾ, ਆਪਾਂ ਕਰੀਅਰ ਹਰੇਕ 'ਤੇ, ਪਰ ਕੰਸਿਸਟੈਂਸੀ ਹੋਣੀ ਜ਼ਰੂਰੀ ਹੈ।
2: ਤਾਂ ਰੋਹਨ ਮੈਂ ਆਪਣੇ ਸਰੋਤਿਆਂ ਨੂੰ ਇਹ ਕਹਿਣਾ ਚਾਹੂੰਗੀ ਵੀ ਅਗਰ ਜੇਕਰ ਕਿਸੇ ਬੱਚੇ ਤੋਂ 1-2 ਸਾਲ, ਵੱਧ ਤੋਂ ਵੱਧ 3 ਸਾਲ ਦੇ ਵਿੱਚ ਅਗਰ ਕੋਈ ਨੌਕਰੀ ਨਹੀਂ ਕਰੈਕ ਹੋ ਰਹੀ ਤਾਂ ਉਸਨੂੰ ਉਸ ਚੀਜ਼ ਦੇ ਉੱਪਰ ਨਹੀਂ ਰਹਿਣਾ ਚਾਹੀਦਾ, ਕਿਉਂਕਿ ਹੋਰ ਬਹੁਤ ਸਾਰੀਆਂ ਜੋਬ ਅਪੋਰਚੁਨਿਟੀਜ਼ ਹੈ। ਜ਼ਰੂਰੀ ਨਹੀਂ ਹੁੰਦਾ ਕਿ ਆਪਾਂ ਇੱਕ ਚੀਜ਼ ਨੂੰ ਆਪਣਾ ਬੇਸ ਬਣਾ ਲਈਏ ਕਿ ਆਪਣੀ ਦੁਨੀਆ ਉਸ ਦੇ ਆਲੇ ਦੁਆਲੇ ਹੀ ਘੁੰਮਦੀ ਹੈ, ਠੀਕ ਹੈ। ਜਿਵੇਂ ਕਿ ਇੱਕ ਪੌਂਡ ਦੇ ਵਿੱਚ ਇੱਕ ਡੱਡੂ ਹੁੰਦਾ ਹੈ, ਉਹਨੂੰ ਪਤਾ ਵੀ ਮੈਂ ਸਿਰਫ ਇੱਥੇ ਘੁੰਮਣਾ, ਠੀਕ ਹੈ। ਉਹ ਬਣ ਕੇ ਜੇ ਆਪਾਂ ਨਾ ਹੀ ਰਹੀਏ ਤਾਂ ਬਹੁਤ ਚੰਗਾ ਰਹੂਗਾ, ਜੇ ਆਪਾਂ ਉਸ ਚੀਜ਼ ਤੋਂ ਬਾਹਰ ਆ ਕੇ ਦੇਖੀਏ ਤਾਂ ਦੁਨੀਆ ਬਹੁਤ ਵੱਡੀ ਹੈ। ਜ਼ਰੂਰੀ ਨਹੀਂ ਕੱਲੀ ਸਰਕਾਰੀ ਨੌਕਰੀ ਦੇ ਨਾਲ ਹੀ ਆਪਣਾ ਗੁਜ਼ਾਰਾ ਹੋਊਗਾ।
0: ਤਾਂ ਮੇਰੇ ਸਾਥੀਓ, ਆਪਾਂ ਬਹੁਤਾ ਸਮਾਂ ਨਾ ਗਵਾਉਂਦੇ ਹੋਏ ਆਪਾਂ ਅੱਜ ਦੀ ਗੱਲਬਾਤ ਦਾ ਕੀ ਸਿੱਟਾ ਕੱਢਿਆ?
2: ਸਿੱਟਾ ਦਾ ਰੋਹਨ ਚੇਤਨ ਇਹੀ ਨਿਕਲਦਾ ਹੈ ਕਿ ਚਾਹੇ ਬਿਜ਼ਨਸ ਹੋਵੇ ਚਾਹੇ ਸਰਕਾਰੀ ਨੌਕਰੀ ਹੋਵੇ, ਇਹ ਦੋਨੇ ਚੀਜ਼ਾਂ ਹੀ ਆਪਾਂ ਕੰਸਿਸਟੈਂਸੀ ਦੇ ਨਾਲ, ਠੀਕ ਹੈ, ਤੇ ਇੱਕ ਸਮਾਰਟ ਅਪਰੋਚ ਦੇ ਨਾਲ ਕਰ ਸਕਦੇ ਹੈਗੇ। ਹੁਣ 24-24 ਘੰਟੇ ਜਾਂ ਕਹਿਣ ਨੂੰ ਆਪਾਂ ਵੱਧ ਵੱਧ ਟਾਈਮ ਲਾ ਕੇ ਜੇ ਇਕੱਲਾ ਬੈਠੇ ਹੀ ਰਹਿਣਾ ਹੈ ਤੇ ਹੋਰ ਗੱਲਾਂ ਦੇ ਵਿੱਚ ਕਰਨਾ ਤਾਂ ਨਾ ਤਾਂ ਬਿਜ਼ਨਸ ਆਪਣੇ ਕੋਲ ਚੱਲ ਕੇ ਆਊਗਾ ਤੇ ਨਾ ਸਰਕਾਰੀ ਨੌਕਰੀ ਚੱਲ ਕੇ ਆਊਗੀ, ਕਿਉਂ ਚੇਤਨ?
1: ਦੇਖੋ ਜੀ, ਅੱਜ ਦਾ ਜਿਹੜਾ ਆਪਣਾ ਟੌਪਿਕ ਸੀ ਕਰੀਅਰ, ਉਹ ਇੱਕ ਇਹੋ ਜਿਹਾ ਟੌਪਿਕ ਆ, ਇਸ ਟੌਪਿਕ ਤੇ ਆਪਾਂ ਜਿੰਨਾ ਹੀ ਬੋਲਾਂਗੇ ਓਨਾ ਹੀ ਘੱਟ ਹੋਊਗਾ,
0: ਹਨਾ ਜੀ। ਖੁਦ ਦੀ ਗੱਲ ਇਹ ਆ ਵੀ ਸਟਰਗਲ ਤੇ ਕੰਸਿਸਟੈਂਸੀ ਸਫਲਤਾ ਦੀ ਕੁੰਜੀ ਹੈ, ਇਸ ਤੋਂ ਬਿਨਾਂ ਕੁਛ ਨਹੀਂ। ਇੱਕ ਆਪਣੇ ਮੈਥ ਦੇ ਵਿੱਚ ਇੱਕ ਫਾਰਮੂਲਾ ਹੁੰਦਾ, ਮੈਂ ਆਪਣੇ ਸਾਥੀਆਂ ਨੂੰ ਦੱਸਣਾ ਚਾਹੂੰਗਾ, ਇਨਵੈਸਟਮੈਂਟ ਇੰਟੂ ਟਾਈਮ ਇਜ਼ ਇਕੁਅਲ ਟੂ ਪ੍ਰੋਫਿਟ। ਆਪਾਂ ਆਪਣਾ ਟਾਈਮ ਕਿੱਥੇ ਇਨਵੈਸਟ ਕਰ ਰਹੇ ਹਾਂ, ਕਿਵੇਂ ਇਨਵੈਸਟ ਕਰ ਰਹੇ ਹਾਂ।
2: ਸੋ ਮੇਰੇ ਦੋਨੋਂ ਸਾਥੀ ਰੋਹਨ ਤੇ ਚੇਤਨ, ਤੁਹਾਨੂੰ ਵੀ ਪਤਾ ਆਪਣੀ ਗੱਲਾਂ ਦਾ ਸਿਲਸਿਲਾ ਤਾਂ ਮੁੱਕਣ ਨਹੀਂ ਵਾਲਾ, ਤਾਂ ਘੜੀਆਂ ਦੀ ਸੂਈਆਂ ਵੱਲ ਵੀ ਜੇ ਨਿਗਾਹ ਮਾਰੀਏ ਤਾਂ ਇਹ ਵੀ ਆਪਾਂ ਨੂੰ ਇਜਾਜ਼ਤ ਨਹੀਂ ਦੇ ਰਹੀਆਂ। ਮੈਂ ਇਸ ਪਲੇਟਫਾਰਮ ਦਾ ਧੰਨਵਾਦ ਕਰਦੀ ਹਾਂ ਤੇ ਮੈਂ ਹੋਪ ਕਰਦੀ ਹਾਂ ਕਿ ਸਾਨੂੰ ਇਨ ਫਿਊਚਰ ਵੀ ਕਿਸੇ ਹੋਰ ਵਧੀਆ ਟੌਪਿਕ ਦੇ ਉੱਤੇ ਚਰਚਾ ਕਰਨ ਦਾ ਮੌਕਾ ਮਿਲੂਗਾ।
3: पेश है सबका फेवरेट अर्क गुलाब, अर्क केवड़ा, चंदन तेल एवं खस तेल से निर्मित हर्बल शरबत मौज बहार, तन मन को ताजा कर जाए।

0: ਹੋ ਰਹੇ ਨੇ। ਹੁਣ ਪੇਸ਼ ਹੈ ਫਰਮਾਇਸ਼ੀ ਗੀਤਾਂ ਦਾ ਪ੍ਰੋਗਰਾਮ ਸ਼ਾਮ ਸੁਹਾਨੀ।
1: ਪ੍ਰੋਗਰਾਮ ਸ਼ਾਮ ਸੁਹਾਨੀ।
0: ਸਵਾਗਤ ਸਾਰੇ ਹੀ ਸਰੋਤਿਆਂ ਦਾ ਤੁਹਾਡੇ ਆਪਣੇ ਰੇਡੀਓ ਦੋਸਤ ਸੰਦੀਪ ਸ਼ੇਰਗਿੱਲ ਵੱਲੋਂ। ਸਰੋਤਿਓ, ਤੁਸੀਂ ਡਾਇਲ ਕਰੋਗੇ 0164-22-40-331 ਅਤੇ ਇਸ ਨੰਬਰ ਨੂੰ ਡਾਇਲ ਕਰਕੇ ਸਾਡੇ ਨਾਲ ਗੱਲਬਾਤ ਸਾਂਝੀ ਕਰੋਗੇ ਅਤੇ ਨਾਲ ਨਾਲ ਗੀਤ ਸੰਗੀਤ ਤੁਹਾਡੀ ਪਸੰਦ ਦਾ ਹੋਏਗਾ। ਜਦੋਂ ਤੱਕ ਕੋਈ ਵੀ ਸਰੋਤਾ 0164-22-40-331 ਨੰਬਰ ਡਾਇਲ ਕਰਦੇ ਨੇ, ਆਪਾਂ ਸੁਣਦੇ ਹਾਂ ਮਲਕੀਤ ਸਿੰਘ ਹੋਰਾਂ ਦੀ ਆਵਾਜ਼ 'ਚ ਇਹ ਗੀਤ।

0: ਜੀ ਸਰੋਤਿਓ, ਮਲਕੀਤ ਸਿੰਘ ਹੋਰਾਂ ਦੀ ਆਵਾਜ਼ 'ਚ ਬੜਾ ਪਿਆਰਾ ਅਤੇ ਸਾਡਾ ਸੱਭਿਆਚਾਰਕ ਗੀਤ ਜਿਹੜਾ ਆਪਾਂ ਸੁਣਿਆ ਸਾਰਿਆਂ ਨੇ ਰਲ ਮਿਲ ਕੇ। ਅਤੇ ਸਰੋਤਾ ਲਾਈਨ 'ਤੇ ਸਾਡੇ ਨਾਲ ਅਗਲੇ ਜਿਹੜੇ ਪਹਿਲੇ ਪ੍ਰੋਗਰਾਮ ਦੇ ਵਿੱਚ ਜੁੜ ਚੁੱਕੇ ਨੇ ਜੀ। ਹੈਲੋ,
1: ਹੈਲੋ,
0: ਸਵਾਗਤ ਹੈ ਬਾਈ ਜੀ। ਆਪਣਾ ਨਾਮ ਅਤੇ ਪਿੰਡ ਦਾ ਨਾਮ ਦੱਸ ਦਿਓ।
1: ਸਤਿ ਸ਼੍ਰੀ ਅਕਾਲ ਜੀ।
0: ਬਾਈ ਜੀ ਸਤਿ ਸ਼੍ਰੀ ਅਕਾਲ, ਠੀਕ ਠਾਕ ਹੋ?
1: ਹਾਂਜੀ ਠੀਕ ਠਾਕ, ਚੜ੍ਹਦੀ ਕਲਾ ਰੱਬ ਦੀ ਕਿਰਪਾ ਜੀ।
0: ਜੀ ਰੇਡੀਓ ਦੀ ਆਵਾਜ਼ ਥੋੜੀ ਘਟਾ ਦਿਓ, ਕਹਿ ਦਿਓ ਮਾੜਾ ਜਿਹਾ
1: ਜੀ। ਹਾਂਜੀ ਹਾਂਜੀ, ਤੂੰ ਤਾਂ ਦੂਰ ਹੈ
0: ਜੀ, ਫਿਰ ਵੀ ਚਲੋ ਆਵਾਜ਼ ਵਿੱਚ ਆਉਂਦੀ ਹੈ। ਤੇ ਨਾਮ ਨਾਮ ਦੱਸ ਦਿਓ ਤੇ ਪਿੰਡ ਦੱਸ ਦਿਓ।
1: ਨਿਰਮਲ ਸਿੰਘ ਆ ਜੀ, ਪਿੰਡ ਮੱਲਾ, ਬਾਜੀਖਾਨੇ ਦੇ ਨੇੜੇ।
0: ਵਾਹ ਜੀ ਵਾਹ, ਮੱਲੇ ਤੋਂ ਸਾਡੇ ਬਾਈ ਜੀ ਤੇਜਾ ਸਿੰਘ ਪਿਛਲੇ 10 ਦਿਨ ਪਹਿਲਾਂ ਜੁੜੇ ਸੀ, ਬਾਪੂ
1: ਹਾਂਜੀ ਹਾਂਜੀ
0: ਯੋਧਾ ਜੀ ਜੁੜੇ ਸੀ, ਤੇ ਇੱਕ
1: ਹਾਂਜੀ ਹਾਂਜੀ ਯੋਧਾ ਸਿੰਘ

0: ਚਾਚਾ ਚਾਚਾ ਜੀ
1: ਜੀ ਜੀ ਜੀ ਜੀ ਚਲੋ ਤੇ ਤੁਹਾਡਾ ਵੀ ਕੰਮ ਉਹਨਾਂ ਦੇ ਨਾਲ ਮਿਲਦਾ ਜੁਲਦਾ ਹੈ?
0: ਹਾਂਜੀ ਹਾਂਜੀ ਹਾਂਜੀ ਤੇਜੇ ਦੇ ਨਾਲ ਹੀ ਮਿਲਦਾ ਜੁਲਦਾ ਜੀ ਮੇਰਾ।
1: ਠੀਕ ਹੈ ਠੀਕ ਹੈ। ਕੰਮ ਕਾਰ ਗਰਮੀ ਬਹੁਤ ਜ਼ਿਆਦਾ ਠੀਕ ਚੱਲ ਰਿਹਾ ਤੁਹਾਡਾ?
0: ਅਸੀਂ ਜੀ 12:30 ਤੱਕ ਰਹਿੰਦੇ ਹਾਂ ਜੀ ਉੱਥੇ
1: ਮੰਡੀ ਖਾਨੇ। ਠੀਕ ਹੈ।
0: ਉਦੋਂ ਬਾਅਦ ਅਸੀਂ ਤੁਰ ਆਉਂਦੇ ਹਾਂ।
1: ਠੀਕ ਹੈ। ਤੇ ਸ਼ਾਮ ਨੂੰ ਫਿਰ?
0: ਸ਼ਾਮ ਨੂੰ 4:15 ਜਾਂਦੇ ਹਾਂ ਜੀ।
1: ਅੱਛਾ, ਦੁਬਾਰੇ 2 ਗੇੜੇ ਲਾਉਂਦੇ ਹੋ ਫਿਰ ਤੁਸੀਂ?
0: ਹਾਂਜੀ ਹਾਂਜੀ, ਬਸ ਇੰਨੇ ਲਾ ਕੇ ਤੇ ਭੱਜੇ ਆਉਣੇ ਆ। ਗਰਮੀ ਬਹੁਤ ਆ ਜੀ,
1: ਬੁਰਾ ਹਾਲ ਹੈ ਜੀ, ਬਹੁਤ ਜ਼ਿਆਦਾ।
0: ਹਾਂਜੀ,
1: ਵੈਸੇ ਅੱਜ ਥੋੜੀ ਜੀ ਝੱਖੜ ਹਨੇਰੀ ਜਿਹੜੀ ਅੱਜ ਤੋਂ ਲੈ ਕੇ 2-3 ਦਿਨਾਂ ਦੇ ਵਿੱਚ ਰਹਿਣ ਦੀ ਉਮੀਦ ਦੱਸ ਰਹੇ ਨੇ।
0: ਹਾਂਜੀ ਹਾਂਜੀ, ਦੱਸ ਰਹੇ ਆ ਜੀ, ਦੱਸ ਰਹੇ
1: ਜੀ ਜੀ ਜੀ। ਤੇ ਹੁਣ ਇੱਥੇ ਬਠਿੰਡੇ ਵੀ ਥੋੜਾ ਜਿਹਾ ਦਬਾਅ ਰੋਲਾ ਜਿਹਾ ਹਲਕਾ ਜਿਹਾ ਬਣਿਆ ਹੋਇਆ ਗਾ।
0: ਹਾਂਜੀ ਹਾਂਜੀ, ਬਣਿਆ ਹੋਇਆ ਬਣਿਆ
1: ਹੋਇਆ। ਗਰਜ ਰਹੂ, ਲਸ਼ਕ ਰਹੂਗੀ ਤੇ ਥੋੜੀ ਜਿਹੀ ਹਨੇਰੀ ਜਿਹੜੀ ਆ ਉਹ ਚੱਲਣੀ ਪੈ ਸਕਦੀ। ਚਲੋ, ਤੇ ਬਾਕੀ ਆਪੋ ਆਪਦਾ ਹਨਾ, ਸਾਰਿਆਂ ਨੇ ਧਿਆਨ ਰੱਖਣਾ।
0: ਬਿਲਕੁਲ ਜੀ, ਬਿਲਕੁਲ ਬਿਲਕੁਲ।
1: ਗੀਤ
0: ਘਰੇ ਜਾਨਵਰਾਂ ਨੂੰ ਨਾ 2-3
1: ਜੀ
0: ਆਪਣੇ ਬਣਾਏ ਹੋਏ ਮੱਗੇ ਭੰਨ ਕੇ ਨਾ
1: ਜੀ,
0: ਤੇ ਉਹਨਾਂ ਨੂੰ ਪਾਣੀ ਰੱਖਿਆ ਹੋਇਆ ਮਰੂਦਾਂ ਦੇ ਬੂਝੇ ਥੱਲੇ
1: ਜੀ,
0: ਨਿੰਬੂਆਂ ਦੇ ਬੂਝੇ ਥੱਲੇ। ਅੱਡੋ ਅੱਡੀ ਮੇਰੇ ਕੋਲ ਕਨਾਲ, 1.5 ਕਨਾਲ ਥਾਂ ਦੀ ਹੈ ਜੀ, ਉਹਦੇ ਚ ਅੰਬ ਲੱਗੇ ਆ 3।
1: ਠੀਕ ਹੈ।
0: ਅੰਬਾਂ ਦੇ ਥੱਲੇ ਵੀ ਰੱਖੇ ਹੋਏ ਆ ਨਿੱਕੇ ਨਿੱਕੇ ਕਰੂ।
1: ਹਾਂ, ਪੰਛੀ ਆਉਂਦੇ ਨਾ ਜਿਹੜੇ ਦਰਖਤਾਂ ਤੇ ਬਹਿੰਦੇ ਆ, ਉਹ ਫਿਰ ਪਾਣੀ ਵੀ ਭਾਲਦੇ ਆ ਤੇ ਗਰਮ ਪਾਣੀ ਮਿਲਦਾ ਆਮ ਤਾਂ ਉਹਨਾਂ ਨੂੰ।
0: ਹਾਂਜੀ ਹਾਂਜੀ,
1: ਤੇ ਛਾਵੇਂ। ਨਹੀਂ ਨਹੀਂ, ਮੈਂ ਉਹੀ ਕਹਿ ਰਿਹਾ, ਥੋੜੀ ਗੱਲ 'ਚ ਗੱਲ ਮਿਲਾ ਰਿਹਾ ਵੀ ਜਿਹੜਾ ਤੁਸੀਂ ਛਾਵੇਂ ਰੱਖ ਦਿੰਦੇ ਹੋ ਠੰਡਾ ਰਹਿੰਦਾ ਪਾਣੀ।
0: ਹਾਂਜੀ ਹਾਂਜੀ ਹਾਂਜੀ,
1: ਆਮ ਜੇ ਕਿਤੇ ਖੜਾ ਪਾਣੀ ਆ ਤੇ ਉਹ ਗਰਮ ਹੋ ਜਾਂਦਾ ਗਾ।
0: ਬਿਲਕੁਲ ਜੀ, ਬਿਲਕੁਲ ਬਿਲਕੁਲ।
1: ਸ਼ੁਕਰੀਆ ਜੀ।
0: 1 ਘੰਟਾ ਬਾਅਦ ਬਦਲ ਦਿੰਦੇ ਆ ਜੀ ਬੁੜੀਆਂ ਸਾਡੀਆਂ ਜੀ, ਮੈਂ ਨਾ ਘਰੇ ਹੋਵਾਂ ਤਾਂ।
1: ਜੀ ਜੀ ਜੀ, ਗੀਤ ਦੱਸ ਦਿਓ ਜਾਂਦੇ ਜਾਂਦੇ ਨਿਰਮਲ ਜੀ।
0: ਸਟੀਕ ਦਾ ਜੀ, ਮਲਕੀ ਚੀਮਾ ਵਾਲਾ ਜੀ।
1: ਲਓ ਜੀ, ਗੀਤ ਆ ਗਿਆ। ਨਿਰਮਲ ਸਿੰਘ ਜੀ, ਤੁਸੀਂ ਸਾਡੇ ਨਾਲ ਜੁੜੇ, ਤੁਹਾਡਾ ਬਹੁਤ ਧੰਨਵਾਦ ਜੀ।
0: ਬਹੁਤ ਧੰਨਵਾਦ ਜੀ, ਧੰਨਵਾਦ
1: ਜੀ।

0: ਆਕਾਸ਼ਵਾਣੀ ਐਫਐਮ ਬਠਿੰਡਾ ਐਫਐਮ ਬੈਂਡ 101.1 ਮੈਗਾਹਰਟਜ਼ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਇਸ ਵੇਲੇ ਚੱਲ ਰਿਹਾ ਹੈ ਪ੍ਰੋਗਰਾਮ ਸ਼ਾਮ ਸੁਹਾਨੀ।
1: ਜੀ ਸਟੂਡੀਓ ਦੀ ਘੜੀ ਕਹਿ ਰਹੀ ਹੈ ਜੀ ਸ਼ਾਮ ਦੇ 7:11 ਤੇ 55 ਸਕਿੰਟ ਹੋ ਚੁੱਕੇ ਨੇ ਜੀ ਤੇ ਲੋ ਹੋ ਗਏ ਨੇ 7:12 ਤੇ ਸਰੋਤਾ ਲਾਈਨ ਤੇ ਬਣੇ ਹੋਏ ਨੇ ਜੀ। ਹੈਲੋ ਬਾਪੂ ਜੀ, ਕੌਣ ਤੇ ਕਿੱਥੋਂ ਗੱਲ ਕਰ ਰਹੇ ਨੇ?
2: ਅਸੀਂ ਜੀ ਸੰਦੇਸ਼ ਸਹਿਗਲ ਜੀ ਕੋਟਗੁਰੂ ਤੋਂ ਬੋਲ ਰਹੇ ਹਾਂ
1: ਜੀ। ਨਾਮ ਦੱਸ ਦਿਓ।
2: ਨਾਮ ਛੱਤਰ ਸਿੰਘ ਜੀ,
1: ਕੋਟਗੁਰੂ ਸੰਗਤ ਮੰਡੀ ਕੋਲੇ। ਬਹੁਤ ਵਧੀਆ ਜੀ। ਨਛੱਤਰ ਸਿੰਘ ਬਾਪੂ ਜੀ, ਕਿੰਨੀ ਉਮਰ ਹੈ ਤੁਹਾਡੀ?
2: ਉਮਰ ਤਾਂ ਜੀ 70 ਸਾਲ ਦੀ ਹੋ ਗਈ।
1: ਠੀਕ ਹੈ, ਕੈਮ ਪਏ ਹੋ ਪੂਰੇ?
2: ਕੈਮ ਤਾਂ ਕੈਮ ਹੀ ਹੈ।
1: ਠੀਕ ਹੈ ਠੀਕ ਹੈ, ਖੁਰਾਕਾਂ ਖਾਧੀਆਂ ਤੁਸੀਂ ਤਾਂ ਪੁਰਾਣੀਆਂ ਜੀ? ਬਾਜਰੇ ਦੀ ਰੋਟੀ, ਕੋਧਰੇ ਦੀ ਰੋਟੀ ਜਾਂ ਹੋਰ ਕਿਹੜੀਆਂ ਕਿਹੜੀਆਂ ਆ ਜਾਂਦੀਆਂ ਨੇ? ਜਵਾਰ ਦੀ ਰੋਟੀ, ਆਟੇ ਦੀ,
2: ਹਨਾ
1: ਸਾਰਾ
2: ਕੁਝ।
1: ਜੀ ਜੀ ਜੀ, ਚਲੋ ਬਹੁਤ ਚੰਗੀ ਗੱਲ ਹੈ ਜੀ, ਤੁਸੀਂ ਰੇਡੀਓ ਨੂੰ ਪਿਆਰ ਕਰਦੇ ਹੋ। ਅੱਜ
2: ਰੇਡੀਓ ਬਚਪਨ ਤੋਂ, ਮੈਂ 70 ਤੋਂ ਮੇਰੇ ਕੋਲ ਆਏਗਾ।
1: ਅੱਛਾ,
2: ਚਲੋ
1: ਬਹੁਤ ਚੰਗੀ ਗੱਲ ਹੈ ਬਾਪੂ ਨਛੱਤਰ ਜੀ, ਤੁਸੀਂ ਸਾਡੇ ਨਾਲ ਜੁੜੇ ਪਿੰਡ ਕੋਟਗੁਰੂ ਤੋਂ। ਚਲੋ ਨਹੀਂ, ਉਹ ਅਸੀਂ ਨੀ ਹਜੇ ਦੱਸ ਸਕਦੇ, ਤੁਸੀਂ ਸਾਡੇ ਨਾਲ ਗੱਲਬਾਤ ਕੀਤੀ, ਜੁੜੇ, ਸਾਨੂੰ ਇੰਨਾ ਪਿਆਰ ਕਰਦੇ ਹੋ, ਅਸੀਂ ਤੁਹਾਡਾ ਨਛੱਤਰ ਸਿੰਘ ਜੀ ਬਹੁਤ। ਬਾਪੂ ਜੀ ਦਾ ਨਾਂ ਦੱਸ ਦਿਓ ਜਿਹੜੇ ਨਾਲ ਬੈਠੇ ਤੁਹਾਡੇ। ਹਾਂਜੀ, ਗੁਰਾਂ ਦਿੱਤਾ ਜੀ। ਚਲੋ ਬਹੁਤ ਸ਼ੁਕਰੀਆ ਜੀ, ਬੜੀਆਂ ਸਾਰਥਕ ਗੱਲਾਂ ਹੋਈਆਂ ਤੁਹਾਡੇ ਨਾਲ, ਬਹੁਤ ਵਧੀਆ ਲੱਗਿਆ ਸੁਣਦਿਆਂ ਤੁਹਾਡੀ ਪਸੰਦ ਤੇ ਗੀਤ।

FM ਬਠਿੰਡਾ ਦੇ ਪਿਆਰੇ ਸਰੋਤਿਓ, 29 ਮਈ ਦਿਨ ਸ਼ੁੱਕਰਵਾਰ ਸ਼ਾਮ 5 ਵਜੇ ਪ੍ਰੋਗਰਾਮ ਪਿੰਡਾਂ ਵਾਲੇ ਦੇ ਵਿੱਚ ਸਾਡਾ ਵਿਸ਼ਾ ਹੋਵੇਗਾ ਪੰਜਾਬ ਦੀ ਲੋਕ ਗਾਇਕਾ ਗੀਤਕਾਰ ਤੇ ਪੰਜਾਬ ਦੀ ਕੋਇਲ ਸੁਰਿੰਦਰ ਕੌਰ।

0: ਜੀ ਸਰੋਤਿਓ, ਅਗਲੇ ਸਰੋਤਾ ਸਾਡੇ ਨਾਲ ਲਾਈਨ ਤੇ ਬਣ ਚੁੱਕੇ ਨੇ ਜੀ। ਹੈਲੋ,
1: ਸਤਿ ਸ਼੍ਰੀ ਅਕਾਲ ਸਰ।
0: ਸਤਿ ਸ਼੍ਰੀ ਅਕਾਲ ਜੀ, ਆਪਣਾ ਨਾਮ ਤੇ ਗ੍ਰਾਂ ਦੱਸ ਦਿਓ ਬਾਈ ਜੀ।
1: ਮੈਂ ਜਗਿੰਦਰ ਟੇਲਰ ਬੋਲਦਾ ਜੀ, ਪਿੰਡ ਚੌਕੇ ਤੋਂ
0: ਜੀ। ਬਹੁਤ ਬਹੁਤ ਸਵਾਗਤ ਹੈ ਜਗਿੰਦਰ ਸਿੰਘ ਜੀ, ਕੀ ਹਾਲ ਚਾਲ ਹੈ?
1: ਵਧੀਆ ਜੀ, ਓਕੇ ਜੀ।
0: ਚਲੋ ਓਕੇ ਤੇ ਵਧੀਆ ਚਾਹੀਦੇ ਹੋ। ਪਹਿਲਾਂ ਵੀ ਤੁਹਾਡੀ ਫੋਨ ਕਾਲ ਆਉਂਦੀ ਰਹਿੰਦੀ ਹੈ?
1: ਹਾਂ ਜੀ, ਲਾਉਣੇ ਹੁੰਦੇ ਆ ਜੀ, ਮੰਨ ਲਾ ਜੀ 30 ਦਿਨਾਂ ਬਾਅਦ, ਮਹੀਨੇ ਕੁ ਬਾਅਦ।
0: ਨਹੀਂ ਲੱਗ ਜਾਂਦੀ ਹੈ ਸੌਖੀ ਜਾਂ ਟਾਈਮ ਲੰਘ ਜਾਂਦਾ?
1: ਨਹੀਂ ਜੀ, ਬਹੁਤ ਔਖਾ। ਇੱਕ ਆਪਣਾ ਪ੍ਰੋਗਰਾਮ ਚੱਲਦਾ 1:15
0: ਜੀ,
1: ਉਹਦੇ ਚ ਬਹੁਤ ਪ੍ਰੋਗਰਾਮ ਲਾਈਦਾ, ਫਿਰ ਵੀ ਲੱਗਦਾ ਨੀ ਜੀ।
0: ਹੈਲੋ ਫਰਮਾਇਸ਼ ਦੇ ਵਿੱਚ?
1: ਹੈਲੋ ਫਰਮਾਇਸ਼।
0: ਹਾਂ, ਅੱਜ ਵੀ ਪ੍ਰੋਗਰਾਮ ਸਿਲਸਿਲਾ ਸੀਗਾ, ਟੈਲੀਫੋਨ ਮਿਲਾਓ ਜੀ।
1: ਹਾਂ ਜੀ, ਉਹ ਘੰਟਾ ਸਾਡਾ ਬਸ ਇਹੀ ਲੰਘਿਆ ਦਾ ਜੀ।
0: ਚਲੋ ਕੋਈ ਨੀ, ਕੰਮ ਲੱਗੇ ਰਹਿੰਦੇ ਹਾਂ, ਤੇ ਕਿਉਂਕਿ ਦੁਪਹਿਰੇ ਫਿਰ ਥੋੜ੍ਹਾ ਆਰਾਮ ਦਾ ਵੀ ਟਾਈਮ ਹੁੰਦਾ, ਕੰਮ ਤੋਂ ਥੋੜ੍ਹੀ ਜਿਹੀ ਤੁਹਾਨੂੰ ਵਿਹਲ ਹੁੰਦੀ ਹੈ ਨਾ।
1: ਹਾਂ ਜੀ,
0: ਗਰਮੀ ਕਰਕੇ
1: ਕਰਦੇ ਥੋੜ੍ਹੀ
0: ਜੀ। ਜੀ ਜੀ ਜੀ ਤੇ ਗੀਤ ਬਾਈ ਜੀ, ਫਿਰ ਅੱਜ ਕਿਹੜੇ ਦੀ ਫਰਮਾਇਸ਼ ਲੈ ਕੇ ਆਏ ਹੋ?
1: ਅੱਜ ਗੁਰਦਾਸਮਾਨ ਦੀ ਲੈ ਕੇ ਆਏ ਜੀ।
0: ਕੋਈ ਵੀ ਗੀਤ ਤੁਸੀਂ ਕਹਿ ਰਹੇ ਸੀ, ਹੈ ਨਾ?
1: ਹਾਂ ਜੀ, ਕੋਈ ਮਰਜ਼ੀ ਸੁਣਾ
0: ਲਓ ਜੀ। ਇੱਕ ਨਵੀਂ ਬਿਮਾਰੀ ਚੱਲੀ ਹੈ, ਇਹ ਗੀਤ ਤੁਹਾਨੂੰ ਸੁਣਾ ਰਹੇ ਹਾਂ। ਸ਼ੁਕਰੀਆ, ਤੁਸੀਂ ਜਗਿੰਦਰ ਸਿੰਘ ਜੀ ਜੁੜੇ ਸਾਡੇ ਨਾਲ ਪਿੰਡ ਚੌਕੇ ਤੋਂ, ਧੰਨਵਾਦ ਤੁਹਾਡਾ।
1: ਧੰਨਵਾਦ।

ਸਰੋਤਿਓ ਆਕਾਸ਼ਵਾਣੀ ਐਫ ਐਮ ਬਠਿੰਡਾ ਦੇ ਪ੍ਰਸਾਰਣਾਂ ਬਾਰੇ ਤੁਸੀਂ ਵੀ ਸਾਡੇ ਨਾਲ ਮਸ਼ਵਰਾ ਕਰ ਸਕਦੇ ਹੋ। ਤੁਸੀਂ ਆਪਣੇ ਨੇਕ ਸੁਝਾਅ ਸਾਡੇ ਨਾਲ ਸਾਂਝੇ ਕਰਨ ਲਈ ਖਤ ਸਾਨੂੰ ਲਿਖ ਸਕਦੇ ਹੋ। ਸਾਡੇ ਪਤੇ ਇੰਚਾਰਜ

0: प्रोग्राम श्रोता मंच मार्फत केंद्र निर्देशक आकाशवाणी बठिंडा ते अते खता दे नाल ही साडे वट्सएप नंबर 7173 73 146 दे उत्ते भी वट्सएप सुनेहा सानू भेज सकते हो। इस दे नाल नाल तुसी चलदे प्रोग्राम विच 0164-2240-331 नंबर डायल करके भी अपने कीमती सुझा साडे नाल सांझे कर सकते हो। सो जरूर सुनो आकाशवाणी एफ एम बठिंडा दा प्रोग्राम श्रोता मंच ते देओ अपने नेक सुझा। प्रोग्राम दा समा हर मंगलवार दोपहर 1:15 to 2 PM तक अते शुक्रवार दोपहर 12:10 तो 1:10 तक।
1: ਪ੍ਰੋਗਰਾਮਾਂ ਸੰਬੰਧੀ ਸੂਚਨਾ ਮਿਤੀ 31 May ਦਿਨ ਐਤਵਾਰ ਸਵੇਰੇ 11 AM ਮਾਣਯੋਗ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਜੀ ਦੇਸ਼ ਵਾਸੀਆਂ ਨਾਲ ਸਾਂਝੇ ਕਰਨਗੇ ਆਪਣੇ ਮਨ ਕੀ ਬਾਤ ਤੇ ਉਸ ਤੋਂ ਤੁਰੰਤ ਬਾਅਦ ਮਾਣਯੋਗ ਪ੍ਰਧਾਨ ਮੰਤਰੀ ਜੀ ਦੀ ਮਨ ਕੀ ਬਾਤ ਦਾ ਪੰਜਾਬੀ ਰੂਪਾਂਤਰ ਪੇਸ਼ ਕੀਤਾ ਜਾਵੇਗਾ ਤੇ ਪੰਜਾਬੀ ਰੂਪਾਂਤਰ ਦਾ ਮੁੜ ਪ੍ਰਸਾਰਣ ਇਸੇ ਹੀ ਦਿਨ ਸ਼ਾਮੀ 8 PM ਪ੍ਰਸਾਰਿਤ ਕੀਤਾ ਜਾਵੇਗਾ। ਆਕਾਸ਼ਵਾਣੀ FM ਬਠਿੰਡਾ FM ਬੈਂਡ 101.1 ਮੈਗਾਹਰਟਜ਼ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਇਸ ਵੇਲੇ ਚੱਲ ਰਿਹਾ ਹੈ ਪ੍ਰੋਗਰਾਮ ਸ਼ਾਮ ਸੁਹਾਨੀ।
2: ਜੀ ਸਟੂਡੀਓ ਦੀ ਘੜੀ ਕਹਿ ਰਹੀ ਹੈ ਸ਼ਾਮ ਦੇ 7:23 ਹੋ ਚੁੱਕੇ ਨੇ ਜੀ। ਅਗਲੇ ਸਰੋਤਾ ਤੁਹਾਡੇ ਤੇ ਸਾਡੇ ਨਾਲ ਬਣ ਚੁੱਕੇ ਨੇ। ਹੈਲੋ
3: ਹੈਲੋ
2: ਸਵਾਗਤ ਹੈ ਜੀ, ਆਪਣਾ ਨਾਮ ਤੇ ਪਿੰਡ ਦਾ ਨਾਮ ਦੱਸ ਦਿਓ ਬਾਈ ਜੀ।
3: ਮੇਰਾ ਨਾਮ ਸੁਖੀ ਸਿੰਘ ਆ, ਪਿੰਡ ਖਿਆਲੀ ਵਾਲਾ ਜੀ।
2: ਜੀ ਖਿਆਲੀ ਵਾਲਾ ਜਿਹੜਾ ਗੋਬਿੰਦਪੁਰੇ ਦੇ ਨਾਲ, ਹਨਾ?
3: ਹਾਂਜੀ ਗੋਬਿੰਦਪੁਰੇ ਦੇ ਨਾਲ ਆ
2: ਜੀ। ਜੀ ਜੀ ਤੇ ਇਧਰੋਂ ਜਦੋਂ ਆਪਾਂ ਗੁਨਿਆਣੇ ਨੂੰ ਜਾਂਦੇ ਆ ਤਾਂ ਭੋਖੜੇ ਪਿੰਡ ਤੋਂ ਸੜਕ ਤੁਹਾਡੇ ਪਿੰਡ ਨੂੰ ਮੁੜ ਜਾਂਦੀ ਹੈ।
3: ਹਾਂਜੀ ਹਾਂਜੀ ਹਾਂਜੀ ਇਧਰ ਨੂੰ ਮੁੜਦੀ
2: ਜੀ। ਕੀ ਹਾਲ ਚਾਲ ਹੈ ਤੁਹਾਡਾ ਤੇ ਤੁਹਾਡੇ ਪਿੰਡ ਦਾ ਸੁਖੀ ਬਾਈ ਜੀ?
3: ਬਹੁਤ ਵਧੀਆ ਜੀ, ਗਰਮੀ ਬਹੁਤ ਜ਼ਿਆਦਾ ਜੀ, ਬਦਲ ਜੇ ਹੋਏ ਪਏ ਆ ਜੀ ਇੱਥੇ
2: ਜੀ। 1-2 ਦਿਨ ਰਹਿਣਗੇ ਬੱਦਲ, ਸੰਭਾਵਨਾ ਹੈ ਗਰਜ ਲਸ਼ਕ ਦੀ ਵੀ ਸੰਭਾਵਨਾ ਦੱਸ ਰਹੇ ਨੇ।
3: ਹਾਂਜੀ ਬਹੁਤ ਗਰਮੀ ਪੈਂਦੀ ਹੈ ਜੀ।
2: ਗਰਮੀ ਬਿਲਕੁਲ ਜੀ ਜੀ ਜੀ ਦੇਖੋ ਗਰਮੀ ਦੀ ਰੁੱਤ ਹੈ, ਜਦੋਂ ਸਿਆਲਾਂ ਦੀ ਰੁੱਤ ਹੁੰਦੀ ਹੈ ਉਦੋਂ ਠੰਡ ਪੈਂਦੀ ਹੈ, ਗਰਮੀ ਦੀ ਰੁੱਤ ਹੈ ਤਾਂ ਗਰਮੀ ਪੈਂਦੀ ਹੈ ਜੀ। ਹਰ ਚੀਜ਼ ਆਪਣੀ ਰੁੱਤ ਤੇ ਹੈ ਤੇ ਬਾਕੀ ਜਿਹੜਾ ਹੈਗਾ ਇਕੱਲੇ ਪੰਜਾਬ ਦੀ ਗੱਲ ਨਹੀਂ ਕਰ ਰਹੇ, ਪੂਰੀ ਦੁਨੀਆਂ ਦੇ ਵਿੱਚ ਜਾਂ ਕਹਿ ਲਓ ਹਿੰਦੁਸਤਾਨ ਦੇ ਵਿੱਚ ਨਾ ਸੜਕਾਂ ਬਣਾਉਣ ਕਰਕੇ, ਵੱਡੀਆਂ ਕਲੋਨੀਆਂ ਜਾਂ ਸ਼ਹਿਰ ਵਸਾਉਣ ਕਰਕੇ ਬਹੁਤ ਵੱਡੀ ਗਿਣਤੀ 'ਚ ਦਰਖਤ ਕੱਟੇ ਜਾ ਰਹੇ ਨੇ ਜਿਹਦੇ ਕਰਕੇ ਇਹ ਹੋ ਰਿਹਾ, ਅਤੇ ਦੂਜਾ ਜਿਹੜਾ ਏਸੀਆਂ ਦਾ ਪ੍ਰਭਾਵ ਜ਼ਿਆਦਾ ਪੈ ਰਿਹਾ ਹੈਗਾ। ਔਰ ਅਸੀਂ ਕੁਦਰਤੀ ਚੀਜ਼ਾਂ ਦੀ ਵਰਤੋਂ ਘੱਟ ਕਰਦੇ ਹਾਂ। ਪਹਿਲਾਂ ਸਾਡੇ ਲੋਕ ਮਿੱਟੀ ਦੇ ਬਰਤਨਾਂ 'ਚ ਚਾਹ ਪਾਣੀ ਪੀ ਲੈਂਦੇ ਸੀਗੇ, ਪਰ ਹੁਣ ਅਸੀਂ ਪਲਾਸਟਿਕ ਜਾਂ ਡਿਸਪੋਜ਼ਲ ਹੋਰ ਪਤਾ ਨਹੀਂ ਕੀ ਕੁਛ ਵਰਤਣ ਲੱਗ ਗਏ। ਉਹ ਸੁੱਟ ਦਿੰਦੇ ਹਾਂ, ਫਿਰ ਉਹਨੂੰ ਅਸੀਂ ਕੂੜੇ 'ਚ ਸੁੱਟਦੇ ਹਾਂ ਜਾਂ ਉਹਨੂੰ ਅੱਗ ਲਾ ਦਿੰਦੇ ਹਾਂ, ਉਹ ਗਲਦਾ ਤਾਂ ਹੈ ਨਹੀਂ। ਸੋ ਇਹ ਸਾਡੀਆਂ ਹੀ ਕੁਛ ਕੁ ਗਲਤੀਆਂ ਨੇ, ਬਾਹਲਾ ਕੁਛ ਅਸੀਂ ਕਰੀ ਜਾਂਦੇ ਹਾਂ ਇਕੱਠੇ ਹੋ ਕੇ।
3: ਹਾਂਜੀ ਹਾਂਜੀ
2: ਹੋਰ ਕੋਈ ਗੱਲਬਾਤ ਤੇ ਗੀਤ ਦੱਸ ਦਿਓ, ਕਿਹੜਾ ਸੁਣੋਗੇ?
3: ਗੱਲ ਜੀ ਦੋ ਨਾਂ ਲੈਣਾ ਚਾਹੁੰਦਾ ਜੀ।
2: ਨਾਲ ਹੀ ਬੈਠੇ ਬੰਦੇ?
3: ਨਹੀਂ ਹੈ ਤਾਂ ਦੂਰ ਹੈ ਜੀ ਥੋੜ੍ਹਾ ਜਿਹਾ।
2: ਚਲੋ ਛੇਤੀ ਲੈ ਦਿਓ ਤੇ ਗੀਤ ਦੱਸ ਦਿਓ ਸਾਨੂੰ।
3: ਰਾਜੀ ਸਿੰਘ ਜੀ ਖਿਆਲੀ ਵਾਲਾ
2: ਜੀ
3: ਤੇ ਬਾਬੂ ਸਿੰਘ ਖਿਆਲੀ ਵਾਲਾ, ਇਹ ਮੇਰੇ ਭਰਾ ਹੈ ਦੋਨੇ।
2: ਬਸ ਫਿਰ ਤੁਸੀਂ ਨਾਲ ਹੀ ਕਹਿਣਾ ਸੀ ਨਾ, ਦੂਰ ਨਹੀਂ ਸੀ ਕਹਿਣਾ, ਨਾਲ ਹੀ ਹੁੰਦੇ ਆ ਭਰਾ ਤਾਂ। ਤੇ ਗੀਤ ਦੱਸ ਦਿਓ ਜੀ, ਸੁਰਿੰਦਰ ਸਿੰਘਾ ਤੇ
3: ਸੁਰਿੰਦਰ ਸਿੰਘਾ ਤੇ ਗੁਰਸਿੰਘ ਕੋਮਲ ਦਾ ਜੀ।
2: ਲਓ ਜੀ ਬੱਦਲਾਂ ਨੂੰ ਪੁੱਛ ਗੋਰੀਏ ਤੇ ਬੱਦਲ ਬਾਹਰ ਹੋਏ ਵੀ ਪਏ ਨੇ ਹੈ।
3: ਹਾਂਜੀ
2: ਠੀਕ ਹੈ ਜੀ, ਸ਼ੁਕਰੀਆ।
4: ਮਹੀਨੇ ਵਿੱਚ ਛੁੱਟੀ ਆਏ ਫੌਜੀ ਆਵੇ ਵਗਦਾ ਪੂਰਾ ਸੀ ਜਦੋਂ ਸੌਣ ਵਿੱਚ ਮੌਜੀ ਆਵੇ ਨਿੱਕੀ ਨਿੱਕੀ ਪੈਂਦੀ ਸੀ ਕਣੀ ਨਿੱਕੀ ਨਿੱਕੀ ਪੈਂਦੀ ਸੀ ਕਣੀ ਵੇ ਮੈਂ ਜਾਂ ਮੇਰਾ ਰੱਬ ਜਾਣਦਾ

0: ਕੀ ਤੁਸੀਂ ਚਾਹੁੰਦੇ ਹੋ ਕਿ ਤੁਹਾਡੇ ਹਸਪਤਾਲ ਵਿੱਚ ਦਿੱਤੀਆਂ ਜਾਣ ਵਾਲੀਆਂ ਆਧੁਨਿਕ ਸਹੂਲਤਾਂ ਦਾ ਇਲਾਕੇ ਦੇ ਲੋਕ ਫਾਇਦਾ ਲੈ ਸਕਣ? ਤਾਂ ਫਿਰ ਦੇਰ ਕਿਸ ਗੱਲ ਦੀ? ਆਕਾਸ਼ਵਾਣੀ FM ਬਠਿੰਡਾ ਦੇ ਪ੍ਰਾਯੋਜਿਤ ਪ੍ਰੋਗਰਾਮ ਹੈਲੋ ਡਾਕਟਰ ਵਿੱਚ ਇਲਾਕੇ ਦੇ ਡਾਕਟਰ ਲੈ ਸਕਦੇ ਨੇ ਭਾਗ ਅਤੇ ਦੇ ਸਕਦੇ ਨੇ ਜਾਣਕਾਰੀ ਉਹਨਾਂ ਵੱਲੋਂ ਦਿੱਤੀਆਂ ਜਾਣ ਵਾਲੀਆਂ ਸਿਹਤ ਸਹੂਲਤਾਂ ਬਾਰੇ। ਆਕਾਸ਼ਵਾਣੀ FM ਬਠਿੰਡਾ ਦੇ ਕਮਰਸ਼ੀਅਲ ਵਿਭਾਗ ਦਾ ਨੰਬਰ ਹੈ 78-379-63-306 ਤੇ ਈਮੇਲ ਆਈਡੀ ਹੈ AIRFM.BTI@gmail.com। ਮੋਬਾਈਲ ਨੰਬਰ ਇੱਕ ਵਾਰ ਫਿਰ ਨੋਟ ਕਰ ਲੋ 78-379-63-306।
1: अर्क गुलाब, अर्क केवड़ा, चंदन तेल एवं खस तेल से निर्मित हर्बल शरबत मौज बहार, तन मन को ताजा कर जाए।
2: हुणे तुसी सुन रहे सी प्रोग्राम शाम सुहानी दा भाग पहला, आकाशवाणी FM बठिंडा, FM बैंड 101.1 MHz ते। हुण तो कुछ ही पलों बाद यानी कि ठीक 7:30 ते ਤੁਸੀਂ ਸੁਣੋਗੇ ਪੰਜਾਬੀ ਵਿੱਚ ਖਬਰਾਂ ਜੋ ਕਿ ਰਿਲੇਅ ਕੀਤੀਆਂ ਜਾਣਗੀਆਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ। ਆਓ ਕੁਝ ਪਲ ਕਰਦੇ ਹਾਂ ਪੰਜਾਬੀ ਵਿੱਚ ਖਬਰਾਂ ਦੇ ਲਈ ਇੰਤਜ਼ਾਰ।

0: ਲਈ ਕੰਮ ਕਰਦੇ ਰਹਿਣਗੇ। ਸਿੱਧਰਮਈਆ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਦੀ ਜਿੱਤ ਤੋਂ ਬਾਅਦ ਮਈ 2023 ਵਿੱਚ ਦੂਜੀ ਵਾਰ ਕਰਨਾਟਕਾ ਦੇ ਮੁੱਖ ਮੰਤਰੀ ਬਣੇ ਸਨ। ਇਸ ਤੋਂ ਪਹਿਲਾਂ ਉਨ੍ਹਾਂ ਨੇ 2013 ਤੋਂ 2018 ਤੱਕ ਮੁੱਖ ਮੰਤਰੀ ਵਜੋਂ ਸੇਵਾ ਨਿਭਾਈ ਸੀ। ਉਨ੍ਹਾਂ ਦੇ ਅਸਤੀਫੇ ਨਾਲ ਰਾਜ ਵਿੱਚ ਇੱਕ ਲੰਮੇ ਸਮੇਂ ਤੋਂ ਚੱਲੇ ਆ ਰਹੇ ਸੱਤਾ ਸੰਘਰਸ਼ ਦਾ ਅੰਤ ਹੋ ਗਿਆ ਹੈ। ਨਾਮਜ਼ਦ ਮੁੱਖ ਮੰਤਰੀ ਡੀ ਕੇ ਸ਼ਿਵ ਕੁਮਾਰ ਕਰਨਾਟਕਾ ਕਾਂਗਰਸ ਦੇ ਇੱਕ ਸੀਨੀਅਰ ਨੇਤਾ ਨੇ ਅਤੇ ਵਰਤਮਾਨ ਵਿੱਚ ਉਪ ਮੁੱਖ ਮੰਤਰੀ ਨੇ। ਉਨ੍ਹਾਂ ਨੇ 2023 ਦੀਆਂ ਕਰਨਾਟਕਾ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਦੀ ਜਿੱਤ ਵਿੱਚ ਅਹਿਮ ਭੂਮਿਕਾ ਨਿਭਾਈ ਸੀ। ਭਾਰਤੀ ਜਨਤਾ ਪਾਰਟੀ ਨੇ ਅੱਜ 3 ਰਾਜਾਂ ਅਤੇ ਰਾਸ਼ਟਰੀ ਰਾਜਧਾਨੀ ਦਿੱਲੀ ਲਈ ਨਵੇਂ ਸੂਬਾ ਪ੍ਰਧਾਨਾਂ ਦੀ ਨਿਯੁਕਤੀ ਦਾ ਐਲਾਨ ਕੀਤਾ ਹੈ। ਬੀਜੇਪੀ ਦੇ ਰਾਸ਼ਟਰੀ ਪ੍ਰਧਾਨ ਨਿਤਿਨ ਨਵੀਨ ਨੇ ਕੇਵਲ ਸਿੰਘ ਢਿੱਲੋਂ ਨੂੰ ਬੀਜੇਪੀ ਦੀ ਪੰਜਾਬ ਇਕਾਈ ਦਾ ਪ੍ਰਧਾਨ ਨਿਯੁਕਤ ਕੀਤਾ ਹੈ। ਪੂਰਬੀ ਦਿੱਲੀ ਦੇ ਸੰਸਦ ਮੈਂਬਰ ਅਤੇ ਕੇਂਦਰੀ ਮੰਤਰੀ ਹਰਸ਼ ਮਲਹੋਤਰਾ ਨੂੰ ਪਾਰਟੀ ਦੀ ਦਿੱਲੀ ਇਕਾਈ ਦਾ ਪ੍ਰਧਾਨ ਬਣਾਇਆ ਗਿਆ। ਡਾਕਟਰ ਅਰਚਨਾ ਗੁਪਤਾ ਨੂੰ ਹਰਿਆਣਾ ਬੀਜੇਪੀ ਇਕਾਈ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ। ਅਭਿਸ਼ੇਕ ਦੇਬਰਾਏ ਤ੍ਰਿਪੁਰਾ ਬੀਜੇਪੀ ਇਕਾਈ ਦੇ ਪ੍ਰਧਾਨ ਹੋਣਗੇ। ਇਨ੍ਹਾਂ ਨਿਯੁਕਤੀਆਂ ਦੇ ਨਾਲ ਸ੍ਰੀ ਨਵੀਨ ਨੇ ਰਾਜਾਂ ਦੇ ਨਾਲ ਨਾਲ ਰਾਸ਼ਟਰੀ ਪੱਧਰ ਦੇ ਨਵੇਂ ਅਹੁਦੇਦਾਰਾਂ ਦੀ ਚੋਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਦੇਸ਼ ਦੇ ਹਰ ਗੈਰ ਕਾਨੂੰਨੀ ਪ੍ਰਵਾਸੀ ਦੀ ਪਛਾਣ ਕਰਨ ਅਤੇ ਉਨ੍ਹਾਂ ਨੂੰ ਦੇਸ਼ ਤੋਂ ਕੱਢਣ ਲਈ ਸਰਕਾਰ ਦੀ ਵਚਨਬੱਧਤਾ ਨੂੰ ਦੁਹਰਾਇਆ ਹੈ। ਉਨ੍ਹਾਂ ਨੇ ਇਹ ਗੱਲ ਅੱਜ ਗਾਂਧੀ ਨਗਰ ਵਿੱਚ ਲੋਕ ਸਭਾ ਹਲਕੇ ਵਿੱਚ 340 ਕਰੋੜ ਰੁਪਏ ਦੇ ਵੱਖ ਵੱਖ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕਰਨ ਅਤੇ ਨੀਂਹ ਰੱਖਣ ਤੋਂ ਬਾਅਦ ਇੱਕ ਜਨਤਕ ਮੀਟਿੰਗ ਵਿੱਚ ਗਈ। ਸ੍ਰੀ ਸ਼ਾਹ ਨੇ ਕਿਹਾ ਕਿ ਸਰਕਾਰ ਸਰਹੱਦਾਂ ਨੂੰ ਸੁਰੱਖਿਅਤ ਕਰਨ ਅਤੇ ਦੇਸ਼ ਵਿੱਚ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਖਤਮ ਕਰਨ ਲਈ ਵਚਨਬੱਧ ਹੈ।
1: ਉਸ ਬੱਚੇ ਕੋ ਦੇਸ਼ ਕੇ ਬਾਹਰ ਨਿਕਾਲਨਾ ਇਹ ਹਮਾਰੀ ਸਰਕਾਰ ਕਾ ਸੰਕਲਪ ਹੈ ਔਰ ਇਸਕੇ ਲਈ ਨਰੇਂਦਰ ਮੋਦੀ ਜੀ ਨੇ ਇੱਕ ਡੈਮੋਗ੍ਰਾਫੀ ਚੇਂਜ ਕਮੇਟੀ ਬਣਾਉਣ ਕਾ ਨਿਰਣੈ ਕੀਆ ਹੈ। ਇਹ ਹਾਈ ਪਾਵਰ ਕਮੇਟੀ ਦੇਸ਼ ਭਰ ਮੇ ਜਨਸੰਖਿਕੀ ਕਾ ਜੋ ਕੁਤ੍ਰਿਮ ਬਦਲਾਵ ਹੁਆ ਹੈ ਉਸਕੇ ਕਾਰਣੋ ਔਰ ਉਪਾਯੋ ਕੀ ਚਿੰਤਾ ਕਰੇਗੀ ਔਰ ਇਸਕੇ ਲਈ ਕੋਈ ਕਾਨੂੰਨ ਬਣਾਉਣ ਕੀ ਜ਼ਰੂਰਤ ਹੈ ਤੋ ਇਸਕੀ ਵੀ ਚਿੰਤਾ ਕਰੇਗੀ।
0: ਗ੍ਰਹਿ ਮੰਤਰੀ ਨੇ ਪੱਛਮੀ ਬੰਗਾਲ ਸਰਕਾਰ ਨੂੰ ਇੱਕ ਹਫ਼ਤੇ ਅੰਦਰ ਸੀਮਾ ਸੁਰੱਖਿਆ ਬਲ ਨੂੰ 600 ਹੈਕਟੇਅਰ ਜ਼ਮੀਨ ਪ੍ਰਦਾਨ ਕਰਨ ਲਈ ਵੀ ਵਧਾਈ ਦਿੱਤੀ। ਸ੍ਰੀ ਸ਼ਾਹ ਗੁਜਰਾਤ ਦੇ 3 ਦਿਨਾਂ ਦੌਰੇ ਤੇ ਨੇ। ਸਰਕਾਰ ਆਰਟੀਫਿਸ਼ੀਅਲ ਇੰਟੈਲੀਜੈਂਸ ਵਿੱਚ ਉੱਭਰ ਰਹੇ ਤਕਨੀਕੀ ਰੁਝਾਨਾਂ ਤੋਂ ਸਿੱਖਿਆਰਥੀਆਂ ਨੂੰ ਬਿਹਤਰ ਢੰਗ ਨਾਲ ਜਾਣੂ ਕਰਾਉਣ ਲਈ AI ਪਾਠਕ੍ਰਮ ਵਿੱਚ ਵਿਆਪਕ ਸੁਧਾਰ ਕਰਨ ਲਈ ਉਦਯੋਗ ਨਾਲ ਮਿਲ ਕੇ ਕੰਮ ਕਰ ਰਹੀ ਹੈ। ਇਲੈਕਟ੍ਰੋਨਿਕਸ ਅਤੇ ਸੂਚਨਾ ਤਕਨਾਲੋਜੀ ਮੰਤਰੀ ਅਸ਼ਵਨੀ ਵੈਸ਼ਨਵ ਨੇ ਅੱਜ ਨਵੀਂ ਦਿੱਲੀ ਵਿੱਚ AI ਪਾਠਕ੍ਰਮ ਟਾਸਕ ਫੋਰਸ ਨਾਲ ਇੱਕ ਉੱਚ ਪੱਧਰੀ ਮੀਟਿੰਗ ਕੀਤੀ। ਮੀਟਿੰਗ ਦੌਰਾਨ ਉਦਯੋਗ ਅਕਾਦਮਿਕ ਸਹਿਯੋਗ ਨੂੰ ਮਜ਼ਬੂਤ ਕਰਨ ਅਤੇ ਆਰਟੀਫਿਸ਼ੀਅਲ ਇੰਟੈਲੀਜੈਂਸ ਸਿੱਖਿਆ ਨੂੰ ਭਵਿੱਖ ਦੀਆਂ ਤਕਨੀਕੀ ਜ਼ਰੂਰਤਾਂ ਨਾਲ ਜੋੜਨ 'ਤੇ ਵਿਚਾਰ ਵਟਾਂਦਰਾ ਕੀਤਾ ਗਿਆ। ਇਲੈਕਟ੍ਰੋਨਿਕਸ ਅਤੇ ਸੂਚਨਾ ਤਕਨਾਲੋਜੀ ਮੰਤਰਾਲੇ ਨੇ ਕਿਹਾ ਕਿ ਟਾਸਕ ਫੋਰਸ ਨੇ ਭਾਰਤੀ ਵਿਦਿਅਕ ਸੰਸਥਾਵਾਂ ਵਿੱਚ ਮੌਜੂਦਾ BTECH ਕੰਪਿਊਟਰ ਸਾਇੰਸ ਅਤੇ ਸੰਬੰਧਿਤ ਕੋਰਸਾਂ ਦਾ ਇੱਕ ਬੁਨਿਆਦੀ ਅਧਿਐਨ ਕੀਤਾ ਹੈ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @AIRRNU ਜਲੰਧਰ, ਸਾਡਾ ਫੇਸਬੁੱਕ ਪੇਜ ਹੈ RNU-AIR ਜਲੰਧਰ ਅਤੇ ਯੂਟਿਊਬ 'ਤੇ ਸਾਡਾ ਚੈਨਲ ਹੈ @AIR ਜਲੰਧਰ। ਦਿਹਾਤੀ ਵਿਕਾਸ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਅੱਜ ਵੀਡੀਓ ਕਾਨਫਰੰਸਿੰਗ ਰਾਹੀਂ ਪ੍ਰਧਾਨ ਮੰਤਰੀ ਆਵਾਸ ਯੋਜਨਾ ਗ੍ਰਾਮੀਣ PMAYG ਤਹਿਤ 12 ਰਾਜਾਂ ਨੂੰ 10,000 ਕਰੋੜ ਰੁਪਏ ਤੋਂ ਵੱਧ ਦੀ ਰਾਸ਼ੀ ਜਾਰੀ ਕੀਤੀ ਹੈ। ਇਨ੍ਹਾਂ ਵਿੱਚ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼, ਉੱਤਰ ਪ੍ਰਦੇਸ਼, ਰਾਜਸਥਾਨ, ਗੁਜਰਾਤ, ਅਸਾਮ, ਛੱਤੀਸਗੜ੍ਹ, ਝਾਰਖੰਡ, ਕਰਨਾਟਕਾ, ਕੇਰਲਾ ਅਤੇ ਤਾਮਿਲਨਾਡੂ ਸ਼ਾਮਲ ਨੇ। ਇਸ ਮੌਕੇ ਬੋਲਦਿਆਂ ਸ੍ਰੀ ਚੌਹਾਨ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਹ ਯਕੀਨੀ ਬਣਾਉਣ ਲਈ ਵਚਨਬੱਧ ਨੇ ਕਿ ਦੇਸ਼ ਵਿੱਚ ਕੋਈ ਵੀ ਗਰੀਬ ਵਿਅਕਤੀ ਕੱਚੇ ਘਰ ਵਿੱਚ ਨਾ ਰਹੇ।
2: ਪ੍ਰਧਾਨ ਮੰਤਰੀ ਜੀ ਦਾ ਸੰਕਲਪ ਹੈ ਹਰ ਗਰੀਬ ਕੋ ਪੱਕਾ ਮਕਾਨ ਮਿਲੇ, ਪੱਕਾ ਆਵਾਸ ਮਿਲੇ ਔਰ ਉਸਕੇ ਲਈ 2016 ਸੇ ਹੀ ਪ੍ਰਧਾਨ ਮੰਤਰੀ ਆਵਾਸ ਯੋਜਨਾ ਗ੍ਰਾਮੀਣ ਕੇ ਮਾਧਿਅਮ ਸੇ ਹਰ ਆਵਾਸਹੀਨ ਕੋ ਪੱਕਾ ਮਕਾਨ ਉਪਲਬਧ ਕਰਾਨੇ ਕਾ ਅਭਿਆਨ ਚੱਲ ਰਹਾ ਹੈ। ਗ੍ਰਾਮੀਣ ਖੇਤਰ ਮੇ ਹਮਨੇ 3,91,00,000 ਘਰੋਂ ਕੋ ਮਨਜ਼ੂਰੀ ਦੀ ਔਰ ਉਨਮੇ ਸੇ 3,05,00,000 ਸੇ ਜ਼ਿਆਦਾ ਪੂਰੇ ਹੋ ਗਏ।
0: ਉਨ੍ਹਾਂ ਅੱਗੇ ਕਿਹਾ ਕਿ ਕੇਂਦਰ ਸਰਕਾਰ ਵੱਖ ਵੱਖ ਭਲਾਈ ਯੋਜਨਾਵਾਂ ਰਾਹੀਂ ਪੇਂਡੂ ਪਰਿਵਾਰਾਂ ਦੇ ਜੀਵਨ ਪੱਧਰ ਨੂੰ ਬਿਹਤਰ ਬਣਾਉਣ ਲਈ ਲਗਾਤਾਰ ਕੰਮ ਕਰ ਰਹੀ ਹੈ। ਮਹਿਲਾ ਸ਼ਕਤੀਕਰਨ ਤੇ ਚਾਨਣਾ ਪਾਉਂਦਿਆਂ ਕੇਂਦਰੀ ਮੰਤਰੀ ਨੇ ਕਿਹਾ ਕਿ PMAYG ਅਧੀਨ ਮਨਜ਼ੂਰ ਕੀਤੇ ਗਏ ਲਗਭਗ 75% ਮਕਾਨ ਜਾਂ ਤਾਂ ਔਰਤਾਂ ਦੇ ਨਾਂ ਨੇ ਜਾਂ ਸਾਂਝੀ ਮਾਲਕੀ ਹੇਠ ਨੇ। ਪ੍ਰਸਿੱਧ ਉਰਦੂ ਸ਼ਾਇਰ ਅਤੇ ਸਾਹਿਤਕਾਰ ਬਸ਼ੀਰ ਬਦਰ ਦਾ ਅੱਜ ਮੱਧ ਪ੍ਰਦੇਸ਼ ਦੇ ਭੋਪਾਲ ਵਿੱਚ ਦੇਹਾਂਤ ਹੋ ਗਿਆ ਹੈ। ਉਹ 91 ਸਾਲਾਂ ਦੇ ਸਨ। ਉਨ੍ਹਾਂ ਦੇ ਪਰਿਵਾਰ ਅਨੁਸਾਰ ਉਨ੍ਹਾਂ ਨੇ ਦੁਪਹਿਰ 12 ਵਜੇ ਦੇ ਕਰੀਬ ਆਖਰੀ ਸਾਹ ਲਿਆ। ਬਸ਼ੀਰ ਬਦਰ ਲੰਮੇ ਸਮੇਂ ਤੋਂ ਡਿਮੈਂਸ਼ੀਆ ਤੋਂ ਪੀੜਤ ਸਨ। ਉਨ੍ਹਾਂ ਦੀ ਸਿਹਤ ਲਗਾਤਾਰ ਖਰਾਬ ਹੋ ਰਹੀ ਸੀ ਅਤੇ ਉਹ ਆਪਣੇ ਆਸ ਪਾਸ ਦੇ ਲੋਕਾਂ ਨੂੰ ਵੀ ਪਛਾਣਨ ਵਿੱਚ ਅਸਮਰੱਥ ਸਨ। ਬਸ਼ੀਰ ਬਦਰ ਨੇ ਉਰਦੂ ਸ਼ਾਇਰੀ ਨੂੰ ਇੱਕ ਨਵੀਂ ਪਛਾਣ ਦਿੱਤੀ। ਉਨ੍ਹਾਂ ਨੇ ਰੋਜ਼ਾਨਾ ਦੀ ਸਰਲ ਭਾਸ਼ਾ ਵਿੱਚ ਆਪਣੀ ਸ਼ਾਇਰੀ ਕੀਤੀ। ਉਨ੍ਹਾਂ ਨੇ ਆਪਣੀਆਂ ਗਜ਼ਲਾਂ ਵਿੱਚ ਪਿਆਰ, ਇਕੱਲੇਪਨ, ਰਿਸ਼ਤਿਆਂ ਅਤੇ ਰੋਜ਼ਾਨਾ ਜੀਵਨ ਦੀ ਗੱਲ ਕੀਤੀ। ਉਨ੍ਹਾਂ ਦੇ ਬਹੁਤ ਸਾਰੇ ਸ਼ੇਅਰ ਅਤੇ ਗਜ਼ਲਾਂ ਮੁਸ਼ਾਇਰਿਆਂ ਅਤੇ ਸੋਸ਼ਲ ਮੀਡੀਆ 'ਤੇ ਅੱਜ ਵੀ ਪ੍ਰਚਲਿਤ ਨੇ।

0: ਉਹਨਾਂ ਨੂੰ ਪਦਮ ਸ਼੍ਰੀ ਅਤੇ ਉਰਦੂ ਵਿੱਚ ਸਾਹਿਤ ਅਕਾਦਮੀ ਪੁਰਸਕਾਰ ਸਮੇਤ ਕਈ ਸਨਮਾਨਾਂ ਨਾਲ ਨਿਵਾਜਿਆ ਗਿਆ ਸੀ। ਪੰਜਾਬ ਵਿੱਚ ਸ਼ਹਿਰੀ ਸਥਾਨਕ ਸੰਸਥਾਵਾਂ ਦੀਆਂ ਚੋਣਾਂ 'ਚ ਪਈਆਂ ਵੋਟਾਂ ਦੀ ਗਿਣਤੀ ਭਾਲ ਕੇ ਹੋਏਗੀ। ਸਵੇਰੇ 8 ਵਜੇ ਸ਼ੁਰੂ ਹੋਣ ਵਾਲੀ ਇਹ ਗਿਣਤੀ ਸੂਬੇ ਭਰ ਦੇ 1897 ਵਾਰਡਾਂ ਤੋਂ ਕੁੱਲ 7,554 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਕਰੇਗੀ। 26 ਮਈ ਨੂੰ 8 ਨਗਰ ਨਿਗਮਾਂ, 75 ਨਗਰ ਕੌਂਸਲਾਂ ਅਤੇ 19 ਨਗਰ ਪੰਚਾਇਤਾਂ ਲਈ ਹੋਈਆਂ ਚੋਣਾਂ 'ਚ ਕੋਈ 64% ਪੋਲਿੰਗ ਦਰਜ ਕੀਤੀ ਗਈ ਸੀ। ਇਹਨਾਂ ਚੋਣਾਂ ਨੂੰ ਅਗਲੇ ਸਾਲ ਹੋਣ ਵਾਲੀਆਂ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸੂਬੇ ਦੀਆਂ ਸਾਰੀਆਂ ਪ੍ਰਮੁੱਖ ਰਾਜਨੀਤਿਕ ਪਾਰਟੀਆਂ ਲਈ ਰਾਜਨੀਤਿਕ ਸੂਚਕ ਵਜੋਂ ਦੇਖਿਆ ਜਾ ਰਿਹਾ ਹੈ। ਦੇਸ਼ ਦੇ ਵੱਖ ਵੱਖ ਹਿੱਸਿਆਂ ਵਿੱਚ ਅੱਜ ਈਦ ਉਲ ਅਜ਼ਹਾ ਦਾ ਤਿਉਹਾਰ ਧਾਰਮਿਕ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਨੂੰ ਬਕਰੀਦ ਵੀ ਕਿਹਾ ਜਾਂਦਾ ਹੈ। ਸਵੇਰੇ ਈਦਗਾਹਾਂ ਅਤੇ ਮਸਜਿਦਾਂ ਵਿੱਚ ਈਦ ਦੀ ਨਮਾਜ਼ ਅਦਾ ਕੀਤੀ ਗਈ। ਵਿਦੇਸ਼ ਮੰਤਰੀ ਡਾ ਐਸ ਜੈਸ਼ੰਕਰ ਨੇ ਅੱਜ ਸਾਈਪ੍ਰਸ ਜਿਮਨਿਚ ਕਾਨਫਰੰਸ ਦੇ ਮੌਕੇ 'ਤੇ ਸਪੇਨ ਦੇ ਵਿਦੇਸ਼ ਮੰਤਰੀ ਜੋਸ ਮੈਨੁਅਲ ਅਲਬਾਰੇਸ ਨਾਲ ਮੁਲਾਕਾਤ ਕੀਤੀ। ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਡਾ ਜੈਸ਼ੰਕਰ ਨੇ ਕਿਹਾ ਕਿ ਮੀਟਿੰਗ ਵਿੱਚ ਭਾਰਤ ਅਤੇ ਸਪੇਨ ਵਿਚਕਾਰ ਵਪਾਰ, ਤਕਨਾਲੋਜੀ, ਰੱਖਿਆ ਅਤੇ ਲੋਕਾਂ ਤੋਂ ਲੋਕਾਂ ਦੇ ਸਬੰਧਾਂ ਲਈ ਭਵਿੱਖ ਦੀਆਂ ਯੋਜਨਾਵਾਂ 'ਤੇ ਚਰਚਾ ਕੀਤੀ ਗਈ। ਮਹਿਲਾ ਕ੍ਰਿਕਟ ਵਿੱਚ ਭਾਰਤ ਅਤੇ ਇੰਗਲੈਂਡ ਦੀਆਂ ਟੀਮਾਂ ਵਿਚਕਾਰ 3 T20 ਮੈਚਾਂ ਦੀ ਲੜੀ ਦਾ ਪਹਿਲਾ ਮੈਚ ਅੱਜ ਰਾਤੀਂ ਚੈਮਸਫੋਰਡ ਵਿੱਚ ਖੇਡਿਆ ਜਾਏਗਾ। ਇਹ ਮੈਚ ਭਾਰਤੀ ਸਮੇਂ ਅਨੁਸਾਰ ਰਾਤੀਂ 11 ਵਜੇ ਸ਼ੁਰੂ ਹੋਏਗਾ। ਸਿੰਗਾਪੁਰ ਓਪਨ ਬੈਡਮਿੰਟਨ ਟੂਰਨਾਮੈਂਟ ਵਿੱਚ ਅੱਜ ਭਾਰਤ ਦਾ ਪ੍ਰਦਰਸ਼ਨ ਸ਼ਾਨਦਾਰ ਰਿਹਾ। ਲਕਸੇ ਸੇਨ, ਪੀਵੀ ਸਿੰਧੂ, ਚਿਰਾਗ ਸ਼ੈੱਟੀ ਅਤੇ ਸਾਤਵਿਕ ਸਾਈ ਰਾਜ ਰੈਂਕੀ ਦੀ ਡਬਲ ਜੋੜੀ ਅਤੇ ਧਰੁਵ ਕਪੜਾ ਅਤੇ ਤ੍ਰਿਸ਼ਾ ਕ੍ਰੈਸਟੋ ਦੀ ਮਿਕਸ ਡਬਲ ਜੋੜੀ ਕੁਆਟਰ ਫਾਈਨਲ ਵਿੱਚ ਪਹੁੰਚ ਗਈ ਹੈ। ਅੰਤ ਵਿੱਚ ਚੋਣਵੀਆਂ ਖਬਰਾਂ ਇੱਕ ਵਾਰ ਫੇਰ ਸੁਣ ਲਓ। ਕਰਨਾਟਕਾ ਦੇ ਮੁੱਖ ਮੰਤਰੀ ਸਿੱਧਰਮਈਆ ਨੇ ਅੱਜ ਆਪਣਾ ਅਸਤੀਫਾ ਦੇ ਦਿੱਤਾ। ਡੀ.ਕੇ. ਸ਼ਿਵ ਕੁਮਾਰ ਰਾਜ ਦੇ ਅਗਲੇ ਮੁੱਖ ਮੰਤਰੀ ਹੋਣਗੇ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਦੇਸ਼ 'ਚ ਹਰ ਗੈਰ ਕਾਨੂੰਨੀ ਪ੍ਰਵਾਸੀ ਦੀ ਪਛਾਣ ਕਰਨ ਅਤੇ ਉਹਨਾਂ ਨੂੰ ਦੇਸ਼ ਤੋਂ ਕੱਢਣ ਲਈ ਸਰਕਾਰ ਦੀ ਵਚਨਬੱਧਤਾ ਨੂੰ ਦੁਹਰਾਇਆ ਹੈ। ਦਿਹਾਤੀ ਵਿਕਾਸ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਅੱਜ ਵੀਡੀਓ ਕਾਨਫਰੰਸਿੰਗ ਰਾਹੀਂ ਪ੍ਰਧਾਨ ਮੰਤਰੀ ਆਵਾਸ ਯੋਜਨਾ ਗ੍ਰਾਮੀਣ ਤਹਿਤ ਪੰਜਾਬ ਸਮੇਤ 12 ਰਾਜਾਂ ਨੂੰ 10,000 ਕਰੋੜ ਰੁਪਏ ਤੋਂ ਵੱਧ ਦੀ ਰਕਮ ਜਾਰੀ ਕੀਤੀ ਹੈ ਅਤੇ ਪ੍ਰਸਿੱਧ ਉਰਦੂ ਸ਼ਾਇਰ ਅਤੇ ਸਾਹਿਤਕਾਰ ਬਸ਼ੀਰ ਬਦਰ ਦਾ ਅੱਜ ਭੋਪਾਲ ਵਿੱਚ 91 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ ਹੈ। ਇਸ ਦੇ ਨਾਲ ਹੀ ਰਾਸ਼ਟਰੀ ਖਬਰਾਂ ਦਾ ਬੁਲੇਟਿਨ ਖਤਮ ਹੁੰਦਾ ਹੈ। ਸਾਡਾ ਅਗਲਾ ਬੁਲੇਟਿਨ ਭਲ ਕੇ ਸਵੇਰੇ 8:30 'ਤੇ ਹੋਏਗਾ। ਨਮਸਕਾਰ।
1: ਹੁਣੇ ਤੁਸੀਂ ਸੁਣ ਰਹੇ ਸੀ ਪੰਜਾਬੀ ਵਿੱਚ ਖਬਰਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਆਕਾਸ਼ਵਾਣੀ FM ਬਠਿੰਡਾ FM ਬੈਂਡ 101.1 ਮੈਗਾਹਰਟਜ਼ 'ਤੇ। ਸਟੂਡੀਓ ਦੀ ਘੜੀ ਦੇ ਅਨੁਸਾਰ ਸ਼ਾਮ ਦੇ 7:40 ਅਤੇ 10 ਸਕਿੰਟ ਹੋ ਰਹੇ ਨੇ। ਇੱਕ ਵਾਰ ਫਿਰ ਤੋਂ ਪੇਸ਼ ਹੈ ਪ੍ਰੋਗਰਾਮ ਸ਼ਾਮ ਸੁਹਾਨੀ ਦਾ ਰਹਿੰਦਾ ਬਾਕੀ ਹਿੱਸਾ, ਜਿਸ ਦੇ ਤਹਿਤ ਤੁਸੀਂ ਡਾਇਲ ਕਰੋਗੇ 0164-2240-341। ਸੋ ਇਸ ਪ੍ਰੋਗਰਾਮ ਦੇ ਵਿੱਚ ਤੁਹਾਡੀ ਪਸੰਦ ਦੇ ਗੀਤ ਵੀ ਸੁਣਵਾਏ ਜਾਣਗੇ।

0: ਜੀ ਸਰੋਤੇ ਹੋ 0164-22-40-331 ਡਾਇਲ ਹੋ ਚੁੱਕਿਆ ਜੀ, ਸਰੋਤਾ ਲਾਈਨ ਤੇ ਬਣ ਚੁੱਕੇ ਨੇ, ਜਾਣ ਲੈਣੇ ਉਹਨਾਂ ਬਾਰੇ। ਹੈਲੋ
1: ਹੈਲੋ, ਸਤਿ ਸ੍ਰੀ ਅਕਾਲ ਸਰ।
0: ਸਤਿ ਸ੍ਰੀ ਅਕਾਲ ਬਾਈ ਜੀ, ਕੌਣ ਤੇ ਕਿੱਥੋਂ ਗੱਲ ਕਰ ਰਹੇ ਨੇ?
1: ਅਰਜਨ ਸਿੰਘ, ਪਿੰਡ ਮਾਲੇਵਾਲਾ ਤੇ ਜ਼ਿਲ੍ਹਾ ਫਿਰੋਜ਼ਪੁਰ।
0: ਵਾਹ ਜੀ ਵਾਹ, ਬੜੀ ਦੂਰੋਂ ਸਾਡੇ ਨਾਲ ਜੁੜੇ ਹਨਾ ਤੁਸੀਂ?
1: ਹਾਂਜੀ, 165 ਕਿਲੋਮੀਟਰ ਦੂਰ ਲਗਭਗ।
0: ਕਿਆ ਬਾਤ
1: ਦੇ ਜ਼ਰੀਏ ਜੁੜੇ ਆ
0: ਜੀ। ਜੀ ਬਹੁਤ ਸ਼ੁਕਰੀਆ ਜੀ, ਤੁਸੀਂ ਇੰਨਾ ਪਿਆਰ ਕਰਦੇ ਹੋ ਔਰ ਸਾਡੇ ਨਾਲ ਗੱਲ ਕਰਨ ਲਈ ਉਤਾਵਲੇ ਰਹਿੰਦੇ ਹੋ ਆਕਾਸ਼ਵਾਣੀ ਐਫ ਐਮ ਬਠਿੰਡਾ ਦੇ ਨਾਲ।
1: ਮੈਂ ਲਗਾਤਾਰ ਹੀ ਫੋਨ ਟ੍ਰਾਈਲ ਕਰਦਾ, 15 ਦਿਨ ਹੀ ਕਰਦਾ ਰਿਹਾ ਤੇ 15 ਦਿਨ ਬਾਅਦ ਹੀ ਲੱਗਿਆ, ਮੈਂ ਬੰਦ ਨਹੀਂ ਕਰਦਾ, ਟ੍ਰਾਈ ਡੇਲੀ ਕਰਦਾ ਹੁੰਦਾ।
0: ਠੀਕ ਹੈ ਜੀ, ਬਹੁਤ ਸੋਹਣੀ ਗੱਲ ਹੈ, ਮਤਲਬ ਮਿਹਨਤ ਆ ਨਾ ਜਿਹੜੀ ਉਹ ਲਗਾਤਾਰਤਾ ਭਾਲਦੀ ਹੈ ਹਨਾ।
1: ਹਾਂਜੀ ਹਾਂਜੀ ਬਿਲਕੁਲ
0: ਜੀ। ਤੇ ਬਾਈ ਜੀ, ਕਿਹੜੇ ਗੀਤ ਦੀ

0: ਕੈਸ਼ ਲੈ ਕੇ ਪਹੁੰਚੇ ਹੋ ਅੱਜ ਤੁਸੀਂ
1: ਹਰਪੰਜ ਖੇਰਾ ਦਾ ਕੋਈ ਪਲੇ ਕਰ ਦੇਣਾ
0: ਜੀ, ਕਾਲਾ ਟਿੱਕਾ ਇੱਕ ਗੀਤ ਹੈ, ਵੇਖਦੇ ਆ ਤੁਹਾਨੂੰ ਪਸੰਦ ਆਵੇਗਾ।
1: ਮੈਂ ਸੁਣਿਆ ਨੀ ਵੈਸੇ, ਕਹਿੰਦੇ ਪਲੇ ਕਰ ਦੋ, ਦੇਖੀ ਜਾਈ ਨਵਾਂ ਜੀ ਹੈ,
0: ਕਰ ਲੈਣੇ ਆਪਾਂ। ਵੈਸੇ ਮੈਂ ਸੁਣਿਆ ਬਹੁਤ ਪਹਿਲਾਂ ਸੁਣਿਆ, ਕਿਉਂਕਿ ਹਰਭਜਨ ਸ਼ੇਰਾ ਬੜਾ ਪੁਰਾਣਾ ਗਾਇਕ ਹੈ। ਕੁਲਦੀਪ ਕੰਡਿਆਰਾ ਜੀ ਦਾ ਲਿਖਿਆ ਹੋਇਆ, ਜਿਨ੍ਹਾਂ ਨੇ ਲਿਖਿਆ ਸੀ ਯਾਰਾ ਉਹ ਯਾਰਾ ਯਾਰਾ ਵੀ ਯਾਰਾ। ਠੀਕ ਹੈ ਜੀ, ਸ਼ੁਕਰੀਆ ਬਾਈ ਜੀ, ਤੁਸੀਂ ਜੁੜੇ।

0: ਜੀ ਸਰੋਤਿਓ, ਅਗਲੇ ਸਰੋਤਾ ਲਾਈਨ ਤੇ ਬਣੇ ਹੋਏ ਨੇ ਜੀ, ਗੱਲਬਾਤ ਸਾਂਝੀ ਕਰਦੇ ਆ। ਹੈਲੋ
1: ਹੈਲੋ, ਸਤਿ ਸ਼੍ਰੀ ਅਕਾਲ ਸਰ ਜੀ।
0: ਸਤਿ ਸ਼੍ਰੀ ਅਕਾਲ ਬਾਈ ਜੀ, ਕੀ ਹਾਲ ਹੈ ਤੁਹਾਡਾ?
1: ਠੀਕ ਹੈ, ਵਧੀਆ ਜੀ।
0: ਕੌਣ ਤੇ ਕਿੱਥੋਂ ਗੱਲ ਕਰ ਰਹੇ ਨੇ ਜਨਾਬ, ਸਾਡੇ ਸਰੋਤਿਆਂ ਨੂੰ ਦੱਸ ਦਿਓ ਜੀ।
1: ਮੋਗਾ ਜ਼ਿਲ੍ਹੇ ਤੋਂ, ਪਿੰਡ ਮਾਲਾ ਕਲਾਂ ਤੋਂ ਬੋਲਦਾ ਜੀ, ਮਿੱਟੂ।
0: ਵਾਹ ਜੀ ਵਾਹ, ਮਿੱਟੂ ਜੀ, ਕੀ ਹਾਲ ਚਾਲ ਹੈ ਤੁਹਾਡਾ?
1: ਠੀਕ ਹੈ, ਵਧੀਆ ਜੀ।
0: ਤੇ ਮੋਗੇ ਜ਼ਿਲ੍ਹੇ ਦਾ ਤੇ ਪਿੰਡ ਮਾਲਾ ਕਲਾਂ ਦਾ ਕੀ ਹਾਲ ਹੈ?
1: ਹਾਂਜੀ, ਸ਼ਹੀਦ ਸੂਬੇ ਦਾ ਜਗਿੰਦਰ ਸਿੰਘ ਦਾ ਜੀ।
0: ਹਾਂਜੀ,
1: ਪਿੰਡ ਹੈ ਜੀ, ਸ਼ਹੀਦ ਸੂਬੇ ਦਾ ਜਗਿੰਦਰ ਸਿੰਘ ਦਾ ਪਿੰਡ ਹੈ ਜੀ। 1962 ਦੀ ਜੰਗ ਜਿਹੜਾ
0: ਪਰਵੀ ਜੀ, ਇੱਥੇ ਨਾਲ ਹੀ ਤੁਹਾਡੇ ਸਿੰਘਾਂ ਵਾਲਾ, ਸਿੰਘ ਵਾਲਾ ਪਿੰਡ ਵੀ ਹੈ ਨਾ ਇੱਕ ਨੇੜੇ?
1: ਸਿੰਘੇ, ਹਾਂ, ਸਿੰਘਾਂ ਵਾਲਾ ਪਿੰਡ ਹੈਗਾ ਜੀ, ਜਦੋਂ ਮੋਗੇ ਨੂੰ ਬਾਗਾ ਪੁਰਾਣਾ ਤੋਂ ਜਾਂਦੇ,
0: ਹਾਂ ਉੱਧਰ ਦੀ ਜਾਂਦੇ ਆ, ਨਿਹਾਲ ਸਿੰਘ ਵਾਲਾ ਤੇ ਸਮਾਲ ਸਰ, ਹੋਰ ਬੜੇ ਸੋਹਣੇ ਸੋਹਣੇ ਪਿੰਡ ਨੇ, ਬਦਨੀ, ਕੁੱਸੇ, ਕੁੱਸਾ, ਬੋਡੇ, ਹਨਾ?
1: ਹਾਂਜੀ, ਕੁੱਸਾ, ਮੀਨੀਆਂ, ਬਦਨੀ, ਰਸੀਂਕ।
0: ਜੀ ਜੀ ਜੀ ਜੀ, ਇੱਧਰ ਨੇੜੇ ਨੇੜੇ ਪਿੰਡ ਨੇਗੇ,
1: ਬਦਨੀ
0: ਲੋਪੋ ਆ ਗਿਆ। ਹਾਂ, ਤੇ ਬੜੇ ਕਈ ਨਾ ਮੂੰਹ ਜਵਾਨੀ ਯਾਦ ਹੋਣ ਵਾਲੇ ਨਾਂ ਨੇਗੇ। ਪਿਛਲੇ ਸਮਿਆਂ ਚ ਫਿਲਮਾਂ ਵੀ ਬਣੀਆਂ ਉਹਨਾਂ ਤੇ। ਚਲੋ, ਆਪਾਂ ਇਸ ਗੱਲਾਂ ਤੋਂ ਹੁਣ ਥੋੜਾ ਜਿਹਾ ਪਾਸੇ ਨੂੰ ਆਉਣੇ, ਆਪਣੇ ਬਾਰੇ ਥੋੜਾ ਜਿਹਾ ਹੋਰ ਦੱਸ ਦਿਓ, ਕੀ ਕੰਮ ਕਾਰ ਕਰਦੇ ਨੇ ਬਿੱਟੂ ਜੀ? ਵੈਸੇ ਤਾਂ ਕਈ ਵਾਰ ਪਹਿਲਾਂ ਵੀ ਗੱਲ ਹੋਈ ਹੈ।
1: ਸਰ, ਟੇਲਰ ਦਾ ਕੰਮ ਕਰਦਾ ਜੀ, ਲੇਡੀ ਜੈਂਟਸ ਦੋਨੇ ਜੀ।
0: ਜੀ, ਤੇ ਗਰਮੀਆਂ ਦੇ ਸੀਜ਼ਨ ਦੇ ਚੱਲ ਰਹੇ ਆ ਕੱਪੜੇ ਕਿ ਸਵਾਤ ਜੀ ਪਹਿਲਾਂ ਹੀ?

0: ਨਵੇਂ ਆਉਂਦੇ ਫਿਲਹਾਲ ਤਾਂ
1: ਠੀਕ ਹੈ ਜੀ, ਠੀਕ ਹੈ। ਤੇ ਬੀਬੀਆਂ ਸੂਟ ਨਹੀਂ ਲੈ ਕੇ ਆ ਰਹੀਆਂ?
0: ਬੀਬੀਆਂ ਵਿੱਚ ਟਾਵੇਂ ਟਾਵੇਂ ਆਉਂਦੇ ਆ ਜੀ, ਇੱਕ ਘਰਾਂ
1: ਅਸਲ 'ਚ ਇਹ ਆ, ਬੀਬੀਆਂ ਕਈ ਆਪ
0: ਸਿਲਾਈ ਘਰ
1: ਸਵਾਈ ਕਰ
0: ਕਰ
1: ਲੈਂਦੀਆਂ, ਹੈ ਨਾ, ਸਿਲਾਈ ਆਪ ਵੀ ਕਰ
0: ਹਾਂਜੀ ਹਾਂ,
1: ਲੈਂਦੀਆਂ ਨੇ। ਤੇ ਜਾਂ
0: ਬੂਟਾਂ ਖੁੱਲ ਗਿਆ ਨਾ ਪਿੰਡਾਂ 'ਚ ਹੁਣ, ਘਰ ਘਰ ਜੀ।
1: ਜੀ ਜੀ ਜੀ ਜੀ ਚਲੋ ਦੇਖੋ, ਮਿਹਨਤ ਹੈ ਨਾ, ਹਰ ਕੋਈ ਆਪਣੇ ਹਿੱਸੇ ਦਾ
0: ਨਹੀਂ, ਉਹ
1: ਕਮਾ ਕੇ ਖਾ
0: ਆਪਣੇ
1: ਰਿਹਾ।
0: ਕਰਮਾਂ ਦਾ ਸਾਰਾ ਆ ਹੀ ਜਾਂਦਾ ਕੰਮ ਆਪਾਂ ਨੂੰ।
1: ਜੀ ਜੀ ਜੀ ਚਲੋ, ਬਾਈਆਂ ਵਾਲੇ ਸੂਟ ਤੁਹਾਡੇ ਕੋਲ ਪਹੁੰਚ ਰਿਹਾ, ਵਧੀਆ ਗੱਲ ਹੈ।
0: ਵਾਹ, ਤੂੰ ਵਧੀਆ ਆ ਜਾਂਦੇ ਸਟੈਂਡਰਡ
1: ਗੀਤ।
0: ਦਾ
1: ਫਿਰ
0: ਕੰਮ
1: ਅੱਜ ਕਿੰਨਾ ਦੀ ਆਵਾਜ਼ ਚ ਸੁਣੋਗੇ?
0: ਪ੍ਰਗਟ ਭਾਗੂ ਦਾ ਸੁਣਾ ਦਿਓ ਜੀ ਢੋਲਣਾ।
1: ਲਓ ਜੀ, ਗੀਤ ਆ ਰਿਹਾ ਬਾਈ ਜੀ, ਲਿਖਿਆ ਵੀ ਉਹਨਾਂ ਨੇ ਆਪ ਹੀ ਆ ਤੇ ਗਾਇਆ ਵੀ।
0: ਹਾਂਜੀ,
1: ਸ਼ੁਕਰੀਆ ਤੁਹਾਡਾ ਬਿੱਟੂ ਜੀ, ਤੁਸੀਂ ਜੁੜੇ ਸਾਡੇ ਨਾਲ।
0: ਧੰਨਵਾਦ, ਸਤਿ ਸ਼੍ਰੀ ਅਕਾਲ ਸਰ।

0: ਆਕਾਸ਼ਵਾਣੀ FM ਬਠਿੰਡਾ FM ਬੈਂਡ 101.1 ਮੈਗਾਹਰਟਜ਼ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਇਸ ਵੇਲੇ ਚੱਲ ਰਿਹਾ ਹੈ ਪ੍ਰੋਗਰਾਮ ਸ਼ਾਮ ਸੁਹਾਨੀ।
1: ਜੀ ਸਰੋਤਿਓ, ਸਟੂਡੀਓ ਦੀ ਘੜੀ ਕਹਿ ਰਹੀ ਹੈ ਜੀ ਸ਼ਾਮ ਦੇ 7:50 ਅਤੇ 55 ਸਕਿੰਟ ਹੋ ਚੁੱਕੇ ਨੇ ਜੀ। ਤੁਹਾਡੇ ਨਾਲ ਬਣਿਆ ਰੇਡੀਓ ਦੋਸਤ ਸੰਦੀਪ ਸ਼ੇਰਗਿੱਲ ਅਤੇ ਸਰੋਤਾ ਲਾਈਨ 'ਤੇ ਬਣ ਚੁੱਕੇ ਨੇ। ਹੈਲੋ।
2: ਹੈਲੋ ਸਰ, ਸਤਿ ਸ਼੍ਰੀ ਅਕਾਲ।
1: ਸਤਿ ਸ਼੍ਰੀ ਅਕਾਲ ਜੀ। ਬਾਈ ਜੀ, ਇਹ ਪਿਆਰੀ ਜੀ ਆਵਾਜ਼ ਕਿੰਨਾ ਦੀ ਹੈ ਜੀ?
2: ਸੋਨੀ ਬੋਲਦਾ ਸੀ ਜੀ, ਰਾਮਾ ਮੰਡੀ ਨਹਿਰੀ ਕੋਠੀ।
1: ਵਾਹ ਜੀ ਵਾਹ, ਕੀ ਹਾਲ ਚਾਲ ਹੈ ਨਹਿਰੀ ਕੋਠੀ ਵਾਲਿਓ?
2: ਬਹੁਤ ਵਧੀਆ ਸਰ, ਬਹੁਤ ਵਧੀਆ, ਤੁਸੀਂ ਸੁਣਾਓ?
1: ਜਿੱਥੇ ਨਹਿਰੀ ਕੋਠੀ ਹੁੰਦੀ ਹੈ ਉੱਥੇ ਦਰਖਤ ਕਾਫੀ ਹੁੰਦੇ ਆ, ਛਾਂ ਸੰਘਣੀ ਹੁੰਦੀ ਹੈ।
2: ਪੇੜ ਸਾਡੇ ਸਾਹਮਣੇ ਬਹੁਤ ਪੇੜ ਲੱਗੇ ਆ, ਸਫੈਦੇ ਆ
1: ਜੀ,
2: ਹੋਰ ਵੀ ਪੇੜ ਹੈ ਕਿੱਕਰ,
1: ਤੇ ਹਵਾਵਾਂ ਵੀ ਠੰਡੀਆਂ ਹੁੰਦੀਆਂ ਹਨਾ ਇੱਥੇ।
2: ਬਹੁਤ ਵਧੀਆ ਜੀ, ਹੁਣ ਉਹ ਬਾਰਿਸ਼ ਹੋ ਕੇ ਹਟੀ ਆ ਥੋੜੀ ਦੇਰ ਪਹਿਲਾਂ
1: ਅੱਜ, ਠੀਕ ਹੈ,
2: ਤੇ ਬਹੁਤ ਵਧੀਆ ਮਸਤ ਹਵਾ ਚੱਲਦੀ ਹੈ।
1: ਚਲੋ, ਕਈ ਜਗ੍ਹਾ ਤੇ ਹੈ ਬਾਰਿਸ਼ ਦੀ ਜਿਹੜੀ ਚੱਲ ਰਹੀ ਹੈ। ਇੱਕ ਮਿੱਤਰ ਨੇ ਹੁਣੇ ਵੀਡੀਓ ਸਾਂਝੀ ਕੀਤੀ ਸੀ, ਉੱਥੇ ਕਿਤੇ ਗੜੇ ਜੇ ਵੀ ਸ਼ਾਇਦ ਥੋੜੀ ਜਗ੍ਹਾ ਪੈ ਰਹੇ ਨੇ ਛੋਟੇ ਛੋਟੇ।
2: ਹਾਂ, ਹੋ ਸਕਦਾ ਜੀ।
1: ਜੀ ਜੀ ਜੀ, ਕਿਉਂਕਿ ਮੌਸਮ ਦੀ ਕੋਈ ਅਚਾਨਕ ਜਿਹੜੀ ਤਬਦੀਲੀ ਆਉਂਦੀ ਹੈ ਨਾ, ਇਹ ਕਲਾਈਮੇਟ ਚੇਂਜ ਜਿਹੜਾ ਚੱਲ ਰਿਹਾ ਹੈਗਾ, ਗਲੋਬਲ ਵਾਰਮਿੰਗ, ਵਿਸ਼ਵ ਪੱਧਰ ਤੇ ਤਬਦੀਲ ਹੋ ਰਿਹਾ ਮੌਸਮ।
2: ਹਾਂਜੀ ਹਾਂਜੀ
1: ਜੀ, ਪਿਛਲੇ 1-2 ਸਾਲ ਪਹਿਲਾਂ ਵੀ ਮਈ ਤੱਕ ਵੀ ਮਤਲਬ ਲੋਕ ਗਰਮ ਪਾਣੀ ਕਰਕੇ ਨਹਾਉਂਦੇ ਰਹੇ ਨੇ, ਅਪ੍ਰੈਲ ਮਈ ਦੇ ਵਿੱਚ ਵੀ, ਤੇ ਫਿਰ ਇੱਕੋ ਦਮ ਗਰਮੀ ਤੇਜ਼ ਆ ਜਾਣੀ ਹੈ ਨਾ, ਤੇ ਮਾਰਚ ਦੇ ਵਿੱਚ

0: ਐਂ ਸੀ ਵੀ ਕੜਾਕੇ ਦੀ ਗਰਮੀ, ਫਿਰ ਮਾਰਚ ਦੇ ਅਖੀਰਲੇ ਦੇ ਦਿਨਾਂ 'ਚ ਫਿਰ ਥੋੜ੍ਹਾ ਜਿਹਾ ਬਾਰਿਸ਼ ਵਗੈਰਾ ਆਈ, ਹੈ ਨਾ, ਰੰਗ ਬਦਲਿਆ ਗਿਆ ਮੌਸਮ ਦਾ। ਅਤੇ ਅੱਜ ਫਿਰ ਸੋਨੀ ਸਾਹਿਬ ਕਿਹਨਾਂ ਦੀ ਆਵਾਜ਼ 'ਚ ਗੀਤ ਪਸੰਦ ਕੀਤਾ?
1: ਉਡਾਰੀਆਂ ਜੀ, ਸੁਣਾ ਦਿਓ
0: ਜੀ। ਤੇ ਤੁਸੀਂ ਆਪਣੀ ਥੋੜਾ ਜੋਬ ਪ੍ਰੋਫਾਈਲ ਦਾ ਵੀ ਦੱਸ ਦਿਓ, ਕੀ ਕੰਮ ਕਾਰ ਨੇ ਤੁਹਾਡੇ?
1: ਮੇਰਾ ਟੀਚਿੰਗ ਦਾ ਕੰਮ ਹੈ ਜੀ, ਲੇਡੀਜ਼ ਓਨ
0: ਜੀ। ਜੀ ਜੀ
1: ਹਾਂਜੀ।
0: ਉਹ ਫਿਰ ਤੁਸੀਂ ਇੱਥੇ ਰਹਿ ਕੇ ਕਰਦੇ ਹੋ ਜਾਂ ਸ਼ਹਿਰ 'ਚ ਕਿਤੇ ਦੁਕਾਨ ਵਗੈਰਾ?
1: ਨਹੀਂ, ਮੈਂ ਰਾਮਾ ਮੰਡੀ, ਪਹਿਲੇ ਤਾਂ ਦੁਕਾਨ ਸੀ ਮੇਰੀ ਬਾਜ਼ਾਰ 'ਚ, ਲੋਕਡਾਊਨ ਵੇਲੇ ਮੈਂ ਛੱਡਤੀ ਸੀਗੀ, ਉਦੋਂ ਫਿਰ ਮੈਂ ਘਰੇ ਕਰ ਗਿਆ ਸੀ ਸ਼ਿਫਟ। ਇੱਥੇ ਕੰਮ ਕਾਰ ਠੀਕ ਹੈ ਜੀ, ਵਧੀਆ।
0: ਚਲੋ, ਆਪਣਾ ਖਰਚਾ ਪਾਣੀ ਨਿਕਲ ਜਾਂਦਾ।
1: ਹਾਂਜੀ ਹਾਂ,
0: ਸਭ ਤੋਂ ਵੱਡੀ ਗੱਲ ਹੈ ਜੀ, ਬੰਦਾ ਜਦੋਂ ਕੰਮ ਕਾਰ 'ਚ ਲੱਗਿਆ ਰਹਿੰਦਾ ਨਾ, ਕਈ ਤਰ੍ਹਾਂ ਦੀਆਂ ਬਿਮਾਰੀਆਂ ਤੋਂ ਬਚਿਆ ਰਹਿੰਦਾ, ਉਹਦਾ ਡੇਲੀ ਰੂਟੀਨ 'ਚ ਜੁੜਿਆ ਰਹਿੰਦਾ, ਹੈ ਨਾ
1: ਜੀ ਸਰ? ਜੀ ਸਰ
0: ਜੀ ਜੀ। ਤੇ ਵਿਹਲਾ ਮਨ ਵੈਸੇ ਵੀ ਸ਼ੈਤਾਨ ਦਾ ਘਰ ਹੁੰਦਾ। ਸ਼ੁਕਰੀਆ ਬਾਈ ਜੀ,
1: ਓਕੇ ਸਰ,
0: ਪਿਆਰਾ ਜਿਹਾ ਗੀਤ ਸੁਣਨ ਦੀ ਫਰਮਾਇਸ਼ ਭੇਜੀ, ਧੰਨਵਾਦ ਤੁਹਾਡਾ।

0: ਜੀ ਸਰੋਤਿਓ, ਅਖੀਰ ਦੇ ਵਿੱਚ ਇੱਕ ਹੋਰ ਸਰੋਤਾ ਜੁੜੇ ਨੇ ਜੀ ਸਾਡੇ ਨਾਲ, ਆਪਾਂ ਗੱਲਬਾਤ ਸਾਂਝੀ ਕਰਦੇ ਹਾਂ। ਹੈਲੋ, ਸਤਿ ਸ਼੍ਰੀ ਅਕਾਲ ਜੀ। ਮੇਜਰ ਸਿੰਘ, ਪਿੰਡ ਬਲਾੜ ਵਿੰਝੂ, ਕੀ ਹਾਲ ਚਾਲ ਹੈ ਤੁਹਾਡਾ?
1: ਠੀਕ ਹੈ ਜੀ, ਬਹੁਤ ਵਧੀਆ। ਤੇ ਸੁਣਾਓ ਜੀ।
0: ਬਹੁਤ ਵਧੀਆ ਜੀ। ਨਗਰ ਖੇੜੇ ਦਾ ਤੇ ਪਿੰਡ ਦਾ ਕੀ ਹਾਲ ਹੈ?
1: ਬਹੁਤ ਵਧੀਆ ਜੀ।
0: ਕੱਢ ਲੈਂਦੇ ਹੋ ਸਮਾਂ ਫਿਰ ਛੇਤੀ, ਹੈ ਨਾ? ਹਿੰਮਤ ਮੈਂ ਕਿਹਾ ਮਾਰ ਲੈਂਦੇ ਹੋ ਨੰਬਰ ਲਾਉਣ ਦੀ, ਚਾਹੇ ਜਾਂਦੀ ਵਾਰੀ ਕਿਉਂ ਨਾ ਮਿਲ ਜੇ, ਅਖੀਰਲੇ ਕਾਲ ਕਿਉਂ ਨਾ ਹੋਵੇ, ਹੈ ਨਾ?
1: ਮਿਲ ਹੀ ਜਾਂਦਾ ਜੀ।
0: ਚੰਗੀ ਗੱਲ ਹੈ। ਤੇ ਅੱਜ ਫਿਰ ਕਿਹੜੇ ਗੀਤ ਦੀ ਖਾਸ ਫਰਮਾਇਸ਼, ਕਿਹੜੇ ਕਲਾਕਾਰ ਨੂੰ ਸੁਣਾਂਗੇ?
1: ਅੱਜ ਕੁਲਦੀਪ ਮਾਨਕ ਨੂੰ ਸੁਣਾ ਦਿਓ ਜੀ।
0: ਜੀ ਬਿਲਕੁਲ, ਗੀਤ ਤੁਹਾਡੇ ਲਈ ਆ ਰਿਹਾ ਜੀ ਕੁਲਦੀਪ ਮਾਨਕ ਸਾਹਿਬ ਦਾ। ਤੇ ਹੋਰ ਕੋਈ ਜਾਂਦੇ ਜਾਂਦੇ ਗੱਲਬਾਤ ਸਾਂਝੀ ਕਰਨੀ ਹੋਵੇ?
1: ਬਸ ਗੱਲਬਾਤ ਜੀ, ਗਰਮੀ ਜ਼ਿਆਦਾ, ਸਰੋਤਿਆਂ ਨੂੰ ਕਿਹਾ ਗਰਮੀ ਤੋਂ ਬਚਤ ਰੱਖੋ ਜੀ ਆਪ ਜੀ।
0: ਜੀ, ਪਰ ਜਿਨ੍ਹਾਂ ਦੇ ਜ਼ਰੂਰੀ ਕੰਮ ਨੇ ਉਹ ਮਜਬੂਰੀ 'ਚ ਤਖਰ ਜਾਣਾ ਪੈਂਦਾ, ਹੈ ਨਾ? ਚਲੋ, ਸਰਕਾਰੀ ਦਫ਼ਤਰਾਂ ਦਾ ਸਮਾਂ ਵੀ ਜਿਹੜਾ 7:30 ਤੋਂ ਲੈ ਕੇ

0: ਡੇਢ ਵਜੇ ਤੱਕ ਹੋਇਆ 31 ਤਰੀਕ ਤੱਕ।
1: ਅਤੇ
0: ਬਾਕੀ ਵੇਖਦੇ ਹਾਂ ਜੀ, ਗਰਮੀ ਦੇ ਵਿੱਚ ਇੱਕ ਦੋ ਦਿਨ ਤਾਂ ਰਾਹਤ ਦੱਸ ਰਹੇ ਨੇ, ਥੋੜ੍ਹਾ ਜਿਹਾ ਝੱਖੜ ਜਿਹੇ ਵਾਲਾ ਮੌਸਮ ਆ ਰਿਹਾ। ਧੰਨਵਾਦ ਜੀ।

0: ਜੀ ਸਰੋਤਿਓ, ਅੱਜ ਦੇ ਲਈ ਸਿਰਫ ਇੰਨਾ ਹੀ। ਪ੍ਰੋਗਰਾਮ ਦੇ ਵਿੱਚ ਤਕਨੀਕੀ ਸਹਿਯੋਗ ਲਈ ਸਮੁੱਚੀ ਟੈਕਨੀਕਲ ਟੀਮ ਦਾ ਧੰਨਵਾਦ ਕਰਦੇ ਹਾਂ। ਪ੍ਰੋਗਰਾਮ ਸ਼ਾਮ ਸੁਹਾਨੀ ਦੇ ਨਿਰਮਾਤਾ ਨਿਰਦੇਸ਼ਕ ਸ਼੍ਰੀ ਪਲਜੀਤ ਸ਼ਰਮਾ ਜੀ। ਸੋ ਇਸ ਦੇ ਨਾਲ ਹੀ ਆਪਣੇ ਰੇਡੀਓ ਦੋਸਤ ਸੰਦੀਪ ਸ਼ੇਰਗਿੱਲ ਨੂੰ ਦਿਓ ਆਗਿਆ। ਨਮਸਕਾਰ।
1: ਪ੍ਰੋਗਰਾਮ ਸ਼ਾਮ ਸੁਹਾਨੀ।
0: ਹੁਣੇ ਤੁਸੀਂ ਸੁਣ ਰਹੇ ਸੀ ਫਰਮਾਇਸ਼ੀ ਗੀਤਾਂ ਦਾ ਪ੍ਰੋਗਰਾਮ ਸ਼ਾਮ ਸੁਹਾਣੀ, ਆਕਾਸ਼ਵਾਣੀ ਐਫ ਐਮ ਬਠਿੰਡਾ ਐਫ ਐਮ ਬੈਂਡ 101.1 ਮੈਗਾਹਰਟਜ਼ 'ਤੇ। ਸਟੂਡੀਓ ਦੀ ਘੜੀ ਦੇ ਅਨੁਸਾਰ ਰਾਤ ਦੇ 8:30 ਹੋ ਰਹੇ ਨੇ। ਹੁਣ ਪੇਸ਼ ਹੈ ਇੱਕ ਸਪੋਂਸਰ ਪ੍ਰੋਗਰਾਮ, ਉਮੰਗ। ਇਸ ਨੂੰ ਸਪੋਂਸਰ ਕੀਤਾ ਹੈ ਐਨ ਸੀ ਈ ਆਰ ਟੀ ਨੇ, ਅਤੇ ਅੱਜ ਤੁਸੀਂ ਇਸ ਪ੍ਰੋਗਰਾਮ ਦਾ 1294ਵਾਂ ਭਾਗ ਸੁਣੋਗੇ।

ਸਾਰੇ ਹੀ ਸਰੋਤਿਆਂ ਦਾ ਸਵਾਗਤ ਤੁਹਾਡੇ ਆਪਣੇ ਰੇਡੀਓ ਦੋਸਤ ਸੰਦੀਪ ਸ਼ੇਰਗਿੱਲ ਵੱਲੋਂ। ਪ੍ਰੋਗਰਾਮ ਪੰਜ ਪਾਣੀਆਂ ਦੇ ਗੀਤ ਵਿੱਚ ਤੁਸੀਂ ਸੁਣਦੇ ਹੋ ਪੰਜਾਬੀ ਗੀਤ, ਜਿਹੜੇ ਕਿ ਫਰਮਾਇਸ਼ੀ ਗੀਤ ਹੁੰਦੇ ਨੇ ਸਾਡੇ ਸਰੋਤਿਆਂ ਦੇ। ਔਰ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਤੁਹਾਡੇ ਦੁਆਰਾ ਭੇਜੇ ਹੋਏ ਖੱਤ ਜਿਹੜੇ ਨੇ ਦੋਸਤੋ ਉਹ ਸ਼ਾਮਿਲ ਕੀਤੇ ਜਾ ਰਹੇ ਨੇ। ਸਭ ਤੋਂ ਪਹਿਲਾਂ ਜਿਹੜਾ ਖੱਤ ਸਾਡੇ ਕੋਲ ਪਹੁੰਚਿਆ ਜੀ, ਪਿੰਡ ਤੇਜਾ ਮੈੜੀ ਤੋਂ ਲਿਖਣ ਵਾਲੇ ਦੋਸਤ ਨੇ ਹਰਬੰਸ ਸਿੰਘ ਜੀ ਸੰਧੂ ਸਾਹਿਬ ਅਤੇ ਨਾਲ ਬੰਸੀ ਲਾਲ ਜੀ, ਅਤੇ ਇਹਨਾਂ ਦਾ ਪੋਤਰ ਹੈਗਾ ਜੀ ਕਬੀਰ ਸੰਧੂ ਅਤੇ ਨਾਲ ਅੰਬਰ ਅੰਬਰ ਜਿਹੜੇ ਨੇ ਉਹ ਹਰਿਆਣਾ ਤੋਂ। ਸੋ ਇਹ ਰਲਿਆ ਮਿਲਿਆ ਇਹਨਾਂ ਦਾ ਇੱਕ ਖੱਤ ਜਿਹੜਾ ਸੁਨੇਹਾ ਸਾਡੇ ਕੋਲ ਪਹੁੰਚਿਆ ਜੀ। ਗੀਤ ਤੁਹਾਨੂੰ ਦੱਸ ਦਿੰਦੇ ਹਾਂ, ਕੁਲਦੀਪ ਮਾਨਕ ਹੋਰਾਂ ਦੀ ਆਵਾਜ਼ 'ਚ ਇਹਨਾਂ ਨੇ ਕੋਈ ਵੀ ਗੀਤ ਦੀ ਮੰਗ ਕੀਤੀ ਹੈ। ਔਰ ਇਸ ਤੋਂ ਇਲਾਵਾ ਅਗਲਾ ਗੀਤ ਜਿਹੜਾ ਸੁਨੇਹਾ ਮਹੇਸ਼ ਗੇਟ ਨਾਭਾ ਤੋਂ ਸੋਮਦੱਤ ਕੈਰਵ ਜੋਤੀ ਰਾਣੀ ਗੁਰਮੰਤਨ ਹੋਰਾਂ ਦਾ ਪਹੁੰਚਿਆ ਜੀ। ਔਰ ਨਾਲ ਹੀ ਗਾਂਧੀ ਨਗਰ ਰੋਪੜ ਤੋਂ ਸਾਡੇ ਕੋਲ ਖੱਤ ਪਹੁੰਚ ਰਿਹਾ ਹਰਦੇਵ ਮੀਕਾ ਹੋਰਾਂ ਦਾ, ਬਲਵਿੰਦਰ ਵਿਰਕ, ਜੈਤੇਗ ਵਿਰਕ, ਮੀਕਾ ਵਿਰਕ ਅਤੇ ਇਹਨਾਂ ਦੇ ਹੋਰ ਬਹੁਤ ਸਾਰੇ ਸਾਥੀ ਪਿੰਡ ਚਾਹਲ ਕਲਾਂ ਤੋਂ ਜਿਹੜਾ ਕਿ ਨਵਾਂ ਸ਼ਹਿਰ ਦੇ ਵਿੱਚ ਹੈ, ਅਮਰਜੀਤ ਸਿੰਘ ਬੰਗਾ ਅਤੇ ਨਾਲ ਇਹਨਾਂ ਦੇ ਕੁਝ ਹੋਰ ਸਾਥੀ ਜਿਹੜੇ ਇਸ ਖੱਤ ਦੇ ਵਿੱਚ ਸ਼ਾਮਿਲ ਹੋ ਰਹੇ ਨੇ, ਇਹਨਾਂ ਸਾਰਿਆਂ ਦਾ ਵੀ ਅਸੀਂ ਸਵਾਗਤ ਕਰਦੇ ਹਾਂ। ਮਲਕੀਤ ਸਿੰਘ ਜੀ ਗੁਨਿਆਣਾ ਮੰਡੀ ਤੋਂ ਔਰ ਸਤਪਾਲ ਬਰਾੜ ਜੀ ਲਾਲ ਸਿੰਘ ਨਗਰ ਬਠਿੰਡਾ ਤੋਂ, ਇਹਨਾਂ ਸਾਰਿਆਂ ਦਾ ਵੀ ਅਸੀਂ ਸਵਾਗਤ ਕਰਦੇ ਹਾਂ ਜੀ ਇਸ ਸੁਨੇਹੇ ਨੂੰ ਭੇਜਣ ਦੇ ਲਈ। ਮਲੋਟ ਤੋਂ ਲਿਖ ਰਹੇ ਨੇ ਕੁਲਵੰਤ ਗਿੱਲ, ਜਸਵੰਤ ਗਿੱਲ, ਰਮਨ ਗਿੱਲ, ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੇ ਪਿੰਡ ਮੋਹਲਾਂ ਤੋਂ ਪਾਲ ਗਿੱਲ, ਗੁਰਦਿਆਲ ਗਿੱਲ,

ਤੁਗਿਲ, ਦਿਸ਼ਾ ਮੋਹਲਾਂ ਅਤੇ ਨਾਲ ਦਰਸ਼ਨ ਬਰਾੜ ਅਤੇ ਮਲਕੀਤ ਘੁੜਿਆਣਾ ਜੀ। ਸੋ ਇਹਨਾਂ ਦਾ ਵੀ ਅਸੀਂ ਸਵਾਗਤ ਕਰ ਲੈਂਦੇ ਹਾਂ ਜੀ ਇਸ ਪ੍ਰੋਗਰਾਮ ਦੇ ਵਿੱਚ, ਆਪਣੇ ਖਤ ਭੇਜ ਕੇ ਆਪਣੀ ਹਾਜ਼ਰੀ ਲਵਾਉਣ ਦੇ ਲਈ। ਔਰ ਨਾਲ ਹੀ ਮਲਕੀਤ ਘੁੜਿਆਣਾ ਜੀ ਦੇ ਵੱਲੋਂ ਵੀ ਇੱਕ ਖਤ ਪਹੁੰਚਿਆ ਹੋਇਆ, ਮਨਜੀਤ ਕੌਰ ਬਠਿੰਡਾ, ਦੀਪਿੰਦਰ ਸਿੰਘ ਜੀ ਅਤੇ ਨਾਲ ਗੁਰਸ਼ਬਦ, ਦਰਸ਼ਨ ਸਿੰਘ ਅਤੇ ਨਾਲ ਹੀ ਇਹਨਾਂ ਦਾ ਬਰਾੜ ਪਰਿਵਾਰ, ਅਤੇ ਇਹਨਾਂ ਨੇ ਵੀ ਕੁਲਵੰਤ ਸਿੰਘ ਹੋਰਾਂ ਦਾ ਨਾਮ ਪਾਇਆ ਜੀ, ਕੁਲਵੰਤ ਗਿੱਲ ਮਲੋਟ ਵਾਲਿਆਂ ਦਾ। ਅਤੇ ਇਸ ਤੋਂ ਇਲਾਵਾ ਕੋਟ ਸ਼ਮੀਰ ਤੋਂ ਸਰਦਾਰ ਪਿਆਰਾ ਸਿੰਘ ਜੀ, ਸੁਖਪਾਲ ਸਿੰਘ, ਮੇਜਰ ਸਿੰਘ ਬੰਜੂ, ਗੁਰਮੇਲ ਸਿੰਘ ਜੱਠੇਵਾਲਾ, ਪ੍ਰਗਟ ਸਿੰਘ ਢਿੱਲੋਂ, ਅਵਤਾਰ ਸਿੰਘ ਜੱਸੀ, ਪੱਪੂ ਸ਼ਰਮਾ, ਪ੍ਰੀਤਮ ਸਿੰਘ ਬਠਿੰਡਾ। ਸੋ ਇਹਨਾਂ ਸਾਰਿਆਂ ਦੀ ਵੀ ਅਸੀਂ ਹਾਜ਼ਰੀ ਇਸ ਪ੍ਰੋਗਰਾਮ ਦੇ ਵਿੱਚ ਲਾ ਰਹੇ ਹਾਂ ਜੀ। ਔਰ ਨਾਲ ਹੀ ਮਸੀਤਾਂ ਡੱਬ ਵਾਲੀ ਤੋਂ ਦਰਸ਼ਨ ਲੋਟ, ਸਰਗੁਣ, ਇੰਦਰਜੀਤ, ਕਮਲਜੀਤ, ਮੀਨਾਕਸ਼ੀ ਸਾਗਰ ਅਤੇ ਹਨੀ ਲੋਟ ਹੋਰਾਂ ਦਾ ਖਤ ਪਹੁੰਚਿਆ ਜੀ। ਸੋ ਆਓ ਸਾਰੇ ਰਲ ਮਿਲ ਕੇ ਸੁਣਦੇ ਹਾਂ ਇਹਨਾਂ ਦੀ ਪਸੰਦ ਦਾ ਇਹ ਗੀਤ।

0: ਪ੍ਰੋਗਰਾਮਾਂ ਸੰਬੰਧੀ ਸੂਚਨਾ ਮਿਤੀ 31 ਮਈ ਦਿਨ ਐਤਵਾਰ ਸਵੇਰੇ 11 ਵਜੇ ਮਾਣਯੋਗ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਜੀ ਦੇਸ਼ ਵਾਸੀਆਂ ਨਾਲ ਸਾਂਝੇ ਕਰਨਗੇ ਆਪਣੇ ਮਨ ਕੀ ਬਾਤ ਤੇ ਉਸ ਤੋਂ ਤੁਰੰਤ ਬਾਅਦ ਮਾਣਯੋਗ ਪ੍ਰਧਾਨ ਮੰਤਰੀ ਜੀ ਦੀ ਮਨ ਕੀ ਬਾਤ ਦਾ ਪੰਜਾਬੀ ਰੂਪਾਂਤਰ ਪੇਸ਼ ਕੀਤਾ ਜਾਵੇਗਾ ਤੇ ਪੰਜਾਬੀ ਰੂਪਾਂਤਰ ਦਾ ਮੁੜ ਪ੍ਰਸਾਰਣ ਇਸੇ ਹੀ ਦਿਨ ਸ਼ਾਮੀ 8 ਵਜੇ ਪ੍ਰਸਾਰਿਤ ਕੀਤਾ ਜਾਵੇਗਾ।
1: ਜੀ ਸਰੋਤਿਓ, ਪ੍ਰੋਗਰਾਮ ਪੰਜ ਪਾਣੀਆਂ ਦੇ ਗੀਤ ਵਿੱਚ ਤੁਹਾਡੇ ਨਾਲ ਬਣਿਆ ਤੁਹਾਡਾ ਆਪਣਾ ਰੇਡੀਓ ਦੋਸਤ ਸੰਦੀਪ ਸ਼ੇਰਗਿੱਲ ਅਤੇ ਅਗਲੇ ਗੀਤ ਦੇ ਲਈ ਜਿਸ ਨੂੰ ਆਵਾਜ਼ਾਂ ਦਿੱਤੀਆਂ ਨੇ ਜਗਮੋਹਨ ਕੌਰ ਅਤੇ ਸਾਥੀਆਂ ਨੇ, ਸੁਣਨ ਦੇ ਲਈ ਫਰਮਾਇਸ਼ ਸਾਡੇ ਕੋਲ ਪਹੁੰਚੀ ਹੈ ਜੀ ਗਿੱਦੜਬਾਹਾ ਤੋਂ। ਲਿਖਣ ਵਾਲੇ ਦੋਸਤ ਨੇ ਮਨਜੀਤ ਤਨੇਜਾ, ਪ੍ਰਵੀਨ ਤਨੇਜਾ, ਪਾਇਲ, ਬੇਬੀ ਹਨਾਸ਼ਾ ਅਤੇ ਬੇਬੀ ਕੈਰਵੀ। ਨਥਾਣਾ ਪਿੰਡ, ਜ਼ਿਲ੍ਹਾ ਬਠਿੰਡਾ

ਤੋਂ ਹਰਜਿੰਦਰ ਛਿੰਦਾ ਜੀ, ਜਸਵੀਰ, ਰੇਖਾ, ਗਗਨ, ਸੋਨੀ, ਸੀਤਾ ਔਰ ਗੀਤਾ ਹੋਰਾਂ ਦਾ ਖਤ ਪਹੁੰਚਿਆ ਜੀ। ਕਰਨਵੀਰ ਹਾਊਸ, ਗੁਰੂ ਗੋਬਿੰਦ ਸਿੰਘ ਨਗਰ, ਪੁੱਚੋ ਕੈਂਚੀਆਂ ਤੋਂ ਪ੍ਰੇਮ ਜੋੜਾ, ਮਨਜੀਤ ਕੌਰ ਜੋੜਾ, ਕਰਨਵੀਰ, ਕਰਨ, ਦਪਿੰਦਰ, ਵਰਿੰਦਰ ਅਤੇ ਸਿਮਰਨ ਅਤੇ ਨਾਲ ਹੀ ਕੁਲਦੀਪ, ਏਕਮ, ਦਮਨ ਅਤੇ ਅਭਿਜੋਤ ਹੋਰਾਂ ਦਾ ਵੀ ਨਾਮ ਸ਼ਾਮਿਲ ਹੈ ਜੀ। ਇਹਨਾਂ ਦਾ ਸਵਾਗਤ ਕਰਦੇ ਹਾਂ। ਮਲੋਟ ਕੈਂਪ ਤੋਂ ਸਾਡੇ ਕੋਲ ਲਿਖ ਰਹੇ ਨੇ ਸਤੀਸ਼ ਮਿਗਲਾਨੀ ਜੀ, ਸੀਮਾ ਮਿਗਲਾਨੀ ਜੀ ਅਤੇ ਨਾਲ ਹੀ ਵਿਵਾਨ ਜੀ, ਅਨਮੋਲ ਅਤੇ ਗੁਰਚਰਨ ਗਰੋਵਰ ਹੋਰਾਂ ਦਾ ਵੀ ਸੁਨੇਹਾ ਪਹੁੰਚਿਆ ਜੀ। ਇਹਨਾਂ ਦਾ ਸਵਾਗਤ। ਕਨੇਰਾ ਮੁਹੱਲਾ ਪਟਿਆਲਾ ਤੋਂ ਮੁਕੇਸ਼ ਬੱਤਾ, ਨੀਲਮ ਬੱਤਾ, ਨਿਤਿਨ ਬੱਤਾ, ਪਲਕ, ਕਰਨ, ਗੀਤੂ, ਨਿਹਾਰਿਕਾ, ਹਾਰਦਿਕ ਅਤੇ ਵੰਸ਼ ਬੱਤਾ ਹੋਰਾਂ ਦਾ ਵੀ ਖਤ ਪਹੁੰਚ ਚੁੱਕਿਆ ਜੀ ਸਾਡੇ ਕੋਲ। ਔਰ ਨਾਲ ਹੀ ਸਾਡੇ ਕੋਲ ਬਲੀਆ ਤੋਂ ਜਿਹੜਾ ਖਤ ਪਹੁੰਚਿਆ ਜੀ, ਕੋਟਵਾ ਨਰਾਇਣਪੁਰ ਬਾਬਾ ਪੱਟੀ ਬਲੀਆ ਤੋਂ, ਓਮ ਪ੍ਰਕਾਸ਼ ਰਾਏ, ਸ਼੍ਰੀਮਤੀ ਊਸ਼ਾ ਰਾਏ, ਸ਼੍ਰੀਮਤੀ ਮਾਫ ਕਰਨਾ ਅਮਿਤ ਕੁਮਾਰ ਜੀ ਔਰ ਨਾਲ ਹੀ ਹੈਪੀ ਰਾਏ ਹੋਰਾਂ ਦਾ, ਅਤੇ ਨਾਲ ਹੀ ਇਹਨਾਂ ਦੇ ਗਾਜ਼ੀਪੁਰ ਤੋਂ ਦੁਬਿਹਾ ਨਿਵਾਦਾ ਤੋਂ ਪਹੁੰਚੇ ਨੇ ਦੋਸਤ ਪ੍ਰਤੀਕ ਰਾਏ, ਸ਼੍ਰੀਮਤੀ ਰੋਸ਼ਨੀ ਰਾਏ ਅਤੇ ਨਾਲ ਹੀ ਪ੍ਰਾਂਜਲ ਰਾਏ ਹੋਰਾਂ ਦਾ ਸੁਨੇਹਾ ਪਹੁੰਚਿਆ ਜੀ। ਔਰ ਅਗਲਾ ਜਿਹੜਾ ਖਤ ਸ਼ਾਮਿਲ ਕਰ ਰਹੇ ਹਾਂ, ਨੇੜੇ ਧਰਮਸ਼ਾਲਾ ਪਿੰਡ ਕੋਟਲੀ ਅਬਲੂਕੀ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਤੋਂ, ਸੀਤਾ ਰਾਮ ਕੇਸਰੀ ਜੀ, ਸੁੱਖਾ ਜੀ, ਦੇਬੀ ਜੀ ਕਿੰਦਾ ਅਤੇ ਨਾਲ ਹੈਗੇ ਨੇ ਜੀ ਬਰਾੜ ਸਾਹਿਬ, ਨੀਲਾ ਸਰਾਂ ਜੀ ਅਤੇ ਕਾਲਾ ਜੀ ਅਤੇ ਰੂਪ ਅਤੇ ਰਾਣਾ ਡੀਜੇ ਵਾਲਾ, ਸੋ ਇਹਨਾਂ ਸਾਰਿਆਂ ਦਾ ਵੀ ਸਵਾਗਤ ਕਰਦੇ ਹਾਂ। ਔਰ ਨਾਲ ਹੀ ਸਾਡੇ ਕੋਲ ਅਗਲਾ ਖਤ ਪਹੁੰਚਿਆ ਜੀ ਮਖੂ ਫਿਰੋਜ਼ਪੁਰ ਤੋਂ, ਬਿੱਲਾ ਬਜਾਜ, ਹੈਪੀ ਕਪੂਰ ਫਿਰੋਜ਼ਪੁਰੀ ਅਤੇ ਮਨੀਸ਼ ਬਜਾਜ ਹੋਰਾਂ ਦਾ, ਇਹਨਾਂ ਦਾ ਵੀ ਅਸੀਂ ਧੰਨਵਾਦ ਕਰਦੇ ਹਾਂ। ਔਰ ਨਾਲ ਹੀ ਨਥਾਣਾ, ਤਹਿਸੀਲ ਨਥਾਣਾ ਅਤੇ ਜ਼ਿਲ੍ਹਾ ਬਠਿੰਡਾ ਤੋਂ, ਪਿੰਡ ਗੰਗਾ ਹੈ ਜੀ ਇਹਨਾਂ ਦਾ, ਡਾਕਖਾਨਾ ਨਥਾਣਾ ਲਿਖਿਆ ਹੋਇਆ ਅੱਗੇ ਇਹਨਾਂ ਨੇ, ਗੁਰਦਾਸ ਸਿੰਘ ਸਿੱਧੂ ਸਾਹਿਬ ਦੇ ਨਾਲ ਹੈਗੇ ਨੇ ਜੀ, ਕੁਲਵਾਰਾ ਸਿੰਘ ਜੀ, ਹਰਨਾਜ਼, ਸੋਨੀ, ਰਮੀ ਅਤੇ ਇਹਨਾਂ ਦਾ ਸਾਰਾ ਸਿੱਧੂ ਪਰਿਵਾਰ। ਔਰ ਇਸ ਤੋਂ ਇਲਾਵਾ ਮੋਗਾ ਜ਼ਿਲ੍ਹੇ ਤੋਂ ਇੱਕ ਖਤ ਪਹੁੰਚਿਆ ਜੀ, ਲਛਮਣ ਸਿੰਘ ਜੀ ਸਮਾਲਸਰ ਤੋਂ, ਅਤੇ ਨਾਲ ਹੀ ਬਾਘਾ ਪੁਰਾਣਾ ਤੋਂ ਗਗਨਦੀਪ ਕੌਰ, ਗੁਰਪ੍ਰੀਤ ਕੌਰ, ਪਰਮਜੀਤ ਕੌਰ, ਪਾਲ ਸਿੰਘ, ਪਰਮਜੀਤ ਸਿੰਘ, ਬਾਘਾ ਪੁਰਾਣਾ, ਇਹਨਾਂ ਸਾਰਿਆਂ ਦਾ ਵੀ ਸਵਾਗਤ ਅਸੀਂ ਕਰਦੇ ਹਾਂ। ਅਤੇ ਆਓ ਇਹਨਾਂ ਸਾਰਿਆਂ ਦੀ ਪਸੰਦ 'ਤੇ ਸੁਣਦੇ ਹਾਂ ਪ੍ਰੋਗਰਾਮ ਦਾ ਇਹ ਆਖਰੀ ਗੀਤ।

0: ਜੀ ਸਰੋਤਿਓ, ਹੁਣੇ ਤੁਸੀਂ ਸੁਣ ਰਹੇ ਸੀ ਸਾਡੇ ਬਹੁਤ ਸਾਰੇ ਸਰੋਤਿਆਂ ਦੀ ਪਸੰਦ ਅਤੇ ਜਗਮੋਹਨ ਕੌਰ ਅਤੇ ਸਾਥੀਆਂ ਦੀ ਆਵਾਜ਼ ਦੇ ਵਿੱਚ ਇਹ ਪਿਆਰਾ ਜਿਹਾ ਗੀਤ। ਔਰ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਸਮਾਂ ਸਾਨੂੰ ਹੋਰ ਇਜਾਜ਼ਤ ਨਹੀਂ ਦੇ ਰਿਹਾ ਕਿ ਪ੍ਰੋਗਰਾਮ ਨੂੰ ਅੱਗੇ ਤੁਰਿਆ ਜਾਵੇ। ਸਮੁੱਚੀ ਤਕਨੀਕੀ ਟੀਮ ਦਾ ਅਸੀਂ ਧੰਨਵਾਦ ਕਰਦੇ ਹਾਂ ਪ੍ਰੋਗਰਾਮ ਦੇ ਵਿੱਚ ਸਾਡੀ ਤਕਨੀਕੀ ਸਹਿਯੋਗ ਦੇ ਲਈ, ਔਰ ਨਾਲ ਹੀ ਪ੍ਰੋਗਰਾਮ ਦੇ ਨਿਰਮਾਤਾ ਨਿਰਦੇਸ਼ਕ ਸ਼੍ਰੀ ਬਲਜੀਤ ਸ਼ਰਮਾ ਜੀ ਦਾ ਧੰਨਵਾਦ। ਔਰ ਇਸ ਨਾਲ ਹੀ ਆਪਣੇ ਰੇਡੀਓ ਦੋਸਤ ਸੰਦੀਪ ਸ਼ੇਰਗਿੱਲ ਨੂੰ ਦਿਓ ਆਗਿਆ ਪ੍ਰੋਗਰਾਮ ਪੰਜ ਪਾਣੀਆਂ ਦੇ ਗੀਤ ਇੱਥੇ ਹੀ ਸਮਾਪਤ ਕਰਨ ਦੀ।
1: ਪੰਜ ਪਾਣੀਆਂ ਦੇ ਗੀਤ।

ਆਕਾਸ਼ਵਾਣੀ ਐਫ ਐਮ ਬਠਿੰਡਾ ਐਫ ਐਮ ਬੈਂਡ 101.1 ਮੈਗਾਹਰਟਜ਼ 'ਤੇ ਹੁਣ ਤੋਂ ਕੁਛ ਹੀ ਪਲਾਂ ਬਾਅਦ ਯਾਨੀ ਕਿ ਠੀਕ 8:45 'ਤੇ ਤੁਸੀਂ ਸੁਣੋਗੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ ਸਮਾਚਾਰ ਸੰਧਿਆ ਅਤੇ ਰਾਤ 9 ਵਜੇ ਅੰਗਰੇਜ਼ੀ ਵਿੱਚ ਖਬਰਾਂ ਆਕਾਸ਼ਵਾਣੀ ਅਤੇ ਦਿੱਲੀ ਕੇਂਦਰ ਤੋਂ ਅਰਲੇ ਕੀਤੀਆਂ ਜਾਣਗੀਆਂ। ਆਓ ਕਰਦੇ ਹਾਂ ਕੁਝ ਪਲ ਖਬਰਾਂ ਦੇ ਲਈ ਇੰਤਜ਼ਾਰ।